0: ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਿਹੜੇ ਚੱਲ ਕੇ ਦਰ ਤੇਰੇ ਤੇ ਸ਼ਰਧਾ ਦੇ ਨਾਲ ਆਉਂਦੇ ਮੋਹ ਮੰਗੀਆਂ ਮਿਲਣ ਮਰਾਦਾਂ ਮਾਨਿਸ਼ੇ ਫਲ ਪਾਉਂਦੇ ਚਰਨਾਂ ਤੇ ਸਿਰ ਰੱਖ ਕੇ ਤੇਰੇ ਲੱਖ ਭੁੱਲਾਂ ਬਖਸ਼ਾਉਂਦੇ ਅਜੀਤਵਾਲ ਦੇ ਪਾਰਸ ਵਰਗੇ ਨਿਆਉਣੇ ਸੀਸ ਚੁਕਾਉਂਦੇ ਕੀ ਸਬਤ ਕਰਾਂ ਮੈਂ ਤੇਰੀ ਮੇਰੇ ਸਤਿਗੁਰ ਦੀਨ ਦਿਆਲਾ ਗੁਰੂ ਦੀਆਂ ਵਡਿਆਈਆਂ ਲਈ ਕੀਤੀਆਂ ਜਾਂਦੀਆਂ ਕੀ ਸਬਤ ਕਰਾਂ ਮੈਂ ਤੇਰੀ ਮੇਰੇ ਸਤਿਗੁਰ ਦੀਨ ਦਿਆਲਾ ਤੂੰ ਦੁਨੀਆਂ ਦਾ ਹੈ ਪ੍ਰਤ ਪਾਲਕ ਤੇ ਤੂੰ ਸਭ ਦਾ ਰਖਵਾਲਾ ਬਿਨ ਤੇਰੇ ਨਾਲ ਮਿਲਦੀ ਢੋਈ ਨਾ ਕੋਈ ਹੋਰ ਸਹਾਰਾ ਅਜੀਤਵਾਲ ਦੇ ਪਾਰਸ ਦਾ ਵੀ ਕਰ ਦਿਓ ਪਾਰ ਅਤਾਰਾ ਇੱਥੇ ਆ ਕੇ ਸਾਡੇ ਪਾਰ ਅਤਾਰੇ ਹੋਣੇ ਆ ਆਓ ਸਭ ਤੋਂ ਪਹਿਲਾਂ ਦੋਨੇ ਹੱਥ ਜੋੜ ਕੇ ਗੁਰੂ ਚਰਨਾਂ 'ਚ ਸੀਸ ਝੁਕਾਉਂਦਿਆਂ ਹੋਇਆਂ ਫਤਿਹ ਜ਼ਰੂਰ ਬੁਲਾਇਆ ਕਰੋ ਕੋਈ ਵੀ ਰਸਨਾ ਨਾ ਬਾਂਝੀ ਰਹੇ ਫਤਿਹ ਬੁਲਾਉਣ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲੱਗਦੀ ਹੈ ਕਲਗੀ ਵਾਲਿਆ ਕਰਾਂ ਕਿ ਸਿਫਤ ਤੇਰੀ ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ ਵਾਰੇ ਜੱਗ ਤੋਂ ਅਜੀਤ ਜੁਝਾਰ ਕਿੰਨੇ ਛੋਟੇ ਲਾਲ ਅੱਖਾਂ ਦੇ ਚੰਨ ਤਾਰੇ ਮਾਂ ਗੁਜਰੀ ਤੇ ਦਲਦਾਰ ਕਿੰਨੇ ਪ੍ਰਤਪਾਲ ਤੋਂ ਕਦੇ ਨਹੀਂ ਗਹਿਣੇ ਹੋਣੇ ਤੇਰੇ ਪਾਰਸ ਤੇ ਪਰਉਪਕਾਰ ਕਿੰਨੇ ਆਓ ਬਾਜਾਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਰਸਨਾ ਤੇ ਲੈ ਕੇ ਆਓ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਪੰਥਕ ਪ੍ਰਸਿੱਧ ਕੀਰਤਨੀ ਜਥਾ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਅੰਮ੍ਰਿਤ ਰਸ ਗੁਰਬਾਣੀ ਦੇ ਨਾਲ ਆਪ ਸੰਗਤਾਂ ਨੂੰ ਜੋੜ ਰਹੇ ਸਨ ਭਾਗਾਂ ਵਾਲਿਆਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ ਭਾਗਾਂ ਵਾਲੇ ਗੁਰਬਾਣੀ ਪੜ੍ਹਦੇ ਸੁਣਦੇ ਕੀਰਤਨ ਕਰਦੇ ਸੁਣਦੇ ਗੁਰੂ ਵਡਿਆਈ ਕਥਾ ਕਹਾਣੀਆਂ ਢਾਡੀ ਵਾਰਾਂ ਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਪ੍ਰਚਾਰ ਇਹ ਕਰਮਾਂ ਨਾਲ ਨਸੀਬ ਹੁੰਦਾ ਕਰਨਾ ਤੇ ਸੁਣਨਾ ਗੁਰੂ ਸਾਹਿਬ ਜਦੋਂ ਮਿਹਰ ਕਰ ਦਿੰਦੇ ਹੈ ਕਿਉਂਕਿ ਪਾਤਸ਼ਾਹ ਸਦਾ ਹੀ ਮਿਹਰਬਾਨ ਹੈ ਦਿਆਲੂ ਕਿਰਪਾਲੂ ਹੈ ਸੱਚੇ ਪਾਤਸ਼ਾਹ ਸਭ ਤੋਂ ਵੱਡੀ ਮਿਹਰ ਦੀ ਇਹੀ ਨਿਸ਼ਾਨੀ ਆ ਵੀ ਬੰਦੇ ਨੇ ਗੁਰੂ ਘਰ ਦੇ ਨਾਲ ਜੁੜ ਜਾਣਾ ਜਿਹੜੇ ਦਰਿਆਵੀ ਸਾਡੇ ਸੁੱਖ ਨੇ ਦਰਿਆਵੀ ਸਾਨੂੰ ਵਸਤੂਆਂ ਮਾਲਕ ਨੇ ਦੇਈ ਜਾਣੀਆਂ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਕਹਿੰਦੇ ਵੱਡਾ ਦੁਨੀਆਂ ਤੇ ਉਹ ਆ ਜਿਹਨੇ ਰੱਬ ਨਾਲ ਪਰਮੇਸ਼ਰ ਨਾਲ ਕਾਲ ਪੁਰਖ ਨਾਲ ਲਿਵ ਲਾ ਲਈ ਜਿਹਨੇ ਮਨ ਜੋੜ ਲਿਆ ਜਿਹੜਾ ਇੱਥੋਂ ਦਾ ਮੰਗਤਾ ਬਣ ਗਿਆ ਜਿਹਦੇ ਪੱਲੇ ਨਿਤਨੇਮ ਦੀ ਦਾਤ ਗੁਰੂ ਦੀ ਵਡਿਆਈ ਦੀ ਦਾਤ ਜਿਹਦੀ ਝੋਲੀ 'ਚ ਪੈ ਗਈ ਨਾ ਉਹ ਤੋਂ ਵੱਡਾ ਦੁਨੀਆਂ ਤੇ ਧਨੀ ਨਹੀਂ ਕੋਈ ਕਿਉਂਕਿ ਸੱਚਾ ਧਨ ਆ ਦੁਨਿਆਵੀ ਧਨ ਇੱਥੇ ਹੈ ਖਰਚ ਕਰ ਲਾਂਗੇ ਹੋਰ ਮਿਲ ਜਾਣਾ ਬਾਬੇ ਨੇ ਦੇ ਦੇਣਾ ਇੱਥੇ ਹੀ ਰਹਿ ਜਾਣਾ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਇਹ ਪੰਕਤੀਆਂ ਨੂੰ ਵਿਚਾਰ ਲੈਣਾ ਚਾਹੀਦਾ ਸਾਨੂੰ ਕਹਿੰਦੇ ਜਿਹਦੇ ਤੇ ਸਤਿਗੁਰੂ ਬਾਹਲਾ ਹੀ ਪ੍ਰਸੰਨ ਹੋ ਜਾਵੇ ਨਾ ਜਿਹਦੇ ਤੇ ਬਾਹਲਾ ਦਿਆਲੂ ਹੋ ਜਾਵੇ ਮਹਾਰਾਜ ਫਿਰ ਇਹ ਨਾਮ ਧਨ ਦਿੰਦਾ ਪਾਤਸ਼ਾਹ ਜਿਹੜਾ ਤੁਸੀਂ ਖੱਟ ਰਹੇ ਹੋ ਆਪਾਂ ਸਾਰੇ ਖੱਟ ਰਹੇ ਹਾਂ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਇਹ ਮੋਹਰ ਆ ਮੇਰੇ ਮਾਲਕ ਦੀ ਵੀ ਤੁਸੀਂ ਵਡਭਾਗੇ ਹੋ ਤੁਹਾਡੇ ਤੇ ਕਿਰਪਾ ਹੋਈ ਹੈ ਤੁਹਾਨੂੰ ਮਹਾਰਾਜ ਨੇ ਚਰਨੀ ਲਾਇਆ ਸ਼ੁਕਰਾਨਾ ਕਰੀਏ ਵੀ ਮਹਾਰਾਜ ਅਸੀਂ ਔਗਣ ਹਾਰੇ ਹਾਂ ਅਸੀਂ ਭੁੱਲਣ ਹਾਰੇ ਹਾਂ ਅਸੀਂ ਪਰਾਧੀ ਹਾਂ ਪਾਪਾਂ ਦੇ ਪੂਤਲੇ ਹਾਂ ਤੇ ਸਾਡੇ ਵਰਗੇ ਰੌਲਦਿਆਂ ਫੁਰਦਿਆਂ ਨੂੰ ਤੁਸੀਂ ਚਰਨਾਂ ਨਾਲ ਲਾ ਲਿਆ ਤੁਹਾਡਾ ਕਈ ਜਨਮ ਲੈ ਕੇ ਸ਼ੁਕਰਾਨਾ ਕਰੀਏ ਤਾਂ ਵੀ ਨਹੀਂ ਕੀਤਾ ਜਾ ਸਕਦਾ ਕਈ ਜਨਮ ਤੁਹਾਡੇ ਗੁਣ ਗਾਈ ਜਾਈਏ ਤਾਂ ਵੀ ਥੋੜੇ ਆ ਮੇਰੇ ਮਾਲਕ ਜੀ ਸੱਚੇ ਪਾਤਸ਼ਾਹ ਆ ਜਿਹੜੀ ਨਿਮਾਣੀ ਦੇਹੀ ਮਿਲੀ ਹੈ ਬਹੁਤ ਜਨਮ ਵਿਛੜੇ ਥੇ ਮਾਧੋ ਬੜੇ ਜਨਮਾਂ ਤੋਂ ਵਿਛੜੇ ਆਏ ਆ ਭਗਤ ਜੀ ਕਹਿੰਦੇ ਇਹ ਜਨਮ ਤੁਮਾਰੇ ਲੇਖੇ ਕਹਿੰਦੇ ਆ ਜਿਹੜਾ ਜਨਮ ਮਿਲਿਆ ਮਨੁੱਖਾ ਇਹ ਤੇਰੇ ਲੇਖੇ 'ਚ ਲੱਗ ਜੇ ਚੰਗੀਆਂ ਕਮਾਈਆਂ 'ਚ ਲੱਗ ਜੇ ਚੰਗੇ ਗੁਣਾਂ 'ਚ ਲੱਗ ਜਾਵੇ ਚੰਗੇ ਬੋਲਾਂ 'ਚ ਸੁਣਨ ਅਤੇ ਸੁਣਾਉਣ 'ਚ ਲੱਗ ਜੇ ਚੰਗੇ ਪਰਪਕਾਰਾਂ 'ਚ ਲੱਗ ਜੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਚਿਰ ਹੋ ਗਿਆ ਕਹਿੰਦੇ ਤੇਰੇ ਦਿਦਾਰੇ ਨਹੀਂ ਸੀ ਹੋਏ। ਆਪਾਂ ਦੇਖਦੇ ਹਾਂ ਗੁਰੂ ਦਰਬਾਰ ਵਿੱਚ ਕੋਈ ਜਾਨਵਰ, ਕੋਈ ਕੀੜਾ ਮਕੌੜਾ, ਕੋਈ ਪਸ਼ੂ ਪੰਛੀ ਇਹ ਨਹੀਂ ਦਰਬਾਰ ਵਿੱਚ ਆਉਂਦਾ, ਕਿਉਂਕਿ ਉਹ ਜੁੰਨੀ ਕੱਟਣ ਆਏ ਆ, ਉਹ ਜੁੰਨਾਂ ਦੇ ਵਿੱਚ ਨੇ, ਜੁੰਨੀ ਕੱਟਣ ਆਏ ਨੇ। ਅਸੀਂ ਜ਼ਿੰਦਗੀ ਜਿਉਣ ਆਏ ਹਾਂ ਢੰਗ ਦੇ ਨਾਲ, ਗੁਰੂ ਨਾਲ ਜੁੜ ਕੇ। ਤੇ ਮਨੁੱਖ ਨੂੰ ਮਹਾਰਾਜ ਨੇ ਕਿਹਾ ਵੀ ਤੈਨੂੰ ਸਾਰੀਆਂ ਜੁੰਨਾਂ ਦਾ ਸਰਦਾਰ ਬਣਾ ਕੇ ਭੇਜੇ ਸਾਰੀਆਂ। ਤੇ ਮਹਾਰਾਜ ਨੇ ਇਉਂ ਵੀ ਕਿਹਾ ਵੀ ਸ਼ਾਇਦ ਤੇ ਤੋਂ ਵੱਧ ਉਹ ਪਸ਼ੂ ਪੰਛੀ ਕੋਈ ਨਾਮ ਜਪ ਲੈਂਦੇ ਹੋਣ, ਤੇ ਤੋਂ ਵੱਧ ਸ਼ਾਇਦ ਜੇ ਤੂੰ ਬੰਦਾ ਬਣ ਕੇ ਨਹੀਂ ਨਾ ਜਪਦਾ। ਕਹਿੰਦੇ ਉਹਨਾਂ ਵਾਲਾ ਝਾਤੀ ਮਾਰ ਜਿਹੜੇ ਜੰਗਲਾਂ ਦੇ ਵਿੱਚ ਕੱਕਰ ਚੁੱਕ ਕੇ ਢਿੱਡ ਭਰ ਲੈਂਦੇ, ਪੱਥਰ ਚੁੱਕ ਕੇ, ਜਿਹੜੇ ਸੈਲ ਪੱਥਰ ਮੈਂ ਜਨਤਾ ਪਾਏ ਤਾਂ ਕਰ ਜਗਾ ਅੱਗੇ ਕਰ ਧਰਿਆ, ਪੱਥਰਾਂ ਵਿੱਚ ਜੀਵ ਪੈਦਾ ਕੀਤੇ, 42 ਲੱਖ ਜੁੰਡੀ ਪਾਣੀ ਚ ਪੈਦਾ ਕੀਤੀ, ਉਹ ਵੀ ਸ਼ੁਕਰਾਨਾ ਕਰਦੇ ਹੋਣਗੇ ਰੱਬ ਦਾ। ਕਹਿੰਦੇ ਮੇਰੇ ਮਾਲਕ ਦਾ ਸ਼ੁਕਰਾਨਾ ਕਰਿਆ ਕਰ। ਪਸ਼ੂ ਕਰੇ ਚਗਿਆਈਆਂ ਖੜ ਖਾਵੇ, ਅੰਮ੍ਰਿਤ ਦੇ ਨਾਮ ਬਹੁਣੇ, ਆਦਮੀ ਤਰਗ ਜੀਵਨ ਅਸਨੇ। ਪਸ਼ੂ ਵੀ ਮਾਲਕ ਨੂੰ ਕਹਿੰਦੇ ਕੱਖ ਫੂਸ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦਾ। ਬਲਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕਹਿੰਦੇ ਉਹਨਾਂ ਪੰਖੀਆਂ ਤੋਂ ਬਲਹਾਰ ਜਾਈਏ ਜਿਹੜੇ ਜੰਗਲਾਂ ਚ ਦਰਖਤਾਂ ਤੇ, ਆਪਾਂ ਕੋਠੀਆਂ ਚ ਵਧੀਆ ਸੋਹਣੇ ਬਿਸਤਰਿਆਂ ਚ ਵਧੀਆ ਬੈਡਰੂਮਾਂ ਦੇ ਵਿੱਚ ਆਰਾਮ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਉਹ ਵੀ ਜਾਨਵਰ ਜੁੰਨੀ ਕੱਟਣ ਆਏ ਜਿਹੜੇ ਟਾਹਣੀ ਤੇ ਬਹਿ ਕੇ ਹੀ ਸੌਂ ਕੇ ਉੱਠ ਖੜਦੇ ਆ, ਉਹ ਟਾਹਣੀ ਤੇ ਬੈਠਿਆਂ ਨੂੰ ਨਹੀਂ ਡਿੱਗਣ ਦਿੰਦਾ, ਨੀਂਦ ਲਾ ਕੇ ਉੱਠ ਕੇ ਡਾਰੀ ਮਾਰ ਜਾਂਦੇ, ਪੱਲੇ ਰਜਕਲਾਂ ਬਣਦੇ ਪੰਛੀ ਤੇ ਦਰਵੇਸ਼। ਬਲਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ
1: ਪਾਸ।
0: ਉਹ ਕਹਿੰਦੇ ਮਹਾਰਾਜ ਕਹਿੰਦੇ ਨੇ ਵੀ ਉਹ ਪੱਥਰ ਚੁੱਕ ਕੇ ਢਿੱਡ ਭਰ ਲੈਂਦੇ, ਫਿਰ ਵੀ ਕਹਿੰਦੇ ਵੀ ਸਵਾਣ ਤੇਰੀ ਕੁਦਰਤ ਪਰਮਾਤਮਾ ਤੂੰ ਹੀ ਹੈ। ਇਸ ਕਰਕੇ ਮਨੁੱਖ ਨੂੰ ਕਿਹਾ ਤੈਨੂੰ ਬੜਾ ਕੁਛ ਦਿੱਤਾ ਮਾਲਕ ਨੇ, ਤੂੰ ਤਾਂ ਸ਼ੁਕਰਾਨਾ ਕਰਦਾ ਨਾ ਥੱਕੇ ਰੱਬ ਦਾ, ਤੂੰ ਤਾਂ ਉਹਦੇ ਗੁਣ ਗਾਉਂਦੇ ਨਾ ਥੱਕੇ ਮਾਲਕ ਦੇ, ਤੂੰ ਤਾਂ ਪਾਣੀ ਦੀ ਬੂੰਦ ਵੀ ਪੀਵੇ ਤੇ ਤਾਂ ਵੀ ਸ਼ੁਕਰਾਨਾ ਕਰੇ। ਤੇ ਇਹ ਤਾਂ ਕਈ ਪਦਾਰਥ ਰੌਲਦੇ ਫਿਰਦੇ ਨੇ ਸਾਡੇ ਘਰਾਂ ਦੇ ਵਿੱਚ, ਤੇ ਮਹਾਰਾਜ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੀਏ ਕਿ ਪਾਤਸ਼ਾਹ ਇਹ ਤੇਰੀਆਂ ਦਾਤਾਂ ਨੇ, ਸਾਡੀ ਕੀ ਹਸਤੀ ਹੈ, ਬੰਦੇ ਦੀ ਕੀ ਹਸਤੀ, ਕੋਈ ਹਸਤੀ ਨਹੀਂ ਬੰਦੇ ਦੀ। ਬੰਦੇ ਬੰਦਾ ਤਾਂ ਜਿਹੜੇ ਅੰਦਰ ਸਵਾਸ ਚੱਲਦੇ ਆ ਨਾ, ਇਹਦਾ ਮਾਲਕ ਵੀ ਨਹੀਂ ਸਵਾਸਾਂ ਦਾ, ਇਹਦਾ ਮਾਲਕ ਵੀ ਆ ਬੈਠਾ, ਇਹਨੇ ਪਤਾ ਨਹੀਂ ਕਦੋਂ ਰੋਕ ਲੈਣੇ ਤੇ ਕਦੋਂ ਚਲਾ ਦੇਣੇ। ਕਈ ਵਾਰੀ ਤਾਂ ਇਹ ਖੇਡ ਰਚ ਦਿੰਦਾ ਵੀ ਸਵਾਸ ਲੈ ਵੀ ਜਾਂਦਾ, ਦੁਬਾਰੇ ਦੇ ਵੀ ਜਾਂਦਾ ਸਵਾਸ, ਆਪਾਂ ਇਹਦੀਆਂ ਗੱਲਾਂ ਸੁਣੀਆਂ, ਇਹਦੇ ਕੌਤਕ ਨਹੀਂ ਮਾਲਕ ਦੇ। ਮੇਰੇ ਸ਼ਹਿਰ ਜਗਰਾਓ ਦੇ ਨਾਲ ਇੱਕ ਮਲਕ ਪਿੰਡ ਆ, ਤੇ ਉੱਥੇ ਫੌਜੀ ਸਿੰਘ ਸੀ ਕੋਈ, ਉਹਦੀ ਡੈਥ ਹੋ ਗਈ ਤੇ ਡਾਕਟਰਾਂ ਨੇ ਉਹਨੂੰ ਕਹਿਤਾ ਵੀ ਡੈਡ ਬੋਡੀ ਹੈ, ਉਹਨੂੰ ਲਾਤਾ 3-4 ਦਿਨਾਂ ਬਾਅਦ ਭੇਜਣਾ ਸੀ ਜਿੱਥੇ ਉਹਨਾਂ ਨੇ ਲਾਉਣਾ ਸੀ ਫਰਿੱਜ ਦੇ ਵਿੱਚ। ਕਹਿੰਦੇ ਜਦੋਂ ਉਹਨੂੰ ਕੱਢਿਆ ਦੁਬਾਰੇ ਤੇ ਦਵਾਈ ਬੂਟੀ ਲਾ ਕੇ ਪੇਟੀ 'ਚ ਬੰਦ ਕਰਨ ਲੱਗੇ ਤੇ ਪੈਰ ਹਿੱਲਿਆ, ਹੋਸਪਿਟਲ ਲੈ ਗਏ, ਦੁਬਾਰੇ ਰੂਹ ਆ ਗਈ ਵਿੱਚ, ਤੇ ਉਹ ਹਲੇ ਚੱਕ ਜਿਉਂਦਾ, ਉਹਦਾ ਨਾਂ ਤੀਰਥ ਸਿੰਘ ਆ ਮਲਕ ਦਾ। 3 ਦਿਨ ਪਿਆ ਰਿਹਾ ਜਿੱਥੇ ਡੈਡ ਬੋਡੀ ਰੱਖੀ ਦੀ ਹੈ, ਤੇ ਅੱਜ ਵੀ ਉਹ ਜਿੰਨੀ ਉਹਦੀ ਪੈਨਸ ਲਾਉਣੀ ਸਾਰੀ ਭਲੇ ਦੇ ਕੰਮਾਂ 'ਚ ਲਾ ਦਿੰਦਾ। ਉਹ ਕਹਿੰਦਾ ਰੱਬ ਜੀ ਨੇ ਨੇੜੇ ਹੋ ਕੇ ਦੇਖਿਆ ਨਾ, ਉਹਨੂੰ ਪਤਾ ਲੱਗਦਾ। ਇੱਕ ਜਿਹਨੇ ਮੌਤ ਨੇੜੇ ਹੋ ਕੇ ਦੇਖੀ ਹੋਵੇ, ਦੋ ਚੀਜ਼ਾਂ ਨਾਲ ਬੰਦਾ ਨਾ ਰੱਬ ਦੇ ਨੇੜੇ ਹੁੰਦਾ, ਇੱਕ ਤਾਂ ਜਿਹਨੂੰ ਮੌਤ ਨੇੜੇ ਦੇਖ ਲਈ ਹੋਵੇ, ਮੌਤ ਦੇ ਮੂੰਹ 'ਚੋਂ ਹੀ ਕੱਢ ਲਿਆ ਹੋਵੇ ਰੱਬ ਨੇ, ਤੇ ਇੱਕ ਜਿਹਨੇ ਰੱਬ ਨੇੜੇ ਹੋ ਕੇ ਦੇਖ ਲਿਆ ਹੋਵੇ। ਤੇ ਜਿੰਨਾ ਚਿਰ ਬੰਦੇ ਨੂੰ ਮੌਤ ਦਾ ਨਹੀਂ ਡਰ, ਉਨਾ ਚਿਰ ਰੱਬ ਦਾ ਵੀ ਨਹੀਂ ਡਰ ਰਹਿੰਦਾ, ਉਹਨਾਂ ਚਿਰ ਰੱਬ ਵੀ ਨਹੀਂ ਚੇਤੇ ਆਉਂਦਾ। ਜਦੋਂ ਮੌਤ ਚੇਤੇ ਆ ਨਾ, ਤੇ ਉਦੋਂ ਫਿਰ ਰੱਬ ਵੀ ਚੇਤੇ ਆ ਜਾਂਦਾ। ਮੇਰੇ ਪਾਤਸ਼ਾਹ ਬਾਜਾਂ ਵਾਲੇ ਪਾਤਸ਼ਾਹ ਨੂੰ ਕਿਸੇ ਰਾਜੇ ਮਹਾਰਾਜੇ ਨੇ ਆ ਕੇ ਜਦੋਂ ਦਰਸ਼ਨ ਕੀਤੇ ਨਾ ਕਲਗੀਆਂ ਵਾਲੇ ਪਾਤਸ਼ਾਹ ਦੇ, ਉਹ ਸੋਚਦਾ ਵੀ ਐਡੀ ਕੀਮਤੀ ਕਲਗੀ ਸੀ, ਇਸ ਤੇ ਜਰੀਦਾਰ ਸੋਹਣਾ ਚੋਲਾ, ਤਿੱਲੇਦਾਰ ਜੁੱਤੀ, ਚੰਦਨ ਦੀ ਚੌਂਕੀ, ਸੋਨੇ ਦੀ ਪਾਲਕੀ, ਪਸ਼ਮੀਨੇ ਦਾ 2.5 ਲੱਖ ਦਾ ਤੰਬੂ, ਪ੍ਰਸ਼ਾਦੀ ਹਾਥੀ, ਘੋੜੇ, ਤੇਗਾਂ, ਵਰਸ਼ੀਆਂ, ਨੇਜੇ, ਫੌਜਾਂ, ਤੇ ਬੜੀ ਚੜ੍ਹਦੀ ਕਰੋੜਾਂ ਰਾਜਿਆਂ ਦੇ ਹੋਵੇ ਆਨੰਦਪੁਰ ਸਾਹਿਬ, ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਵਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਏ ਨੂਰ ਦਾ, ਗੁਰਾਂ ਦੇ ਦੁਆਲੇ ਇੰਜ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ
1: ਤਾਰੇ ਨੇ।
0: ਇਹ ਠਾਠ ਵਾੜਦੇ ਕਿ ਰਾਜਾ ਕਹਿੰਦਾ ਇਹਨਾਂ ਨੂੰ ਰੱਬ ਕਦੋਂ ਚੇਤੇ ਆਉਂਦਾ, ਵੀ ਮੈਂ ਤਾਂ ਸੋਚਦਾ ਸੀ ਕੋਈ ਜਟਾਂ ਵਾਲਾ ਸਾਧੂ ਹੋਣਾ, ਭਭੂਤੀ ਭਵਾਤੀ ਮਲੀ ਬੈਠਾ ਹੋਣਾ, ਇੱਡੀ ਟੌਰ। ਤੇ ਮਹਾਰਾਜ ਕਹਿੰਦੇ ਵੀ ਰਾਜਾ ਤੂੰ ਮਰ ਜਾਣਾ 7 ਦਿਨਾਂ ਨੂੰ, ਹੈਰਾਨ ਹੋ ਗਿਆ। ਆਪਾਂ ਨੂੰ ਕੋਈ ਡਾਕਟਰ ਕਹਿ ਦੇਵੇ ਜਾਂ ਸਾਧੂ ਸੰਤ ਕਹਿ ਦੇਵੇ ਪੂਰਨ ਹੋਵੇ, ਤੇ ਜਿਹੜੇ ਮਾੜੇ ਮੋਟੇ ਉਹ ਤਾਂ ਭਾਵੇਂ ਹਜ਼ਾਰਾਂ ਵੀ ਕਹਿ ਦੇਣ, ਬ੍ਰਹਮ ਗਿਆਨੀ ਹੋਵੇ ਉਹਨੂੰ ਪਤਾ ਹੁੰਦਾ। ਉਹ ਡਰ ਗਿਆ ਵੀ ਮੈਂ ਮਰ ਜਾਣਾ 7 ਦਿਨਾਂ ਨੂੰ। ਘਰੇ ਗਿਆ, ਘਰੇ ਜਾ ਕੇ ਰਾਣੀਆਂ ਮਹਾਰਾਣੀਆਂ ਨੂੰ, ਪੁੱਤਰ ਧੀਆਂ ਨੂੰ, ਅਹਿਲਕਾਰਾਂ ਨੂੰ ਕਹਿੰਦਾ ਵੀ ਮੈਂ ਹੁਣ 7 ਦਿਨ ਬੰਦਗੀ ਕਰਨੀ ਖੁਦਾ ਦੀ ਅੱਲਾ ਦੀ, ਮੇਰੇ ਕੋਲ ਸਮਾਂ ਥੋੜਾ ਰਹਿ ਗਿਆ। ਸਿੱਖਾਂ ਦੇ ਗੁਰੂ ਨੇ ਮੈਨੂੰ ਇਹ ਸ਼ਬਦ ਕਹੇ, ਬਚਨ ਕਹੇ ਆ, ਤੇ ਉਹ ਬੜੇ ਪਾਵਰਫੁੱਲ ਨੇ, ਉਹਨਾਂ ਨੇ ਕੁਝ ਦੇਖ ਕੇ ਹੀ ਕਿਹਾ ਹੋਣਾ। 7 ਦਿਨ ਉਹੀ ਮਹਿਲ, ਉਹੀ ਪਦਾਰਥ, ਉਹੀ ਰਾਣੀਆਂ ਪਟਰਾਣੀਆਂ, ਉਹੀ ਪੁੱਤਰ ਧੀਆਂ, ਉਹੀ ਸੋਨਾ ਚਾਂਦੀ, ਉਹੀ ਹੀਰੇ ਮੋਤੀ, ਤੇ 7 ਦਿਨ ਕਾਂਤ ਚ ਬਹਿ ਕੇ ਨਾ ਇੱਕ ਰੂਮ ਚ ਆਪਦੇ ਚ ਅੱਲਾ ਨਾ ਖੁਦਾ ਨਾ ਜੁੜਿਆ ਰਿਹਾ। ਪਤਾ ਸੀ ਵੀ ਮੌਤ ਨੇੜੇ ਆ, ਰੱਬ ਨਾਲ ਜੁੜ ਗਿਆ ਤੇ ਮਰਿਆ ਨਾ, ਖਤਮ ਨਾ ਹੋਇਆ। ਉਹ ਫਿਰ ਅਨੰਦਪੁਰ ਸਾਹਿਬ ਗਿਆ, ਕਹਿੰਦਾ ਮਹਾਰਾਜ ਤੁਸੀਂ ਝੂਠ ਵੀ ਮਾਰ ਲੈਂਦੇ ਹੋ। ਮਹਾਰਾਜ ਕਹਿੰਦੇ ਭਾਈ ਕਿਉਂ, ਤੈਨੂੰ ਕਦੋਂ ਮਾਰਿਆ? ਕਹਿੰਦਾ ਜੀ ਹਫ਼ਤਾ ਪਹਿਲਾਂ ਹੀ ਤੁਸੀਂ ਕਿਹਾ ਤੂੰ ਮਰ ਜਾਣਾ। ਮਹਾਰਾਜ ਕਹਿੰਦੇ ਨਹੀਂ, ਤੇਰੇ ਮਨ ਚ ਆਈ ਸੀ ਆ ਠਾਠ ਵਾੜ ਦੇਖ ਕੇ, ਸਾਡੇ ਯੋਧਿਆਂ ਨੂੰ ਦੇਖ ਕੇ, ਸਾਨੂੰ ਦੇਖ ਕੇ, ਵੀ ਇੰਨੇ ਠਾਠ ਵਾੜ ਚ ਰਹਿਣ ਵਾਲੇ ਇਹ ਬੰਦਗੀ ਕਿਵੇਂ ਕਰਦੇ ਹੋਣਗੇ। ਮਹਾਰਾਜ ਕਹਿੰਦੇ ਸਾਨੂੰ ਮੌਤ ਚੇਤੇ ਆ, ਤੇ ਜਦੋਂ ਤੈਨੂੰ ਮੌਤ ਚੇਤੇ ਕਰਾਤੀ, ਤੇਰਾ ਰਾਜ ਭਾਗ, ਤੇਰਾ ਤਖ਼ਤ ਤਾਜ, ਤੇਰੇ ਮਹਿਲ ਉਹੀ ਸੀ, ਤੇ ਫਰਕ ਪਿਆ ਕਿ ਨਹੀਂ ਪਿਆ? ਕਹਿੰਦਾ ਹਾਂ ਮਹਾਰਾਜ, ਜਦੋਂ ਮੌਤ ਚੇਤੇ ਆ ਗਈ ਉਦੋਂ ਰੱਬ ਵੀ ਚੇਤੇ ਆ ਗਿਆ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੇ ਮਾਈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਿਣਕਾ ਤੋਂ ਆਓ ਹਮਾਰੇ
1: ਪਾਸ।
0: ਬਸ ਇੰਨੀ ਕੀ ਖੇਡ ਆ, ਬੰਦਾ ਸਮਝ ਲਵੇ ਵੀ ਮੈਂ ਪ੍ਰਾਹੁਣਾ ਜ਼ਿੰਦਗੀ ਦੇ ਵਿੱਚ ਆਇਆ। ਤੇ ਜਿਵੇਂ ਸਾਡੇ ਘਰਾਂ ਚ ਪ੍ਰਾਹੁਣੇ ਆ ਜਾਣ, ਉਹ ਸਾਰੀ ਉਮਰ ਰਹਿਣ ਵਾਸਤੇ ਥੋੜੀ ਆਉਂਦੇ ਆ, ਕੱਲ ਨੂੰ ਚਲੇ ਜਾਣਗੇ, ਪਰਸੋਂ ਨੂੰ ਚਲੇ ਜਾਣਗੇ, ਨਾ ਹੁਣ ਤਾਂ ਇੰਨਾ ਟਾਈਮ ਹੀ ਨਹੀਂ ਕਿਸੇ ਕੋਲੇ। ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ, ਕਹਿੰਦੇ ਪ੍ਰਭਾਤ ਹੋਈ ਤੇ ਚਲੇ ਜਾਣਾ, ਬਾਜ ਵੱਜੀ ਤੇ ਚਲੇ ਜਾਣਾ। ਤੇ ਆ ਜਿਹੜਾ ਸਮਾਂ ਮਿਲਿਆ ਮਹਾਰਾਜ ਕਹਿੰਦੇ ਇਹਨੂੰ ਸਫਲਾ ਬਣਾ ਲਾ, ਇਹਨੂੰ ਸਫਲਾ ਕਰਨਾ ਜਿਹੜਾ ਮਿਲਿਆ ਸਮਾਂ ਤੈਨੂੰ, ਇਹ ਯਾਤਰਾ ਤੇਰੀ ਸਫਲ ਹੋਜੂ, ਗੁਰੂ ਨਾਲ ਜੁੜ ਜਾਏਗਾ ਜੀ। ਆਓ, ਬੜੀ ਕਧਾਰੀ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਕਹਿ ਰਹੇ ਹਾਂ, ਪਰ ਕੱਲ ਦਿਨ ਤੋਂ ਚੱਲਦੇ ਇਤਿਹਾਸ ਦੀ ਲੜੀ ਦੇ ਵਿੱਚੋਂ ਸਵੇਰੇ ਬੇਨਤੀਆਂ ਕੀਤੀਆਂ ਆਪਾਂ, ਮਹਾਰਾਜ ਨੇ ਆਪਣੀ ਵਡਿਆਈ ਆਪ ਕਰਾਈ। ਭਾਈ ਮਰਦਾਨਾ ਜੀ ਜਲ ਲੈਣ ਗਏ ਆ ਬੜੀ ਕਧਾਰੀ ਕੋਲੋਂ, ਬੜੀ ਕਧਾਰੀ ਨੇ ਜਲ ਤਾਂ ਨਾ ਪਿਆਇਆ ਭਾਈ ਮਰਦਾਨੇ ਨੂੰ, ਤੇ ਬੋਲ ਕਬੋਲ ਕੀਤੇ। ਇੱਕ ਆਮ ਕਹਾਵਤ ਹੈ, ਕਹਿੰਦੇ ਵੀ ਜੇ ਕਿਸੇ ਨੂੰ ਆਪਾਂ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਾ ਬੋਲੀਏ, ਜੇ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤੇ ਖੋਈਏ ਵੀ ਨਾ, ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤੇ ਮਾੜਾ ਵੀ ਨਾ ਕਰੀਏ। ਇਹ ਗੁਰੂ ਦੀ ਸ਼ਿਕਸ਼ਾ ਸਾਨੂੰ। ਬੜੀ ਕਧਾਰੀ ਕਹਿੰਦਾ ਵੀ ਤੂੰ ਬਾਰ ਬਾਰ ਆ ਜਾਂਦਾ ਮੇਰੇ ਕੋਲੇ ਪਾਣੀ ਲੈਣ,

ਤੇ ਵਾਰ ਵਾਰ ਤੇਰਾ ਜਿਹੜਾ ਗੁਰੂ ਹੈ ਜਿਹਨੂੰ ਤੂੰ ਸੱਚਾ ਕਹਿੰਦਾ, ਨਿਰੰਕਾਰ ਕਹਿੰਦਾ, ਪਰਵਦਗਾਰ ਕਹਿੰਦਾ, ਦੁਨੀਆਂ ਦਾ ਮਾਲਕ ਕਹਿੰਦਾ, ਅੱਲਾ ਕਹਿੰਦਾ, ਖੁਦਾ ਕਹਿੰਦਾ, ਰੱਬ ਕਹਿੰਦਾ, ਤੇ ਉਹ ਵਾਰ ਵਾਰ ਪਾਣੀ ਲੈਣ ਮੇਰੇ ਕੋਲੇ ਭੇਜਦਾ। ਕਈ ਵਾਰ ਨਾ ਬੰਦਾ ਨੰਗ ਮਲੰਗ ਜਿਹਾ ਮੇਰੇ ਵਰਗਾ ਆਪਦੇ ਆਪ ਨੂੰ ਦਾਤਾ ਸਮਝਦਾ ਹੁੰਦਾ। ਤੇ ਬੜੀ ਕਧਾਰੀ ਇਹੋ ਜਿਹਾ ਚੋਈ ਸੀ ਜਿਹਦੇ ਕੋਲੇ ਪੱਲੇ ਕੱਖ ਨਹੀਂ ਤੇ ਆਪਣੇ ਆਪ ਨੂੰ ਖੁਦਾ ਮੰਨੀ ਬੈਠਾ। ਇੱਕ ਹੋਰ ਬੇਨਤੀ ਕਰਾਂ ਵੀ ਜਿਹਨਾਂ ਕੋਲੇ ਹੋਵੇ ਨਾ ਸਭ ਕੁਛ, ਉਹ ਛਪਾ ਲੈਂਦੇ ਦੁਨੀਆਂ ਤੋਂ। ਕਾਹੇ ਰੇ ਬਕਵਾਦ ਲਾਇਓ, ਜਨ ਹਰ ਪਾਇਓ, ਤਿਨੈ ਛਪਾਇਓ। ਕਈ ਐਸੇ ਮਹਾਂਪੁਰਖ ਦੇਖੇ ਆਪਣੀ ਜ਼ਿੰਦਗੀ ਚ ਆਏ ਆ ਵੀ ਉਹ ਰੱਬ ਨਾਲ ਜੁੜੀਆਂ ਰੂਹਾਂ ਹੁੰਦੀਆਂ ਤੇ ਆਮ ਦੁਨੀਆਂ ਦੇ ਵਿੱਚ ਵਿਚਰਦੇ, ਆਮ ਦੁਨੀਆਂ ਵਾਂਗੂ। ਕੋਈ ਸਪੈਸ਼ਲ ਨਹੀਂ ਕਹਿੰਦੇ ਵੀ ਅਸੀਂ ਸਪੈਸ਼ਲ ਹਾਂ। ਤੇ ਜਿਹਦੇ ਪੱਲੇ ਨਾ ਕੁਝ ਹੋਵੇ ਉਹੀ ਕਹਿੰਦਾ ਹੁੰਦਾ ਵੀ ਮੈਂ ਰੱਬ ਬਣ ਕੇ ਬੈਠਾ। ਬੜੀ ਕਧਾਰੀ ਕਹਿੰਦਾ ਮੈਂ ਰੱਬ ਹਾਂ, ਮੈਂ ਖੁਦਾ, ਮੈਂ ਅੱਲਾ ਹੈ, ਮੈਂ ਤੈਨੂੰ ਹਲੇ ਵੀ ਆਫਰ ਦਿੰਦਾ, ਹਲੇ ਵੀ ਕਹਿੰਦਾ ਮੇਰਾ ਚੇਲਾ ਬਣ ਜਾ, ਆਹ ਸਭ ਕੁਝ ਤੇਰਾ ਹੋਵੇਗਾ, ਮੇਰੀ ਗੱਦੀ ਦਾ ਵਾਰਸ ਬਣ ਜਾਏਗਾ, ਛੱਡ ਪਰੇ ਥਾਂ ਥਾਂ ਧੱਕੇ ਖਾਨਾ ਫਿਰਦਾ। ਤੇ ਭਾਈ ਮਰਦਾਨਾ ਕਹਿੰਦਾ ਭੋਲਿਆ ਪੁਰਖਾ, ਕਿਹੜੀਆਂ ਗੱਲਾਂ ਕਰਦਾ, ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਦੁਨੀਆਂ ਦੇ ਪਾਲਣ ਹਾਰੇ ਆ, ਤੁਮ ਦਾਤੇ ਠਾਕਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ, ਹਮ ਬਾਰਕ ਤੁਮਰੇ ਧਾਰੇ, ਜਹਿਬਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤੇਰੋ, ਅੰਤ ਨਾ ਕਹਿਨਹੀ ਲਹੀਐ। ਮੇਰਾ ਸਾਹਿਬ ਭਾਈ ਮਰਦਾਨਾ ਜੀ ਕਹਿੰਦਾ ਦੁਨੀਆਂ ਦਾ ਪ੍ਰਤਪਾਲਕ ਹੈ, ਤੂੰ ਇੱਕ ਪਾਣੀ ਦੀ ਗੱਲ ਕਰਦੇ ਉਹਦੇ ਚੋਜ ਆ, ਉਹਦਾ ਕੋਈ ਕੌਤਕ ਆ, ਉਹਦਾ ਕੋਈ ਹੁਕਮ ਹੈ ਮੈਨੂੰ, ਮੈਂ ਬਜਾ ਰਿਹਾ ਹੁਕਮ, ਤੇ ਉਹ ਚੇਲਾ ਹੀ ਕਿਹੜਾ, ਉਹ ਸੈਖੀ ਕਹਦਾ ਜਿਹੜਾ ਗੁਰੂ ਦਾ ਨਾ ਹੁਕਮ ਬਜਾਵੇ, ਉਹ ਮੈਨੂੰ ਭੇਜ ਦਿੰਦੇ ਮੈਂ ਆ ਜਾਂਦਾ, ਤੇ ਮੈਨੂੰ ਤੇਰੇ ਪਾਣੀ ਦੀ ਲੋੜ ਨਹੀਂ, ਮੇਰੇ ਰੱਬ ਨੂੰ ਨਾ ਮਾੜਾ ਕਹੀ, ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੋਲ ਕਬੋਲ ਨਾ ਬੋਲੀ, ਮੇਰੀ ਭਾਵੇਂ ਜਿੰਦ ਨਿਕਲ ਜਾਵੇ, ਮੈਂ ਭਾਵੇਂ ਪਾਣੀ ਤੋਂ ਪਿਆਸਾ ਮਰ ਜਾਵਾਂ, ਪਰ ਮੈਂ ਆਪਦੇ ਗੁਰੂ ਨਾਨਕ ਸਾਹਿਬ ਨੂੰ ਮਾੜਾ ਨਹੀਂ ਖਵਾ ਸਕਦਾ। ਫਿਰ ਮਰਦਾਨਾ ਥੱਲੇ ਆ ਗਿਆ, ਕਹਿੰਦਾ ਮਹਾਰਾਜ ਵੀ ਹੁਣ ਨਾ ਮੈਨੂੰ ਹੁਕਮ ਕਰਿਓ ਜਾਣ ਦਾ, ਕਿਉਂਕਿ ਜਿਹਦੇ ਕੋਲੇ ਮੈਂ ਜਾ ਕੇ ਆਉਣਾ ਬੜਾ ਵੱਡਾ ਹੰਕਾਰੀ ਹੈ, ਉਹ ਮੈਨੂੰ ਕੁਝ ਕਹਿ ਲਵੇ ਮੈਂ ਸੁਣ ਲੂ, ਪਰ ਉਹ ਤੁਹਾਡੀ ਨਿੰਦਿਆ ਕਰਦਾ, ਤੁਹਾਨੂੰ ਮਾੜਾ ਕਹਿੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਣ, ਆ ਜਿਹੜੇ ਕੰਨ ਆ ਸਾਡੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦੇ, ਜਿਹੜਾ ਸੱਚਾ ਸਿੱਖ ਹੈ ਗੁਰੂ ਦੀ ਵਡਿਆਈ ਸੁਣ ਸਕਦੇ, ਨਿੰਦਿਆ ਨਹੀਂ। ਕਹਿੰਦਾ ਮਹਾਰਾਜ ਮੇਰੇ ਕੰਨ ਤੁਹਾਡੀ ਨਿੰਦਿਆ ਕਿਵੇਂ ਸੁਣ ਲੈਣ, ਤੇ ਬੜੇ ਭੈੜੇ ਬੋਲ ਬੋਲਦਾ, ਬੜਾ ਅਪਰਾਧੀ ਬੰਦਾ, ਬੜਾ ਹੰਕਾਰੀ ਹੈ, ਬੜਾ ਲੋਭੀ ਆ ਬੰਦਾ, ਉਹਦੇ ਪੱਲੇ ਤਾਂ ਸੰਤਾਂ ਫਕੀਰਾਂ ਵਾਲਾ, ਰਿਖੀਆਂ ਮੁਣੀਆਂ ਵਾਲਾ ਇੱਕ ਵੀ ਗੁਣ ਹੈ ਨਹੀਂ, ਉਹ ਤਾਂ ਉਗਣਾਂ ਦਾ ਭਰਿਆ ਏ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ, ਉਹ ਤਾਂ ਇੰਨੇ ਉਗਣਾ ਜਿੰਨਾ ਸਮੁੰਦਰ ਚ ਨੀਰ ਆਉਂਦੇ ਉਹਦੇ ਚ ਉਗਣ ਹੋਣਗੇ ਉਦੋਂ ਵੱਧ। ਮਹਾਰਾਜ ਕਹਿੰਦੇ ਕੋਈ ਨੀ ਮਰਦਾਨੇ ਆ। ਮਹਾਰਾਜ ਨੇ ਇੱਕ ਪੈਰ ਦੇ ਨਾਲ ਨਾ ਆਪਣੇ ਨਾਲ ਪੱਥਰ ਚੁੱਕਿਆ ਤੇ ਉੱਥੇ ਝਰਨਾ ਵਗਣ ਲੱਗ ਗਿਆ, ਪਾਣੀ ਦਾ ਚਸ਼ਮਾ ਵਗਣ ਲੱਗ ਗਿਆ ਝਰਨਾ। ਗੁਰੂ ਦੇ ਹੁਕਮ ਚ ਆ ਨਦੀਆਂ ਨਾਲੇ ਸਮੁੰਦਰ ਧਰਤੀ ਆਕਾਸ਼ ਪਤਾਲ ਸਭ ਗੁਰੂ ਦੇ ਹੁਕਮ ਚ ਆ, ਉਹ ਜਿੱਥੇ ਚਾਹੇ ਕੁਝ ਵੀ ਕਰ ਸਕਦਾ ਮਾਲਕ। ਤੇ ਮੇਰੇ ਪਾਤਸ਼ਾਹ ਨੇ ਜਦੋਂ ਝਰਨਾ ਫੁੱਟਿਆ ਤੇ ਮਹਾਰਾਜ ਕਹਿੰਦੇ ਲੈ ਮਰਦਾਨਿਆ ਪੀ ਪਾਣੀ, ਰੱਜ ਰੱਜ ਕੇ ਪੀ ਲਾ ਪਾਣੀ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਗੁਰੂ ਸਾਹਿਬ ਐਡੇ ਸਮਰੱਥ ਹੈ, ਉਹ ਆਪਦੇ ਸੇਵਕ ਨੂੰ ਹਾਂ ਐਵੇਂ ਧਿਆਨ ਸਾਡਾ ਲੈ ਸਕਦੇ ਆ, ਭੁੱਖਾ ਨਹੀਂ ਰੱਖਦੇ ਮਹਾਰਾਜ, ਭੁੱਖਾ ਤਾਂ ਆਮ ਮਾਂ ਬਾਪ ਆਪਾਂ, ਪਹਿਲਾਂ ਆਪਣੇ ਮਾਂ ਬਾਪ ਫਿਰ ਆਪਾਂ, ਭੁੱਖੇ ਤਾਂ ਅਸੀਂ ਨੀ ਬੱਚਿਆਂ ਨੂੰ ਰੱਖ ਸਕਦੇ, ਤੇ ਰੱਬ ਕਿਵੇਂ ਰੱਖ ਲੂ ਭੁੱਖਾ ਸਾਨੂੰ, ਜਦੋਂ ਉਹਦੇ ਬੱਚੇ ਹੀ ਬਣ ਗਏ। ਤੂੰ ਮਾਤ ਪਿਤਾ ਹਾਂ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੇ ਮਹਾਰਾਜ ਮਰਦਾਨੇ ਨੇ ਰੱਜ ਰੱਜ ਪੀਤਾ ਪਾਣੀ, ਤੇ ਉਧਰੋਂ ਜਿਹੜਾ ਚਸ਼ਮਾ ਨਾ, ਜਿਹੜਾ ਚਸ਼ਮਾ ਉਹ ਸੁੱਕਣ ਲੱਗ ਗਿਆ, ਜਿੱਥੇ ਪਾਣੀ ਇਕੱਠਾ ਕੀਤਾ ਵਾਲੀ ਕਿਦਾਰੀ ਨੇ, ਉਹ ਸੁੱਕਦਾ ਚਸ਼ਮਾ ਖਾਲੀ ਹੋਣਾ ਸ਼ੁਰੂ ਹੋ ਗਿਆ। ਉਹਨੇ ਥੱਲੇ ਨਜ਼ਰ ਮਾਰੀ, ਨਜ਼ਰ ਮਾਰ ਕੇ ਦੇਖਿਆ ਵੀ ਮੇਰਾ ਪਾਣੀ ਆਪਦੀ ਸ਼ਕਤੀ ਨਾਲ ਇਸ ਬਲੀ ਫਕੀਰ ਨੇ ਖਿੱਚ ਲਿਆ, ਉਹਨੂੰ ਹਲੇ ਵੀ ਨੀ ਪਤਾ ਲੱਗਿਆ। ਉਹਨੇ ਪੱਥਰ ਰੋੜਿਆ, ਉੱਤੋਂ ਭਾਰਾ ਪੱਥਰ ਰੋੜ ਦਿੱਤਾ, ਪੱਥਰ ਰੋੜਿਆ ਵੀ ਇਹ ਕੌਣ ਆ ਜਿਹੜਾ ਮੇਰੀ ਬਰਾਬਰੀ ਕਰਨ ਆ ਗਿਆ, ਜਿਹਨੇ ਮੇਰਾ ਚਸ਼ਮਾ ਖਾਲੀ ਕਰ ਦਿੱਤਾ।
ਇੱਕ ਇਹ ਜਿਹੜਾ ਇਹ ਲੋਕਾਂ ਤੋਂ ਪੂਜਾ ਕਰਾਉਣ ਵਾਸਤੇ ਆਇਆ, ਉਹਨਾਂ ਪੱਥਰ ਰੋੜਿਆ ਤੇ ਮਹਾਰਾਜ ਕਹਿੰਦੇ, ਮਰਦਾਨਾ ਕਹਿੰਦਾ, ਮਹਾਰਾਜ ਬੜੀ ਵੱਡੀ ਸੈਲ ਰੋੜਤੀ ਹੈ ਫਕੀਰ ਨੇ। ਇਹ ਹੰਕਾਰੀ ਬੰਦੇ ਨੇ ਪੱਥਰ ਦੇਖੋ ਰੁੜਿਆ ਆਉਂਦਾ ਤੇ ਇਹਨੇ ਤਾਂ ਆਪਾਂ ਨੂੰ ਪ੍ਰੈਸ ਕਰ ਦੇਣਾ, ਮਸਲ ਦੇਣਾ ਏ। ਮਹਾਰਾਜ ਕਹਿੰਦੇ, ਨਹੀਂ ਮਰਦਾਨੇ, ਤੈਨੂੰ ਇਹ ਪੱਥਰ ਨੇ ਕੁਝ ਨਹੀਂ ਕਹਿਣਾ। ਜਿਹੜਾ ਮਾਲਕ ਅੱਗ ਚੋਂ ਬਚਾ ਲੈਂਦਾ ਹੋਵੇ, ਪਾਣੀ ਡੁੱਬਦਿਆਂ ਨੂੰ ਕੱਢ ਲੈਂਦਾ ਹੋਵੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜਜ਼ੀਰ ਮਿਰਗਸ਼ਾਲਾ ਪਰ ਬੈਠੇ ਕਬੀਰ, ਕਬੀਰ ਨੂੰ ਗੰਗਾ ਦੀਆਂ ਲਹਿਰਾਂ ਚੋਂ ਮਹਾਰਾਜ ਨੇ ਕੱਢ ਲਿਆ, ਪ੍ਰਹਲਾਦ ਨੂੰ ਅੱਗ ਚ ਬੈਠੇ ਨੂੰ ਬਚਾ ਲਿਆ, ਸੇਕ ਨਹੀਂ ਲੱਗਣ ਦਿੱਤਾ ਮੇਰੇ ਪਾਤਸ਼ਾਹ ਨੂੰ, ਤਪਦੇ ਥਮਾਂ ਨੂੰ ਜੱਫੀਆਂ ਪਾਲੀਆਂ, ਪ੍ਰਹਲਾਦ ਵਰ ਗਿਆ ਨੇ, ਗੁਰੂ ਸਮਰੱਥ ਹੈ। ਮਹਾਰਾਜ ਕਹਿੰਦੇ, ਨਹੀਂ ਵਰਦਾਨਿਆ, ਇਹ ਤੈਨੂੰ ਸੈਲ ਪੱਥਰ ਕੁਝ ਨਹੀਂ ਕਹਿੰਦਾ। ਮਹਾਰਾਜ ਨੇ ਕੀਤਾ ਹੱਥ, ਪੱਥਰ ਟਿਕ ਗਿਆ। ਗੁਰਦੁਆਰਾ ਪੰਜਾ ਸਾਹਿਬ ਅੱਜ ਵੀ ਹਸਨ ਅਬਦਾਲ ਦੀ ਧਰਤੀ ਤੇ ਹੈ, ਆਪਣੀਆਂ ਸੰਗਤਾਂ ਜਾਂਦੀਆਂ, ਦਰਸ਼ਨ ਕੀਤੇ ਹੈ ਜਿਹੜੇ ਪਾਕਿਸਤਾਨ ਜਾਂਦੇ ਨੇ। ਆਓ, ਇਹ ਫਕੀਰ ਨੇ ਜਦੋਂ ਦੇਖਿਆ ਨੇ ਕ੍ਰਿਸ਼ਮਾ, ਵੀ ਇਹ ਕੋਈ ਬੜੀ ਪੁਰਖ ਆ, ਪਹਿਲਾਂ ਤਾਂ ਪਾਣੀ ਖਿੱਚਿਆ ਤੇ ਦੂਜੀ ਗੱਲ ਰੋੜਿਆ ਹੋਇਆ ਪੱਥਰ ਹੱਥ ਕਰਕੇ ਟਿਕਾ ਦਿੱਤਾ ਇੱਕ ਥਾਂ ਤੇ, ਇੱਕ ਥਾਂ ਤੇ ਕੱਲਾ ਹੱਥ ਹੀ ਕੀਤਾ ਤੇ ਪੱਥਰ ਰੁਕ ਗਿਆ, ਪੰਜਾ ਲੱਗਿਆ ਹੋਇਆ ਮਹਾਰਾਜ ਦਾ ਆਏ ਪੱਥਰ ਨੂੰ। ਤੇ ਅੱਜ ਵੀ ਉੱਥੇ ਜਿਹੜੀ ਸੰਗਤ ਜਾਂਦੀ ਆ, ਆਪਣੇ 2006 ਚ ਗਿਆ ਸੀ ਉੱਥੇ, ਤੇ ਅੱਜ ਵੀ ਜਿਹੜਾ ਵੀ ਹੱਥ ਲਾ ਲਈਏ ਉਹ ਹੱਥ ਦੇ ਪੂਰਾ ਪੂਰੇ ਆਉਂਦਾ, ਆਪਣੇ ਸਾਰਿਆਂ ਦੇ ਸਰੀਰ ਮੁਤਾਬਕ ਹੱਥ ਵੱਡੇ ਛੋਟੇ ਆਉਂਦੇ, ਪਰ ਉਹ ਪੰਜੇ ਚ ਉਸੇ ਤਰ੍ਹਾਂ ਹੀ ਪੂਰੇ ਦਾ ਪੂਰਾ ਆ ਜਾਂਦਾ ਅੱਜ ਵੀ। ਤੇ ਉਹ ਪੰਜੇ ਨੂੰ ਕਹਿੰਦੇ ਵੀ ਉਹਨੂੰ ਖੁਰਚਿਆ ਵੀ ਗਿਆ, ਉਹਨੂੰ ਖੁਰਚਿਆ ਵੀ ਗਿਆ, ਤੇ ਫਿਰ ਉਸੇ ਦਾ ਜਿੰਨਾ ਉਹਨੂੰ ਪੱਥਰ ਨੂੰ ਖੁਰਚਿਆ ਜਾਂਦਾ ਤੇ ਗਾਂਹ ਦੀ ਗਾਂਹ ਉਹ ਪੰਜਾ ਫਿਰ ਨਿਕਲਦਾ ਆਉਂਦਾ। ਕਿਉਂਕਿ ਜਦੋਂ ਪ੍ਰਬੰਧ ਨਹੀਂ ਸੀ ਸਿੱਖਾਂ ਕੋਲੇ ਨਾ, ਉਦੋਂ ਹੀ ਗੱਲਾਂ ਹੋਈਆਂ, ਹੁਣ ਤਾਂ ਉੱਥੇ ਪ੍ਰਬੰਧ ਨੇ ਸਭ ਕੁਛ ਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਇਹ ਸਥਾਨ ਬਣਾਇਆ ਸੀ। ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਗੁਰੂ ਘਰ ਬਣਿਆ ਸੀ, ਤੇ ਭਾਈ ਧੰਨਾ ਸਿੰਘ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਏ ਦੇ ਬਣਾਏ ਹੋਈ ਉਸ ਇਮਾਰਤ ਦੀ ਤਸਵੀਰ ਵੀ ਖਿੱਚੀ ਸੀ ਜਦੋਂ ਭਾਈ ਧੰਨਾ ਸਿੰਘ ਜੀ ਉੱਥੇ ਗਏ ਸੀ। ਆਓ, ਇਹ ਸਾਈਂ ਥੱਲੇ ਆਇਆ, ਥੱਲੇ ਆ ਕੇ ਮਹਾਰਾਜ ਦੇ ਚਰਨਾਂ ਚ ਜਿਵੇਂ ਢਹਿ ਪਿਆ, ਜਿਵੇਂ ਬੇਨਤੀਆਂ ਕਰਦਾ ਹੈ ਵੀ ਮਹਾਰਾਜ ਮੈਨੂੰ ਨਹੀਂ ਸੀ ਪਤਾ ਤੁਸੀਂ ਰੱਬੋ ਅੱਲਾ ਖਦਾ ਹੋ, ਮੇਰੀਆਂ ਸ਼ਕਤੀਆਂ ਤਾਂ ਤੁਹਾਡੇ ਸਾਹਮਣੇ ਕੱਖ ਵੀ ਨਹੀਂ। ਤੇ ਮਹਾਰਾਜ ਕਹਿੰਦੇ ਫਕੀਰਾ, ਕੱਲਾ ਭੇਸ ਦਾ ਫਕੀਰ ਵੀ ਫਕੀਰੀ ਬਾਣਾ ਨਹੀਂ ਪਾਈਦਾ, ਅੰਦਰੋਂ ਫਕੀਰ ਬਣੀਦਾ, ਭੇਖ ਦਿਖਾਵਾ ਜਗਤ ਕੋ ਲੋਗਣ ਕੋ ਬਸ ਕੀਨ, ਮਾਥੇ ਤਿਲਕ ਹੱਥ ਮਾਲਾ ਬੰਨਾ ਲੋਗਣ ਆਰਾਮ ਖਲਾਉਣਾ ਜਾਣਾ, ਹਰ ਕੈ ਸੰਤ ਨਾ ਆਖੀਏ ਬਨਾਰਸ ਕੇ ਠੱਗ। ਕਹਿੰਦੇ ਦੁਨੀਆਂ ਨੂੰ ਲੁੱਟਣ ਖੁੱਟਣ ਵਾਸਤੇ, ਦੁਨੀਆਂ ਦੇ ਦਿਖਾਵੇ ਵਾਸਤੇ ਨੀ ਚੋਲੇ ਪਾਈ ਦੇ, ਜੇ ਬਾਹਰੋਂ ਰੱਬ ਦਾ ਰੂਪ ਫਕੀਰਾਂ ਦਾ ਬਣਾਇਆ ਸਾਧੂਆਂ ਦਾ, ਤੇ ਅੰਦਰੋਂ ਵੀ ਨਰਮਲ ਹੋਣਾ ਚਾਹੀਦਾ ਬੰਦੇ ਨੂੰ ਮੇਰੇ ਪਾਤਸ਼ਾਹ ਸਮਤ ਹੀ। ਕਿਉਂ

ਰੰਗ ਲੈ ਆਪਣੇ ਮਨ ਨੂੰ ਨਾਮ ਵਿੱਚ ਰੰਗ ਲੈ ਛੱਡ ਝੂਠੀਆਂ ਚੀਜ਼ਾਂ ਨੂੰ ਰੱਬ ਤੋਂ ਪ੍ਰੀਤ ਉਸ ਦੀ ਮੰਗ ਲੈ ਛੱਡ ਝੂਠੀ

ਬੁੱਲੇ ਵਰਗੇ ਫਕੀਰ ਕਹਿੰਦੇ ਕਹਿੰਦੇ ਮੰਦਰ ਢਾ ਦੇ, ਅੰਬਾਸਡਰ ਢਾ ਦੇ, ਜੋ ਕੁਛ ਢਹਿੰਦਾ ਵੇਖੀ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕੀਤੀ, ਬੜੀ ਘਧਾਰੀ ਵਰਗੇ ਚਰਨਾਂ ਤੇ ਡਿੱਗੇ, ਮਾਫੀਆਂ ਮੰਗੀਆਂ ਤੇ ਮਹਾਰਾਜ ਕਹਿੰਦੇ ਬਲੀ ਨੂੰ ਕਹਿੰਦੇ ਬੜੀ ਬਚਨਾਂ ਦੇ ਬਣੀ ਦਾ, ਬੜੀ ਗੁਣਾਂ ਦੇ ਬਣੀ ਦਾ, ਤੇ ਜੇ ਬਚਨਾਂ ਦੇ ਬੜੀ ਬਣ ਜਾਈਏ, ਗੁਣਾਂ ਦੇ ਬੜੀ ਬਣ ਜਾਈਏ, ਮਹਾਰਾਜ ਕਿਰਪਾ ਕਰ ਦਿੰਦੇ ਆ, ਸੱਚੇ ਪਾਤਸ਼ਾਹ ਰਹਿਮਤਾਂ ਕਰ ਦਿੰਦੇ ਆ। ਪਾਤਸ਼ਾਹ ਕਹਿੰਦੇ ਬਾਹਰਲਾ ਭੇਖ ਨਾ ਬਣਾ, ਅੰਦਰੋਂ ਚਿੱਟਾ ਹੋ ਜਾ, ਅੰਦਰੋਂ ਗਲੀ ਜਿਨ੍ਹਾਂ ਚ ਪੰਬਾਲੀਆਂ ਲੋਟੇ ਹੱਥ ਨਵਾਗ, ਹਰ ਕੈ ਸੰਤ ਨਾ ਆਖੀਏ ਬਨਾਰਸ ਕੇ ਠੱਗ। ਦੁਨੀਆਂ ਨੂੰ ਦਿਖਾਉਣ ਵਾਸਤੇ ਨਾ ਸੰਤ ਬਣ, ਰੱਬ ਨੂੰ ਪਿਆਰ ਕਰ, ਪਰਮੇਸ਼ਰ ਨੂੰ ਪਿਆਰ ਕਰ, ਦੁਨੀਆਂ ਦੇ ਭਲੇ ਉਪਕਾਰਾਂ ਵਾਸਤੇ ਸੰਤ ਦੀ ਪਦਵੀ ਮਿਲਦੀ ਹੈ।

0: ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਪ ਸਿੰਘ ਸਿੰਘ ਜੀ ਜਾਚਕ ਸਾਹਿਬ, ਉਹ ਆਪ ਸਭ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੋ ਆਖੋ ਪਿਆਰ ਸਤਿਕਾਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਢਾਡੀ ਵਾਰਾਂ ਸਰਵਣ ਕਰ ਰਹੇ ਸੀ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਮੁੱਚੇ ਜਥੇ ਪਾਸੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਚਰਨਾਂ ਵਿੱਚ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਕਥਾ ਸਰਵਣ ਕਰਵਾਉਣਗੇ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ। ਆਪ ਜੀ ਜਾਣਦੇ ਹੋ ਕਿ 4 ਜੁਲਾਈ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਖੇਚਲ ਕਰੋ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਸਵੇਰੇ 7 ਵਜੇ 4 ਜੁਲਾਈ ਵਾਲੇ ਦਿਨ ਗੁਰਦੁਆਰਾ ਸਾਹਿਬ ਦੀ ਗੈਲਰੀ ਵਿਖੇ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਕਕਾਰ ਪਹਿਨ ਕੇ ਪਹੁੰਚਣ ਦੀ ਖੇਚਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ।

ਯੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ

ਸਿੱਖ ਪੰਥ ਦਾ ਮਹਾਨ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਆਪ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕਰ ਰਹੇ ਸੀ, ਨਾਲ ਗੱਲ ਕਰ ਰਹੇ ਸੀ ਵੀ ਗੁਰੂ ਦੇ ਦਰ 'ਤੇ ਉਹ ਪ੍ਰਵਾਨ ਹੁੰਦਾ ਅੰਦਰੋਂ ਬਾਹਰੋਂ ਜਿਹੜਾ ਇੱਕ ਹੋ ਜਾਵੇ। ਜ਼ਬਾਨ ਦੇ ਧਰਮੀ ਬਹੁਤ ਮਿਲ ਜਾਂਦੇ ਨੇ, ਇਮਾਨ ਦੇ ਧਰਮੀ ਵਿਰਲੇ ਵਿਰਲੇ ਹੁੰਦੇ ਨੇ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ, ਬਾਹਰ ਚਿਟਵੀਆਂ ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰਖੜੀਆਂ। ਕਈ ਵਾਰੀ ਬੰਦਾ ਜ਼ੁਬਾਨ ਨਾਲ ਗੱਲਾਂ ਬੜੀਆਂ ਵਧੀਆ ਕਰਦਾ ਹੈ, ਪਰ ਪਾਤਸ਼ਾਹ ਜੀ ਕਹਿੰਦੇ ਜੇ ਅੰਦਰੋਂ ਜੀਵਨ ਨਹੀਂ, ਉਹ ਭਲਿਆ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੋਏਗਾ। ਹਾਂ, ਚਤਰਾਈ ਅਤੇ ਚਲਾਕੀ ਦੀਆਂ ਚਾਰ ਗੱਲਾਂ ਨਾਲ ਕੋਈ 4% ਆ ਸਕਦੇ ਨੇ, ਸਕੂਨ ਚੈਨ ਅਤੇ ਆਨੰਦ ਦੀ ਕਹਾਣੀ ਨਹੀਂ ਬਣ ਸਕਦੀ। ਅਤੇ ਜਿਹੜਾ ਇੱਦਾਂ ਕਰਦਾ ਸੀ ਉਹਨੂੰ ਪਾਤਸ਼ਾਹ ਜੀ ਕਹਿੰਦੇ ਪੰਡੀਆ, ਕਮਨ ਕੁਮਤ ਤੁਮ ਲਾਗੇ, ਬੂਡੋ ਗੇ ਪਰਿਵਾਰ ਸਕਲ ਸਿਉਂ, ਰਾਮ ਨਾ ਜਪੋ ਅਭਾਗੇ। ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਕਹਿੰਦੇ ਧਾਰਮਿਕ ਪੁਸਤਕਾਂ ਪੜ੍ਹ ਲਈਆਂ, ਚੁੰਚ ਗਿਆਨੀ ਬਣ ਗਿਆ, ਜਣੇ ਖਣ ਨਾਲ ਸਿਰ ਡਾਉਣ ਲੱਗ ਗਿਆ। ਜੇ ਜੀਵਨ ਵਿੱਚ ਕਮਾਉਣਾ ਨਹੀਂ, ਖੋਤੇ 'ਤੇ ਕਹਿੰਦੇ ਚੰਦਨ ਲੱਦਿਆ ਹੋਇਆ, ਕਿਸੇ ਨੇ ਕਹਿ ਦਿੱਤਾ ਵੀ ਤੇਰੀ ਚੜ੍ਹਾਈ ਬਹੁਤ ਅੱਜ, ਉਹ ਖੋਤਾ ਪੁੱਛਦਾ ਵੀ ਕਾਹਦੇ ਨਾਲ, ਅੱਜ ਜਿਹੜੀ ਲੱਕੜ ਤੇਰੇ 'ਤੇ ਲੱਦੀ ਹੈ ਨਾ, ਕਰੋੜਾਂ ਦੀ ਹੈ ਇਹ। ਉਹ ਕਹਿੰਦਾ ਮੇਰੇ ਵਾਸਤੇ ਤਾਂ ਭਾਰ ਆ, ਚਾਹੇ ਘੁਮਿਆਰ 2.5 ਮਣ ਮਿੱਟੀ ਲੱਦ ਦੇਵੇ ਅਤੇ ਚਾਹੇ ਚੰਦਨ ਲੱਦ ਦੇਵੇ। ਗਿਆਨ ਉਹੀ ਆ ਜਿਹਨੂੰ ਜੀਵਨ ਵਿੱਚ ਅਪਲਾਈ ਕੀਤਾ ਜਾਏ, ਅਤੇ ਨਹੀਂ ਇੱਕ ਬੋਝ ਲੱਦਣ ਤੋਂ ਵੱਧ ਕੋਈ ਗੱਲ ਨਹੀਂ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਕਹਿਣਾ ਮੁਬਾਰਕ, ਜਿਹੜੇ ਆਪ ਜੀਵਨ ਵਿੱਚ ਕਮਾਉਂਦੇ ਨੇ, ਅਤੇ ਜਿਹੜੇ ਕੇਵਲ ਕਹਿਣ ਵਾਲੇ ਨੇ। ਪਾਤਸ਼ਾਹ ਜੀ ਕਹਿੰਦੇ ਇੱਕ ਗੱਲ ਚੇਤੇ ਰੱਖੀ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ। ਉਹ ਗੱਲ ਕਰ ਰਹੇ ਸੀ ਅੰਦਰਲੇ ਅਤੇ ਬਾਹਰਲੇ ਇੱਕ ਹੋਣ ਦੀ। ਹਾਜ਼ਰ ਸੰਗਤਾਂ ਨੇ ਸਰਵਣ ਕੀਤਾ, ਇਤਿਹਾਸ ਦੀ ਲੜੀ ਵਿੱਚ ਹਾਜ਼ਰ ਸੰਗਤਾਂ ਨੇ ਕੱਲ੍ਹ ਸਰਵਣ ਕੀਤਾ। ਗੁਰੂ ਕੇ ਸਿੱਖ ਜਿਹੜੇ ਜੰਗਲਾਂ ਬੇਲਿਆਂ ਵਿੱਚ ਦਿਨ ਕੱਟ ਰਹੇ ਨੇ, ਪੈਰਾਂ ਵਿੱਚ ਪਾਉਣ ਨੂੰ ਜੋੜੇ ਹੈ ਨਹੀਂ, ਤਨ 'ਤੇ ਪਾਉਣ ਨੂੰ ਕੱਪੜਾ ਹੈ ਨਹੀਂ, ਕਈ ਕਈ ਦਿਨ ਫਾਕੇ ਕੱਟਣੇ ਪੈਂਦੇ ਨੇ। ਜਦੋਂ ਇਹ ਤੁਰਕੜੇ ਵਾਰ ਵਾਰ ਹਮਲਾ ਕਰਦੇ, ਪਰੇਸ਼ਾਨ ਕਰਦੇ ਆ, ਅਤੇ ਗੁਰੂ ਕੇ ਸਿੱਖ ਐਮਨਾਬਾਦ ਗੁਰਦੁਆਰਾ ਰੂੜੀ ਸਾਹਿਬ ਪਹੁੰਚੇ। ਇੱਥੇ ਆਣ ਕੇ ਇੱਥੇ ਦਾ ਚੌਧਰੀ ਜਿਹੜਾ ਜਸਪਤ ਰਾਏ ਆ, ਉਹਨੂੰ ਇੱਕ ਚਿੱਠੀ ਲਿਖੀ ਵੀ ਸੱਜਣਾ ਅਸੀਂ ਰਸਦ ਮੁੱਲ ਲੈਣੀ ਆ, ਗੁਰਦੁਆਰਾ ਸਾਹਿਬ ਨਮਸਕਾਰ ਕਰਨੀ ਹੈ, ਇਸ਼ਨਾਨ ਕਰਨਾ, ਪ੍ਰਸ਼ਾਦਾ ਪਾਣੀ ਛੱਕ ਕੇ ਚਲੇ ਜਾਣਾ, ਕਿਸੇ ਜਗ੍ਹਾ 'ਤੇ ਕਿਸੇ ਹੋਰ ਥਾਂ 'ਤੇ ਕਬਜ਼ਾ ਨਹੀਂ ਕਰਨ ਅਸੀਂ ਆਏ। ਉਹ ਸਗੋਂ ਆਗਿਆ ਲੈਣ ਵਾਸਤੇ ਚਿੱਠੀ ਭੇਜੀ, ਅਤੇ ਅੱਗੋਂ ਉਹਨੇ ਬੋਲ ਕਬੋਲ ਬੋਲੇ, ਕਹਿੰਦਾ ਵੀ ਤੁਸੀਂ ਆਗਿਆ ਦੀ ਗੱਲ ਕਰਦੇ ਹੋ, ਅਸੀਂ ਤੁਹਾਨੂੰ ਲੱਭ ਲੱਭ ਕੇ ਮਾਰਦੇ ਹਾਂ, ਜੇ ਤਾਂ ਵਧੀਆ ਗੱਲ ਆ ਵੀ ਜੰਗਲ 'ਚ ਨਹੀਂ ਜਾਣਾ ਪੈਣਾ, ਬਾਹਰ ਅੜਕੇ ਆ ਗਏ। ਨਾਲ ਹੰਕਾਰ ਵਿੱਚ ਕਹਿੰਦਾ ਵੀ ਜਿਵੇਂ ਮੇਰੇ ਭਾਈ ਨੇ ਲਖਪਤ ਰਾਏ ਨੇ ਤੁਹਾਡੇ ਮਨੀ ਸਿੰਘ ਨੂੰ ਫੜ ਕੇ ਲਿਆਂਦਾ ਸੀ ਅਤੇ ਬੰਦ ਬੰਦ ਕੱਟੇ ਸੀ ਨਾ, ਇਹ ਹਾਲਤ ਤੁਹਾਡੀ ਵੀ ਹੋਣੀ ਆ। ਬਸ ਇਹ ਗੱਲ ਕਹਿਣ ਦੀ ਦੇਰ ਸੀ, ਜਿਵੇਂ ਸੁੱਤੇ ਹੋਏ ਸ਼ੇਰ ਨੂੰ ਕੋਈ ਮੁੱਛ ਦੀ ਵਾਲ ਫੜ ਕੇ ਖਿੱਚ ਕੇ ਜਗਾ ਦੇਵੇ। ਕਿਉਂਕਿ ਭਾਈ ਸਾਹਿਬ ਦਾ ਸਿੱਖ ਕੌਮ ਚ ਅੰਤਾਂ ਦਾ ਸਤਿਕਾਰ ਅਤੇ ਪਿਆਰ ਆ। ਉਹ ਸਾਰੇ ਕਹਿੰਦੇ ਵੀ ਕਮਾਲ ਦੀ ਗੱਲ ਆ, ਹੱਥ ਜੋੜਦਿਆਂ ਤੋਂ ਵੀ ਜੇ ਬੰਦਾ ਬਾਜ਼ ਨਹੀਂ ਆਉਂਦਾ ਫਿਰ ਇਹਨੂੰ ਚਾਟਾ ਛਕਾਉਣਾ ਹੀ ਪਊ। ਉਹ ਇੱਦਾਂ ਦੀਆਂ ਬੋਲ ਕਬੋਲ ਬੋਲਦਾ, ਹਾਥੀ 'ਤੇ ਸਵਾਰ ਹੋਇਆ, ਇਲਾਕੇ ਦੇ ਵਿੱਚ ਟੈਕਸ ਕਰਾਉਂਦਾ ਫਿਰਦਾ ਜ਼ਿਮੀਂਦਾਰਾਂ ਤੋਂ ਧੱਕੇ ਨਾਲ। ਕਹਿੰਦੇ ਹਾਥੀ 'ਤੇ ਸਵਾਰ ਸੀ, ਸੋਚਿਆ ਵੀ ਮੈਂ ਇੰਨਾ ਉੱਚੇ ਥਾਂ 'ਤੇ ਬੈਠਾ, ਲਲਕਾਰੇ ਮਾਰਦਾ, ਸਿੱਖੜਾ ਕੋਈ ਬਚ ਕੇ ਨਾ ਜਾਵੇ। ਨਿਬਾਹੂ ਸਿੰਘ ਰੰਘਰੇਟਾ ਜਿਹੜਾ, ਉਹਨੇ ਕਹਿੰਦੇ ਹਾਥੀ ਦੀ ਪੂਛ ਫੜ ਕੇ
ਇੱਕਦਮ ਝਟਕੇ ਦੇ ਨਾਲ ਹੌਦੇ ਵਿੱਚ ਪਹੁੰਚ ਗਿਆ ਤੇ ਤਲਵਾਰ ਦੇ ਇੱਕੋ ਵਾਰ ਨਾਲ ਇਹਦਾ ਸਿਰ ਜਿਹੜਾ ਸੀ ਧੜ ਨਾਲੋਂ ਜੁਦਾ ਕਰ ਦਿੱਤਾ। ਸਿਰ ਲੈ ਕੇ ਉੱਡ ਗਿਆ, ਇਹਦੇ ਗਲ ਦਾ ਕੈਂਠਾ ਵੀ ਭਾਈ ਸਾਹਿਬ ਨੇ ਲਾ ਲਿਆ ਤੇ ਬਹੁਤ ਸਾਰੀਆਂ ਮੋਹਰਾਂ ਦੌਲਤ ਨੇ ਹੌਦੇ ਦੇ ਵਿੱਚ ਜਿਹੜੀ ਇਕੱਠੀ ਕੀਤੀ ਸੀ ਉਹ ਵੀ ਉਲਟਾ ਕੇ ਢੇਰੀ ਲਾ ਦਿੱਤੀ। ਉਹ ਦੌਲਤ ਹੱਥ ਆਈ, ਉਹਦਾ ਕੈਂਠਾ ਬੜਾ ਕੀਮਤੀ ਸੀ। ਨਾਲ ਦੀ ਨਾਲ ਗੁਰੂ ਕੇ ਸੂਰਮੇ ਕਹਿੰਦੇ ਵੀ ਜਿਹੜਾ ਇੰਨੀਆਂ ਵੱਡੀਆਂ ਆਕੜ ਦੀਆਂ ਗੱਲਾਂ ਕਰਦਾ ਸੀ, ਇਹਦਾ ਜਿਹੜਾ ਸਿਰ ਸੀ ਉਹ ਵੀ ਨੇਜੇ 'ਤੇ ਟੰਗ ਕੇ ਗੁਰੂ ਕੇ ਸੂਰਮੇ ਲੈ ਗਏ। ਅਗਲੀਆਂ ਵਿਚਾਰਾਂ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ

ਦੇ ਗੁਰੂ ਕੇ ਸੂਰਮੇ ਇੱਥੋਂ ਐਮਨਾਬਾਦ ਤੋਂ ਅੱਗੇ ਚੱਲੇ ਆ, ਪੜੋਲ, ਕਠੂਹੋ, ਬਸੇਹਲੀ, ਇਸੇ ਤਰ੍ਹਾਂ ਇਹ ਜੰਮੂ ਦੇ ਨਾਲ ਲੱਗਦਾ ਜਿਹੜਾ ਏਰੀਆ, ਤਿੰਨ ਵੱਡੇ ਘੱਲੂਘਾਰੇ ਨੇ ਸਿੱਖ ਕੌਮ ਦੇ, ਜਿਹਦੇ ਵਿੱਚ ਜ਼ਾਲਮਾਂ ਵੱਲੋਂ ਕੌਮ ਦਾ ਸਰਵਨਾਸ਼ ਕਰਨ ਵਾਸਤੇ ਯਤਨ ਕੀਤੇ ਗਏ। ਸਭ ਤੋਂ ਪਹਿਲਾਂ ਇਹਨੂੰ ਛੋਟਾ ਘੱਲੂਘਾਰਾ ਕਹਿੰਦੇ ਨੇ 1746-47 ਦਾ, ਕਾਨੂੰਵਾਨ ਦਾ ਛੰਭ। ਦੂਜਾ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ, ਜਦੋਂ ਇੱਕ ਦਿਨ ਵਿੱਚ ਹੀ ਤਕਰੀਬਨ 30-35 ਹਜ਼ਾਰ ਕੌਮ ਸ਼ਹੀਦ ਕਰ ਦਿੱਤੀ, ਜਦੋਂ ਕੁੱਲ ਗਿਣਤੀ ਕੋਈ 70-80 ਹਜ਼ਾਰ ਦੇ ਲਾਗੇ ਸੀ। ਤੀਜਾ 84 ਵਾਲਾ ਘੱਲੂਘਾਰਾ, ਵੀ ਕੌਮ ਕਦੇ ਨਹੀਂ ਭੁੱਲ ਸਕਦੀ। ਜਿਹੜਾ ਛੋਟਾ ਘੱਲੂਘਾਰਾ ਵਾਪਰਿਆ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ, ਵੀ ਜਦੋਂ ਜਸਪਤ ਰਾਏ ਦਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ, ਜਿਹੜਾ ਏਡੀਆਂ ਵੱਡੀਆਂ ਗੱਲਾਂ ਬਾਤਾਂ ਕਰਦਾ ਸੀ, ਇੱਥੋਂ ਰਵਾਨਾ ਹੋ ਕੇ ਗੁਰੂ ਕੇ ਸੂਰਮੇ ਇਹਦਾ ਸਿਰ ਨੇਜੇ 'ਤੇ ਟੰਗ ਕੇ ਅੱਗੇ

0: ਇਹ ਜਿਹੜਾ ਘੱਲੂ ਘਰ ਆ, ਜਿਹੜਾ ਏਡਾ ਵੱਡਾ ਕੌਮ ਦਾ ਇੱਕ ਦਿਨ ਵਿੱਚ ਇੰਨਾ ਨੁਕਸਾਨ ਹੋਇਆ, ਇਹ ਛੋਟੇ ਘੱਲੂ ਘਰ ਦੀ ਸ਼ੁਰੂਆਤ ਇੱਥੋਂ ਹੈ।
1: ਚੋਪਈ ਜਿਸ ਦਿਨ ਜਸਬਤ ਅੰਬਾਰ ਸੋ ਲਇਓ,
0: ਜਿਸ ਦਿਨ ਗੁਰੂ ਕੇ ਸੂਰਮਿਆਂ ਨੇ ਜਸਪਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ,
1: ਸਿੰਘਾਂ ਟੂਟ ਦਲਿੱਦਰ ਗਇਓ,
0: ਸਿੰਘਾਂ ਦਾ ਦਲਿੱਦਰ ਦੂਰ ਹੋ ਗਿਆ ਕਿਉਂਕਿ ਕੋਈ ਰੁਪਈਆ ਪੈਸਾ ਕੋਲ ਨਹੀਂ ਸੀ, ਪਾਉਣ ਨੂੰ ਕੱਪੜੇ ਹੈ ਨਹੀਂ ਸੀ।
1: ਇਮਨਾ ਬਾਦ ਪੀ ਸਹਿ ਸੋ ਟੁੱਟਾ,
0: ਇਸ ਤਰ੍ਹਾਂ ਇਹਦੇ ਵੱਲੋਂ ਵਿਹਲੇ ਹੋ ਕੇ ਐਮਨਾਬਾਦ ਤੇ ਧਾਵਾ ਬੋਲਿਆ,
1: ਉਹ ਪੀ ਖਾਸੇ ਅੱਛੋ ਲੁੱਟਾ,
0: ਕਿਉਂਕਿ ਇੱਥੇ ਜਿਹੜੇ ਜਸਪਤ ਰਾਏ ਵਰਗੇ ਜਿਨ੍ਹਾਂ ਨੇ ਧੱਕੇ ਨਾਲ ਦੌਲਤ ਇਕੱਠੀ ਕੀਤੀ ਸੀ ਉਹਨਾਂ ਦੇ ਮਹਿਲਾਂ ਤੇ ਵੀ ਧਾਵਾ ਬੋਲਿਆ,
1: ਬਹੁਤ ਖਜ਼ਾਨਾ ਥਾ ਤਿਸ ਸਾਥ,
0: ਬਹੁਤ ਸਾਰਾ ਖਜ਼ਾਨਾ ਲੋਕਾਂ ਦਾ ਲਹੂ ਪੀ ਕੇ ਜਿਹੜਾ ਇਕੱਠਾ ਕੀਤਾ ਸੀ,
1: ਲਾਗਿਓ ਭੁੱਕੇ ਸਿੰਘਨ ਹਾਥ,
0: ਗੁਰੂ ਕੇ ਸੂਰਮੇ ਜਿਹੜੇ ਪੇਟ ਤੋਂ ਭੁੱਖੇ ਨੇ ਕਈਆਂ ਦਿਨਾਂ ਦੇ, ਉਹ ਖਜ਼ਾਨਾ ਸੂਰਮਿਆਂ ਦੇ ਹੱਥ ਲੱਗ ਗਿਆ।
1: ਤੋ ਫਿਰ ਰਾਜਨ ਰਾਜਾ ਜਾਪੈ,
0: ਕਹਿੰਦੇ ਹੁਣ ਤਾਂ ਇੰਨਾ ਖਜ਼ਾਨਾ ਹੱਥ ਲੱਗ ਗਿਆ, ਇੱਦਾਂ ਲੱਗਦਾ ਵੀ ਸਿੰਘ ਜਿਵੇਂ ਰਾਜੇ ਹੋਣ।
1: ਦਿਸੈ ਭੁਪਤ ਨਾਇਸ ਜਾਪੈ,
0: ਸਾਰਿਆਂ ਨੇ ਖਰੀਦ ਕੇ ਨਵੇਂ ਕੱਪੜੇ ਤਨ ਤੇ ਪਾ ਲਏ, ਵੇਖਣ ਨੂੰ ਹਰ ਸਿੰਘ ਹੀ ਰਾਜ

0: ਦੁਆਰਾ ਮੈਂ ਪੱਗ ਸਿਰ ਤੇ ਉਦੋਂ ਰੱਖਣੀ ਆ ਜਦੋਂ ਸਿੰਘਾਂ ਦਾ ਖੁਰਾ ਖੋਜ ਮਿਟਾ ਦਿਆਂਗਾ ਜਿਨ੍ਹਾਂ ਨੇ ਮੇਰੇ ਭਰਾ ਨੂੰ ਕਤਲ ਕਰ ਦਿੱਤਾ।
1: ਚੁਪਈ ਯਹ ਪ੍ਰਤਿਗਿਆ ਖੱਤਰੀ ਕਰੀ।
0: ਇਹ ਦੋਨੇ ਭਰਾ ਖੱਤਰੀ ਸੀ।

0: ਆਪ ਸੀ ਉਹ ਪਹਿਲਾਂ ਹੀ ਸਿੰਘਾਂ ਦਾ ਦੁਸ਼ਮਣ ਸੀ, ਉਹਨੇ ਆਪਣੇ ਵੱਲੋਂ ਇਹ ਬਚਨ ਕਹੇ,
1: ਖਰਚੋ ਦਰਬੂ ਲੈ ਮੇਰਾ ਸਾਰਾ।
0: ਉਹ ਕਹਿੰਦਾ ਖਰਚਾ ਜਿੰਨਾ ਮਰਜ਼ੀ ਹੋ ਜੇ, ਜਿੰਨੇ ਰੁਪਈਏ ਪੈਸੇ ਦੀ ਲੋੜ ਆ ਲੈ ਲਾ।
1: ਦੋਹਰਾ ਯਹ ਪੰਥ ਫਦੂਲ ਫਦੂਲੀਏ ਖਤਰੀ ਜਾਣ ਸੋ ਕੀਨਾ।
0: ਹੁਣ ਲਖਪਤ ਰਾਏ ਕਹਿੰਦਾ ਵੀ ਆਹ ਫਜੂਲ ਦਾ ਸਿੱਖ ਧਰਮ ਆ, ਕਹਿੰਦਾ ਜਿਹੜਾ ਇੱਕ ਖੱਤਰੀ ਨੇ ਕਹਿੰਦਾ ਸ਼ੁਰੂ ਕੀਤਾ ਸੀ।
1: ਅਬ ਮੈਂ ਖੱਤਰੀ ਤੋਂ ਰਹਾ ਪੰਥ ਰਲਾਵੋ ਦੀਨਾ।
0: ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤਾ ਸੀ, ਉਹ ਵੀ ਇੱਕ ਛੱਤਰੀ ਸੀ, ਤੇ ਕਹਿੰਦਾ ਮੈਂ ਵੀ ਇੱਕ ਛੱਤਰੀ ਆ, ਸ਼ੁਰੂ ਵੀ ਖੱਤਰੀ ਨੇ ਕੀਤਾ ਤੇ ਹੁਣ ਸਮਾਪਤੀ ਇਹਦੀ ਮੈਂ ਹੀ ਕਰਾਂਗਾ।
1: ਚੁਪਈ ਯਹ ਉਸ ਟੰਟ ਇੱਕ ਖੱਤਰੀ ਕਹਿਓ।
0: ਕਹਿੰਦਾ ਵੀ ਮੈਂ ਵੀ ਇੱਕ ਖੱਤਰੀ ਆ ਤੇ ਮੇਰਾ ਇਹ ਪਰਣ ਹੈ।
1: ਨਾਮ ਖਾਸੋ ਜਗਤ ਸੁਣਿਓ।
0: ਖੱਤਰੀ ਨੇ ਇੱਕ ਨਵਾਂ ਧਰਮ ਚਲਾਇਆ ਜਿਹਨੂੰ ਖਾਲਸਾ ਪੰਥ ਕਹਿੰਦਾ ਹੈ।

0: ਉਧਰੋਂ ਸ਼ਾਹ ਨਵਾਜ਼ ਨੇ ਫੂਕ ਛਕਾਤੀ ਇਹਨੂੰ, ਕਹਿੰਦਾ ਵੀ ਬੜੀ ਅੱਛੀ ਬਾਤ ਆ, ਤੇਰਾ ਪਰਨ ਬੜਾ ਵਧੀਆ ਹੈ।
1: ਮੁਖਤਿਆਰ ਭੋਜਨ ਕੋ ਲਖੂ ਗਿਓ।
0: ਹੁਣ ਕਹਿੰਦੇ ਸ਼ਾਹ ਨਵਾਜ਼ ਨੇ ਕੀ ਕੀਤਾ ਵੀ ਸਾਰੀਆਂ ਫੌਜਾਂ ਦਾ ਆਗੂ ਇਹਨੂੰ ਲਖਪਤ ਨੂੰ ਬਣਾ ਦਿੱਤਾ।
1: ਲਸ਼ਕਰ ਸਭ ਤਾਕੇ ਸੰਗ ਦਿਓ,
0: ਸਾਰੀ ਫੌਜ ਦੇ

0: ਕਹਿੰਦਾ ਇਹ ਸਾਡੇ ਕਰਕੇ ਤੂੰ ਸਾਡਾ ਭਰਾ ਹੀ ਆ, ਖੱਤਰੀ ਆ, ਅਸੀਂ ਇਹਨਾਂ ਦੀ ਖਾਤਰ ਆਏ ਆ, ਇਹਨਾਂ ਨੂੰ ਛੱਡ ਦੇ।
1: ਤੁਮ ਕਰ ਆਏ ਸਭੀ ਭਾਈ,
0: ਜਿੰਨੇ ਅਸੀਂ ਆਏ ਆ ਤੇਰੇ ਕੋਲ।

0: ਕੜਾ ਮੱਲ ਆ ਇਹਨੂੰ ਇਤਿਹਾਸ ਵਿੱਚ ਆਪਣੇ ਸਿੰਘ ਮਿੱਠਾ ਮੱਲ ਵੀ ਕਹਿੰਦੇ ਰਹੇ ਆ। ਇਹ ਗੁਰੂ ਕਾ ਵਫ਼ਾਦਾਰ ਰਿਹਾ ਸਿੰਘਾਂ ਦਾ, ਜਦੋਂ ਕੋਈ ਸੂਹ ਮਿਲਦੀ ਸਿੰਘਾਂ ਨੂੰ ਇਤਲਾਹ ਪਹਿਲਾਂ ਦੇ ਦਿੰਦਾ ਸੀ। ਇਹ ਜ਼ਿੰਮੇਵਾਰ ਅਹੁਦਿਆਂ 'ਤੇ ਸੀ ਸਾਰੇ। ਕਹਿੰਦੇ ਇਹ ਕੌੜਾ ਮੱਲ ਅਤੇ ਹੋਰ ਜਿਹੜੇ ਅਹਿਲਕਾਰ ਸੀ, ਕੁੰਜਾਹੀ
1: ਕਸ਼ਮੀਰੀ ਮੱਲ ਪੀ ਆਇਓ ਥਾਈ,
0: ਇਸੇ ਤਰ੍ਹਾਂ ਕਸ਼ਮੀਰੀ ਮੱਲ ਵੀ ਜਿਹੜਾ ਉੱਚੇ ਅਹੁਦੇ 'ਤੇ ਰਹਿ ਚੁੱਕਾ ਸਾਰੇ ਆਏ।
1: ਲੱਛੀ ਰਾਮ ਤੋਂ ਪ੍ਰਥਮ ਦੀਵਾਨਾ,
0: ਇਸੇ ਤਰ੍ਹਾਂ ਲੱਛੀ ਰਾਮ ਜਿਹੜਾ ਦੀਵਾਨ ਰਹਿ ਚੁੱਕਾ, ਜਿਵੇਂ ਹੁਣ ਇਹਨਾਂ ਦਿਨਾਂ ਵਿੱਚ ਲਖਪਤ ਰਾਏ ਸੀ, ਜਸਪਤ ਰਾਏ ਸੀ, ਇਸੇ ਤਰ੍ਹਾਂ ਲੱਛੀ ਰਾਮ ਵੀ ਕਿਸੇ ਸਮੇਂ ਦੀਵਾਨ ਸੀ, ਜ਼ਿੰਮੇਵਾਰ ਬੰਦਾ ਸੀ, ਉਹ ਵੀ ਸਮਝਾਉਣ ਵਾਸਤੇ ਆਇਆ।
1: ਜਿਸ ਕੀ ਥੋ ਸਭ ਮਨ ਤੇ ਆਣਾ,
0: ਕਹਿੰਦੇ ਜਿਹਦਾ ਸਤਿਕਾਰ ਸਾਰੇ ਪਾਸੇ ਸੀ।
1: ਕਿੰਨੀ ਮਿੰਦ ਆਣ ਤਿੰਨ ਪਾਹੀ ਤਾਹੀ,
0: ਉਹਨਾਂ ਨੇ ਵੀ ਸਾਰਿਆਂ ਨੇ ਆਣ ਕੇ ਦੀਆਂ ਮਿੰਨਤਾਂ ਕੀਤੀਆਂ।
1: ਸੂਰਤ ਸਿੰਘ ਦੀਵਾਨ ਪਤਸ਼ਾਹੀ,
0: ਇਸੇ ਤਰ੍ਹਾਂ ਇੱਕ ਸੂਰਤ ਸਿੰਘ

0: ਸਿੰਘ ਭਾਈ ਦੇਸ ਰਾਜ ਇਉਂ ਚਾਲਾ।
1: ਇਸੇ ਤਰ੍ਹਾਂ ਹਰੀ ਸਿੰਘ ਗੁਲਜ਼ਾਰ ਭਾਈ ਤੇ ਦੇਸ ਰਾਜ ਭਾਈ ਸਾਹਿਬ ਉਸ ਸਮੇਂ ਦੇ ਮੁਖੀ ਬੰਦਿਆਂ ਦੀਆਂ ਗੱਲਾਂ ਕਰ ਰਹੇ ਨੇ।
0: ਚੋਪਾਈ ਔਰ ਹਿੰਦੂ ਜੁੜ ਆਏ ਸਾਰੇ,
1: ਬਹੁਤ ਸਾਰੇ ਹਿੰਦੂ ਜਿਹੜੇ ਸੀਗੇ ਉਹ ਵੀ ਆਏ।
0: ਸਿੱਖ ਸੰਤ ਔਰ ਧਰਮ ਪਿਆਰੇ,
1: ਇਸੇ ਤਰ੍ਹਾਂ ਸਿੱਖ ਸੰਤ ਜਿਹੜੇ ਧਰਮ ਨੂੰ ਪਿਆਰ ਕਰਨ ਵਾਲੇ ਸੀ,
0: ਸਭ ਮਿਲ ਆਏ ਕਹਿ ਗਏ ਇਹੋ।
1: ਸਾਰਿਆਂ ਨੇ ਆਣ ਕੇ ਇਹਨੂੰ ਲੱਖ ਪੱਤਰਾ ਇਹਨੂੰ ਸਮਝਾਉਣ ਦਾ ਯਤਨ

0: ਹੋਰ ਵੀ ਜਿਹੜੇ ਆਏ ਉਹਨਾਂ ਨੇ ਰੱਬ ਦਾ ਵਾਸਤਾ ਪਾ ਕੇ ਇਹਨੂੰ ਸਮਝਾਇਆ
1: ਦੁਖੀ ਅਤੀਤ ਸਭੀ ਰਲ ਧਾਏ।
0: ਇਸੇ ਤਰ੍ਹਾਂ ਬੰਦੇ ਚੰਗੇ ਮਾੜੇ ਹਰ ਧਰਮ ਵਿੱਚ ਹੁੰਦੇ ਨੇ, ਕਈ ਫਕੀਰ ਜਿਹੜੇ ਇਹਨੂੰ ਸਮਝਾ

0: ਲਖਪਤ ਰਾਏ ਕਹਿੰਦਾ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਮੈਂ ਕਿਸੇ ਦੀ ਗੱਲ ਨਹੀਂ ਮੰਨਦਾ।
1: ਆਵੇਂ ਆਪ ਰੱਬ ਮੁਝ ਪਾਹੀ।
0: ਮਾੜੇ ਦਿਨਾਂ ਦੀ ਨਿਸ਼ਾਨੀਆਂ ਕਹਿੰਦਾ ਹੁਣ ਤਾਂ ਭਾਵੇਂ ਰੱਬ ਆਪ ਆ ਜੇ ਤਾਂ ਵੀ ਨਹੀਂ ਮੈਂ ਮੰਨਦਾ।
1: ਜਿਨ ਮਿਲ ਕਹੀ ਫਿਰ ਸਾਚੀ ਬਾਤ ਆ।
0: ਫਿਰ ਉਹ ਪਹਿਲਾਂ ਤਾਂ ਪਿਆਰ ਨਾਲ ਸਮਝਾ ਰਹੇ ਸੀ, ਫਿਰ ਉਹਨਾਂ ਨੇ ਖਰੀਆਂ ਖਰੀਆਂ ਸੱਚੀਆਂ ਫਿਰ ਇਹਦੇ ਮੂੰਹ ਤੇ ਸੁਣਾਉਣ ਲੱਗੇ ਜਿਹੜੇ ਆਏ ਸੀ ਇਹਨੂੰ ਸਮਝਾਉਣ।
1: ਸਿੰਘਣ ਦੋਸ਼ ਦੇ ਤੂੰ ਘਾਤ।
0: ਕਹਿੰਦੇ ਫਿਰ ਤੂੰ ਸਿੰਘਾਂ ਨੂੰ ਦੋਸ਼ ਦਿੰਦਾ ਹੈ।
1: ਮਣੀ ਸਿੰਘ ਤੈ ਪਕੜ ਕੁਆਇਓ।
0: ਭਲਿਆ ਮਨੀ ਸਿੰਘ ਹੁਣਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਹੈ।
1: ਤੇਰਾ ਕੀਤਾ ਤੈ ਪਾਈ ਪਾਇਓ।
0: ਕਹਿੰਦੇ ਤੇਰਾ ਕੀਤਾ ਹੋਇਆ ਤੇਰੇ ਭਾਈ ਨੇ ਭੁਗਤਿਆ ਹੈ। ਉਹ ਵੀ ਇੱਦਾਂ ਦੀਆਂ ਗੱਲਾਂ ਕਰ ਰਿਹਾ ਸੀ ਸਿੰਘਾਂ ਦੇ ਨਾਲ।
1: ਲਾਨਤ ਲਾਨਤ ਕਹਿਤੇ ਗਏ।
0: ਤੇ ਉਹ ਫਿਰ ਸੱਚੀ ਗੱਲ ਕਹਿੰਦੇ ਆ ਵੀ ਜਦੋਂ ਸੁਣੀ ਨੀ ਕਿਸੇ ਦੀ, ਉਹ ਕਹਿੰਦੇ ਲਾਨਤ ਆ ਤੇਰੇ ਇਹਨਾਂ ਗੱਲਾਂ ਦੇ।
1: ਕਛੂ ਸਿਆਣੇ ਠੰਡੇ ਰਹਿ।
0: ਕੁਝ ਜਿਹੜੇ ਸਿਆਣੇ ਸੀ ਅਜੇ ਵੀ ਇਹਨੂੰ ਸਮਝਾ ਰਹੇ ਕੋਲ ਖੜੇ।
1: ਦੋਹਰਾ ਹਾਥ ਜੋ ਠੰਡੋ ਪੈ ਇਤੀ ਬਾਤ ਤੋਂ ਮਾਣਾ।
0: ਹੁਣ ਕਹਿੰਦੇ ਜਿਹੜੇ ਕੁਝ ਖੜੇ ਸੀ ਉਹ ਕਹਿੰਦੇ ਚੱਲ ਜੇ ਛੱਡਣਾ ਨੀ ਫਿਰ ਸਾਡੀ ਇੱਕ ਹੋਰ ਗੱਲ ਮੰਨ ਲੈ।
1: ਮਾਵਸਾਏ ਅੱਜ ਸੋਮਵਤ ਕਾਲ ਕਰੀ ਮਨਮਾਣ।
0: ਹਿੰਦੂ ਧਰਮ ਮੁਤਾਬਕ ਸੋਮਵਾਰ ਦੀ ਮੱਸਿਆ ਵਾਲੇ ਦਿਨ ਨੂੰ ਚੰਗਾ ਸਮਝਦੇ ਆ। ਉਹ ਕਹਿੰਦੇ ਘੱਟ ਤੋਂ ਘੱਟ ਜੇ ਤੂੰ ਇਹਨਾਂ ਨੂੰ ਸ਼ਹੀਦ ਕਰਨਾ ਕਤਲ ਕਰਨਾ ਫਿਰ ਅੱਜ ਸੋਮਵਾਰੀ ਮੱਸਿਆ ਅੱਜ ਦਾ ਦਿਨ ਠਹਿਰ ਜਾ।
1: ਚੁਪਈ ਤਬ ਤਿਨਕੀ ਤਿੰਨ ਇਤੀ ਨਾ ਮਾਨੀ।
0: ਹੁਣ ਕਹਿੰਦੇ ਉਹਨਾਂ ਦੀ ਸੋਚ ਸੀ ਵੀ ਜੇ ਇਹ ਕੰਮ ਡਿਲੇ ਹੋ ਜਾਏ, ਹੁਣ ਗੁੱਸੇ ਵਿੱਚ ਏਡਾ ਵੱਡਾ ਕੰਮ ਇਹ ਸ਼ੁਰੂ ਕਰਕੇ ਬਹਿ ਗਿਆ ਪੱਧਰ, ਸ਼ਾਇਦ ਇਹਨੂੰ ਅਕਲ ਆ ਜਾਏ ਪਾਪ ਤੋਂ ਬਚ ਜਾਏ। ਉਹ ਤਰੀਕੇ ਨਾਲ ਸਮਝਾ ਰਹੇ ਸੀ ਪਰ ਇਹਨੇ ਕਿਸੇ ਦੀ ਗੱਲ ਵੀ ਨਹੀਂ ਸੁਣੀ।
1: ਦਏ ਮਰਾਏ ਸਿੱਖ ਮੂੜ ਅਗਿਆਨੀ।
0: ਕਹਿੰਦੇ ਉਹ ਜਿਹੜੇ ਪਕੜੇ ਹੋਏ ਸਿੱਖ ਸੀ, ਜਿਹੜੇ ਨੌਕਰੀ ਕਰਦੇ ਸੀ, ਜਿਹੜੇ ਕਦੇ ਹੱਲਾ ਬੋਲਣ ਵਾਲੇ ਨਹੀਂ ਸੀ, ਉਹਨਾਂ ਸਾਰਿਆਂ ਨੂੰ ਇਹਨੇ ਕਤਲ ਕਰਵਾ ਦਿੱਤਾ ਪਾਪੀ ਨੇ।
1: ਹੋਕਾ ਦੀਨਾ ਸ਼ਹਿਰ ਬੁਲਾਏ।
0: ਇਸੇ ਤਰ੍ਹਾਂ ਕਹਿੰਦੇ ਸਾਰੇ ਸ਼ਹਿਰ ਵਿੱਚ ਹੋਕਾ ਦੇ ਦਿੱਤਾ।
1: ਦੇਵੇ ਨਾ ਕੋਈ ਗੁਰ ਕੋ ਨਾਏ।
0: ਕਹਿੰਦਾ ਸਾਰੇ ਸ਼ਹਿਰ ਵਿੱਚ ਹੋਕਾ ਦਿੱਤਾ ਗਿਆ ਵੀ ਕੋਈ ਵੀ ਗੁਰੂ ਦਾ ਨਾਮ ਨਾ ਲਵੇ।
1: ਜੋ ਗੁਰ ਨਾਮ ਸੁਣਿਓ ਹਮਕਾਨਾ।
0: ਕਹਿੰਦਾ ਜੇ ਕੋਈ ਮੈਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੁਣ ਲਿਆ ਜਾਂ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਨਾਮ ਮੈਂ ਕੰਨਾਂ ਨਾਲ ਕਿਸੇ ਦੀ ਜ਼ੁਬਾਨ ਤੋਂ ਸੁਣ ਲਿਆ,
1: ਛੱਡੋ ਨਾਈ ਕੱਢੋ ਪ੍ਰਾਣ।
0: ਕਹਿੰਦਾ ਫੇਰ ਬਸ ਉਹਨੂੰ ਮੈਂ ਛੱਡਾਂਗਾ ਨੀ, ਉਹਦੇ ਪ੍ਰਾਣ ਕੱਢ ਕੇ ਸਾਹ ਲਵਾਂਗਾ।
1: ਨਾਨਕੀ ਕਹੁ ਪੜੇ ਨਾ ਬਾਣੀ।
0: ਕਹਿੰਦਾ ਅਗਲੀ ਗੱਲ ਇਹ ਹੋਕਾ ਦਵਾਇਆ ਵੀ ਕੋਈ ਵੀ ਬਾਬੇ ਨਾਨਕ ਦੀ ਬਾਣੀ ਨਾ ਪੜੇ ਅੱਜ ਤੋਂ ਬਾਅਦ।
1: ਗ੍ਰੰਥ ਲੁਕੋਏ ਪੋਤੀਆਂ ਛਿਪਾਣੀ।
0: ਜਦੋਂ ਇਹ ਢੰਡੋਰਚੀ ਨੇ ਹੋਕਾ ਦਿੱਤਾ, ਗੁਰੂ ਕੇ ਪਿਆਰ ਵਾਲੇ ਸਿੰਘਾਂ ਨੇ ਜਿਨ੍ਹਾਂ ਦੇ ਘਰੇ ਕੋਈ ਗ੍ਰੰਥ ਸੀ ਪੋਥੀਆਂ ਸੀ ਉਹਨਾਂ ਨੇ ਸਾਰੀਆਂ ਛੁਪਾ ਲਈਆਂ ਵੀ ਇਸ ਪਾਪੀ ਜ਼ਾਲਮ ਨੇ ਖੋਲ ਜਾਣੀ।

0: ਕੋਈ ਅੱਲਾ ਕਵੇ, ਰਹੀਮ ਕਵੇ, ਮੌਲਾ ਕਵੇ, ਪਰ ਜੇ ਕਿਸੇ ਨੇ ਵਾਹਿਗੁਰੂ ਕਿਹਾ ਤਾਂ
1: ਔਰ ਸਭਨ ਕੋ ਨਾਮ ਜਪਾਵਾ,
0: ਕਹਿੰਦਾ ਹੋਰ ਕੋਈ ਨਾਮ ਜਪ ਸਕਦੇ ਆ ਜਿਹੜੇ ਸਿੱਖਾ ਵਾਹਿਗੁਰੂ ਵਾਹਿਗੁਰੂ ਕਹਿੰਦੇ, ਮੈਂ ਉਹ ਨੀ ਕਹਿਣ ਦੇਣਾ ਅੱਜ ਤੋਂ ਬਾਅਦ, ਕਿਸੇ ਦੀ ਜ਼ਬਾਨ ਤੋਂ ਸੁਣਨਾ ਨੀ ਚਾਹੀਦਾ।
1: ਦੋਹਰਾ ਗੁਰ ਕੇ ਕਹਿਣੇ ਗੁਰ ਕਹਿ ਰੋੜੀ ਤਰਾਇਓ ਨਾਮ।
0: ਦੁਸ਼ਟ ਨੂੰ ਇੱਥੋਂ ਤੱਕ ਵਹਿਮ ਪੈ ਗਿਆ, ਕਹਿੰਦਾ ਵੀ ਜਦੋਂ ਗੁੜ ਵੀ ਕਹਿੰਦੇ ਕਈ ਵਾਰੀ ਕੰਨਾਂ ਨੂੰ ਆਈ ਸੁਣਦਾ ਜਿਵੇਂ ਗੁਰ ਕਿਹਾ ਹੋਵੇ, ਕਹਿੰਦਾ ਵੀ ਗੁੜ ਨਾ ਕਹੋ ਅੱਜ ਤੋਂ ਬਾਅਦ ਇਹਨੂੰ ਰੋੜੀ ਕਹੋ। ਇਸੇ ਤਰ੍ਹਾਂ ਉਸ ਸਮੇਂ ਦੀ ਨਜਾਕਤ ਨੂੰ ਪਛਾਣਦਿਆਂ ਗੁਰੂ ਕੇ ਸਿੰਘਾਂ ਦੇ ਬੋਲ ਬਾਲੇ ਸੀ, ਉਹ ਗੁੜ ਨੂੰ ਸਿਰ ਜੋੜ ਕਹਿਣ ਲੱਗ ਪਏ। ਇਸੇ ਤਰ੍ਹਾਂ ਖੰਡ ਨੂੰ ਚੁੱਪ ਕਹਿੰਦੇ ਹੁੰਦੇ ਸੀ, ਸ਼ੱਕਰ ਨੂੰ ਸਿਰਖਿੰਡੀ, ਇਹ ਖਾਲਸੇ ਦੇ ਬੋਲੇ ਸੀ। ਅੱਜ ਨਿਹੰਗ ਸਿੰਘਾਂ ਨੂੰ ਚੇਤੇ ਰਹਿ ਗਏ, ਔਰ ਤਾਂ ਕਿਸੇ ਨੂੰ ਯਾਦ ਹੈ ਨਹੀਂ ਇਹ ਬਹੁਤੇ, ਕਿਉਂਕਿ ਜਦੋਂ ਦੋ ਰਿਸ਼ਤੇ ਜੋੜੇ ਜਾਂਦੇ ਸੀ ਉਦੋਂ ਅੱਜ ਵਾਲੀਆਂ ਮਿਠਿਆਈਆਂ ਤੇ ਏਦਾਂ ਦਾ ਕੰਮ ਨਹੀਂ ਸੀ ਹੁੰਦਾ। ਉਦੋਂ ਮਿੱਠਾ ਹੀ ਮੂੰਹ ਨੂੰ ਲਾਇਆ ਜਾਂਦਾ ਸੀ, ਗੁੜ ਦੀ ਭੇਲੀ ਭੇਜੀ ਜਾਂਦੀ ਸੀ। ਦੋ ਰਿਸ਼ਤਿਆਂ ਨੂੰ ਜੋੜਨ ਵਾਲਾ, ਸਿਰਾਂ ਨੂੰ ਜੋੜਨ ਵਾਲਾ ਰਿਸ਼ਤਾ ਕਾਇਮ ਹੁੰਦਾ, ਇਸ ਕਰਕੇ ਇਹਨੂੰ ਸੂਰਮੇ ਸਿਰ ਜੋੜ ਕਹਿਣ ਲੱਗ ਪਏ। ਸ਼ੱਕਰ ਨੂੰ ਸਿਰਖਿੰਡੀ ਕਹਿੰਦੇ ਸੀ, ਇਹ ਬੋਲ ਬਾਲੇ ਉਦੋਂ ਪ੍ਰਚਲਿਤ ਹੋਏ। ਇੱਥੇ ਲਖਪਤ ਰਾਏ ਕਹਿੰਦਾ ਵੀ ਅੱਜ ਤੋਂ ਬਾਅਦ ਕਿਸੇ ਨੇ ਗੁੜ ਨਹੀਂ ਕਹਿਣਾ, ਰੂੜੀ ਕਹਿਣਾ, ਕਿਉਂਕਿ ਜਦੋਂ ਗੁੜ ਵੀ ਕਹਿੰਦੇ ਕੰਨਾਂ ਨੂੰ ਐਂ ਲੱਗਦਾ ਜਿਵੇਂ ਕੋਈ ਗੁਰ ਕਹਿੰਦਾ ਹੋਵੇ, ਗੁਰੂ ਨੂੰ ਚੇਤੇ ਕਰਦਾ ਹੋਵੇ। ਅੱਜ ਤੋਂ ਬਾਅਦ ਕੋਈ ਗੁੜ ਨੂੰ ਗੁੜ ਨਾ ਕਵੇ, ਰੂੜੀ ਕਵੇ।
1: ਜੋ ਕੋ ਗੁਰ ਕਹਿ ਕਿ ਸੱਦੇ ਮਾਰੋ ਚੜ੍ਹਤ ਸੰਗਰਾਮ,
0: ਕਹਿੰਦਾ ਜੇ ਕੋਈ ਗੁਰੂ ਕਹਿੰਦਾ ਮੈਂ ਸੁਣ ਲਿਆ, ਉਹ ਨਗਰ ਜਾ ਕੇ ਉਜਾੜ ਦੇਵਾਂਗਾ।
1: ਚੁਪਈ ਐਸ ਉਪਦਰਵ ਲਕੂ ਚਾਇਆ,
0: ਏਡਾ ਵੱਡਾ ਉਪਦਰਵ ਇਸ ਲਖਪਤ ਰਾਏ ਨੇ ਚੱਕਿਆ ਹੈ।
1: ਚੜ ਸੋ ਖਾਲਸੇ ਉੱਪਰ ਧਾਇਆ,
0: ਕਹਿੰਦਾ ਮੈਂ ਖਾਲਸੇ ਦਾ ਸਰਬਨਾਸ਼ ਕਰਨਾ, ਇਹਨੇ ਧਾਵਾ ਬੋਲ ਦਿੱਤਾ।
1: ਤੋਪ ਜੰਬੂਰੇ ਕਸੇ ਬਣਾਏ,
0: ਇਸੇ ਤਰ੍ਹਾਂ ਤੋਪ ਜੰਬੂਰੇ ਤੇ ਹੋਰ ਜੋ ਕੁਝ ਸੀ ਸਭ ਕੁਝ ਲੈ ਕੇ ਤੁਰੇ।

0: ਨਾਲ ਹੋਰ ਵੀ ਬਹੁਤ ਸਾਰੀ ਰਈਅਤ ਨਾਲ ਲੈ ਲਈ।
1: ਦੇਖ ਨਵਾਬ ਤਬ ਐਸ ਪਟਾਵੈ।
0: ਉਸ ਸਮੇਂ ਨਵਾਬ ਨੇ ਵੀ ਜਿਹੜੇ ਇਲਾਕੇ ਦੇ ਲੋਕ ਸੀ ਉਹਨਾਂ ਨੂੰ ਇੱਕ ਗੱਲ ਇੱਕ

0: ਸੂਰਿਆਦ ਓ ਅਠ ਸੋ ਤਾਕਰ,
1: ਇਸੇ ਤਰ੍ਹਾਂ ਕਸੂਰ ਤੇ ਅਟਕ ਤਾਈ,
0: ਔਰ ਦੁਆਬੇ ਤਿਹਾੜੇ ਲਾ ਕਰ,
1: ਇਸੇ ਤਰ੍ਹਾਂ ਦੁਆਬੇ ਦਾ ਇਲਾਕਾ ਜਗਰਾਓ ਤੋਂ ਪਰਲੇ ਪਾਸੇ ਤਿਹਾੜਾ, ਇਹ ਸਾਰੇ ਜਿਹੜੇ ਤਿੰਨਾਂ ਦਰਿਆਵਾਂ ਦੇ ਵਿਚਾਲੜਾ ਏਰੀਆ ਸੀ, ਉਹ ਸਾਰਿਆਂ ਥਾਵਾਂ ਤੋਂ ਫੌਜਾਂ ਕਤਰਤ ਕੀਤੀਆਂ, ਚੌਧਰੀਆਂ ਨੂੰ ਹੁਕਮ ਭੇਜੇ ਗਏ,
0: ਲਿਖ ਭੇਜੇ ਤਿੰਨ ਸਗਲ ਪਹਾੜਾ।
1: ਇਸੇ ਤਰ੍ਹਾਂ

0: ਜਿਹੜੇ ਵੀ ਸਾਰੇ ਸਿਪਾਹੀ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਓ,
1: ਜਿਸ ਕੀ ਜਾਨ ਬਚੇਗੀ ਨਹੀਂ,
0: ਜੇ ਕੋਈ ਇਸ ਜੰਗ ਵਿੱਚ ਸ਼ਾਮਲ ਨਾ ਹੋਇਆ ਕਹਿੰਦਾ ਉਹਨੂੰ ਜਾਨੋਂ ਮਾਰ ਦਿੱਤਾ ਜਾਏਗਾ।
1: ਕੈਸ ਦਬਾਬ ਨਵਾਬ ਸੋ ਦੇ,
0: ਇਸੇ ਤਰ੍ਹਾਂ ਨਵਾਬ ਨੇ ਆਪੇ ਵੱਲੋਂ ਦਾਬਾ ਮਾਰਿਆ ਇਹਨੇ ਸ਼ਾਹ ਨਵਾਜ ਨੇ ਸਾਰਿਆਂ ਨੂੰ,
1: ਜਿਸ ਕੇ ਆਕੀ ਰਹਿ ਸੋ ਕੋਏ,
0: ਕਹਿੰਦਾ ਵੀ ਜਿਹੜਾ ਵੀ ਕੋਈ ਮੇਰੇ ਤੋਂ ਆਕੀ ਹੋ ਕੇ ਪਾਸੇ ਹੋਵੇਗਾ

0: ਰਹਿਣੇ ਨਹੀਂ ਚਾਹੀਦੇ, ਖੁਦ ਵੀ ਦੁਸ਼ਮਣ ਹੈ ਸਿੰਘਾਂ ਦਾ।
1: ਦੋਹਰਾ ਆਇਓ ਜੋ ਦੀਵਾਨ ਪੈ ਦੇਵਨ ਜਸੂ ਕਾਣਾ।
0: ਕਹਿੰਦੇ ਇਸੇ ਤਰ੍ਹਾਂ ਜਿਹੜਾ ਵੀ ਇਹਦੇ ਕੋਲ ਲੱਖ ਪੱਤ ਰਾਏ ਕੋਲ ਆਉਂਦਾ ਸੀ ਨਾ, ਜਿਵੇਂ ਪਰਚੌਣੀ ਵਾਸਤੇ ਆਪਾਂ ਆਉਂਦੇ ਹਾਂ ਵੀ ਕੋਈ ਜਦੋਂ ਚੜ੍ਹਾਈ ਕਰ ਜਾਂਦਾ ਕਿਸੇ ਦਾ ਕੋਈ ਰਿਸ਼ਤੇਦਾਰ, ਇਸ ਤਰ੍ਹਾਂ ਜਿਹੜਾ ਵੀ ਕੋਈ ਲੱਖੂ ਦੇ ਕੋਲ ਜਾਣੀ ਕਿ ਲੱਖਪਤ ਰਾਏ ਦੇ ਕੋਲ ਘਰੇ ਅਫਸੋਸ ਕਰਨ ਲਈ ਵੀ ਆਉਂਦਾ ਸੀ।
1: ਲਿਬੈ ਜਸੂ ਤੇ ਸੰਗ ਪਾਵੈ ਨਾ ਕਰ ਜਾਣਾ।
0: ਇਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਹਮਦਰਦੀ ਵਾਸਤੇ ਆਏ ਹੋ, ਮੇਰਾ ਭਰਾ ਚੜ੍ਹਾਈ ਕਰ ਗਿਆ, ਮਾੜੀ ਗੱਲ ਹੋਈ। ਉਹ ਕਹਿੰਦੇ ਕਹਿਣਾ ਹੀ ਹੁੰਦਾ ਅਗਲੇ ਨੇ, ਹਾਂਜੀ ਕਹਿੰਦੇ ਮਾੜਾ ਹੋਇਆ। ਕਹਿੰਦਾ ਜੇ ਤੁਸੀਂ ਦੁੱਖ ਚ ਸ਼ਰੀਕ ਹੋਣ ਆਏ ਹੋ ਤੇ ਮੈਂ ਹੁਣ ਬਦਲਾ ਲੈਣ ਚੱਲਿਆ, ਜੇ ਮੇਰੇ ਨਾਲ ਤੁਹਾਨੂੰ ਕੋਈ ਹਮਦਰਦੀ ਹੁਣ ਘਰੇ ਵਾਪਸ ਨਾ ਜਾਇਓ, ਮੇਰੇ ਨਾਲ ਹੀ ਚੱਲੋ।
1: ਛੁਪਈ ਉਹ ਨਵੀਂ ਰੱਖ ਲਈ ਸਿਪਾਹੀ,
0: ਖੜੇ ਪੈਰ ਹੋਰ ਨਵੇਂ ਸਿਪਾਹੀ ਵੀ ਭਰਤੀ ਕੀਤੇ ਗਏ।
1: ਆਇਓ ਕਹਿ ਰਹਿਣ ਜੋ ਮੋੜਿਓ ਨਾਹੀ।
0: ਕਹਿੰਦੇ ਇਸੇ ਤਰ੍ਹਾਂ ਜਿਹੜਾ ਵੀ ਭਰਤੀ ਹੋਣ ਵਾਸਤੇ ਆਉਂਦਾ ਸੀ ਕਿਸੇ ਨੂੰ ਜਵਾਬ ਨਹੀਂ।
1: ਕਹਿ ਦਿਵਸ ਮੈਂ ਲਿਉਂ ਫੜਾਈ।
0: ਹੁਣ ਲੱਖਪਤ ਰਾਏ ਕਹਿੰਦਾ ਵੀ ਇਹ ਤਾਂ ਕੁਝ ਦਿਨਾਂ ਦੀ ਕਹਾਣੀ ਆ, ਕੁਝ ਸਿੰਘਾਂ ਨੂੰ ਜਾਨੋਂ ਮਾਰ ਦਿਆਂਗਾ ਤੇ ਕੁਝ ਨੂੰ ਜਿਉਂਦਿਆਂ ਨੂੰ ਫੜ ਕੇ ਪੇਸ਼ ਕਰਾਂਗਾ,
1: ਫੇਰ ਉਤਾਰੂ ਕਰੂ ਤੁਰਤ ਹੀ।
0: ਕਹਿੰਦਾ ਵੀ ਫੇਰ ਮੈਂ ਜਾ ਕੇ ਦਸਤਾਰ ਸਿਰ ਤੇ ਬੰਨਣੀ ਹੈ।
1: ਚੜਿਓ ਆਤੀ ਉਤੇ ਦੀਵਾਨਾ।
0: ਹੁਣ ਲੱਖਪਤ ਰਾਏ ਦੀਵਾਨ ਜਿਹੜਾ ਸੀ ਇਹ ਕਹਿੰਦੇ ਹਾਥੀ ਤੇ ਸਵਾਰ ਹੋ ਕੇ ਚੱਲਿਆ।
1: ਉੱਠੀ ਧੂੜ ਰਵ ਰੁਕਿਓ ਸਮਾਨ,
0: ਸਾਰੇ ਪਾਸੇ ਜਦੋਂ ਹਾਥੀ ਘੋੜੇ ਇੰਨੀਆਂ ਫੌਜਾਂ ਚੱਲੀਆਂ, ਅਸਮਾਨ ਵਿੱਚ ਘੱਟਾ ਛਾ ਗਿਆ।

ਐਮਨਾਬਾਦ ਤੇ ਧਾਵਾ ਬੋਲਿਆ, ਇਹਨਾਂ ਕਹੇ ਚੌਧਰੀਆਂ ਨੂੰ ਅਮੀਰਾਂ ਨੂੰ ਲੁੱਟਿਆ। ਕਈ ਮਨ ਚੱਲੇ ਦੇਖਾ ਦੇਖੀ ਵੀ ਰਲੇ ਸੀ, ਪਰ ਜਦੋਂ ਦੇਖਿਆ ਵੀ ਹੱਲਾ ਬੋਲ ਕੇ ਆ ਰਿਹਾ ਨਾ ਲਖਪਤ ਰਾਏ, ਉਹ ਘਰਾਂ ਨੂੰ ਮੁੜ ਗਏ ਤੇ ਜਿਹੜਾ ਖਾਲਸਾ ਸੀ ਨਾ ਗੁਰੂ ਦਾ ਸੱਚਾ ਸੁੱਚਾ ਉਹ ਰਹਿ ਗਏ ਸਿੰਘ।

0: ਪੱਕੇ ਦ੍ਰਿੜ ਭਰੋਸੇ ਵਾਲੇ ਰਹਿ ਗਏ, ਜਿਹੜੇ ਕੱਚੇ ਪਿੱਲੇ ਸੀ ਉਹ ਭੱਜ ਗਏ।
1: ਮਰੇ ਗਏ ਸਭ ਸੁਰਗੁਣੋ, ਜੀਏ ਕਹਿਓ ਤਿਨਕਾ ਰਾਜ।
0: ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਵੀ ਜਿਹੜੇ ਮਰ ਗਏ ਉਹ ਸੁਰਗਪੁਰੀ ਨੂੰ ਗਏ, ਜਿਹੜੇ ਜਿਉਂਦੇ ਰਹੇ ਉਹਨਾਂ ਸੂਰਮਿਆਂ ਨੇ ਰਾਜ ਕੀਤਾ।
1: ਚੁਪਈ ਅਸਲ ਖਾਲਸਾ ਸਉ ਰਹਿਓ,
0: ਜਿਹੜਾ ਅਸਲ ਪਿਓਰ ਖਾਲਸਾ

0: ਸਾਲਾਂ ਕੇ ਕਹਿੰਦੇ ਜਿੰਨੀਆਂ ਫੌਜਾਂ ਚੜ ਕੇ ਆਈਆਂ ਨੇ ਨਾ, ਸਿੰਘ ਗਿਣਤੀ ਵਿੱਚ ਇੰਨੇ ਥੋੜੇ ਸੀ ਜਿਵੇਂ ਆਟੇ ਵਿੱਚ ਲੂਣ ਹੁੰਦਾ, ਪਰ ਦੁਨੀਆਂ ਦਾ ਕੋਈ ਵੀ ਪਦਾਰਥ ਲੂਣ ਤੋਂ ਬਿਨਾਂ ਬਣਦਾ ਵੀ ਨਹੀਂ। ਦੂਜੇ ਪਾਸੇ ਕਹਿੰਦੇ ਇੰਨੀਆਂ ਜ਼ਿਆਦਾ ਫੌਜਾਂ ਨੇ, ਜਿਵੇਂ ਬਹੁਤ ਸਾਰਾ ਆਟਾ ਹੋਵੇ ਤੇ ਆਟੇ ਵਿੱਚ ਲੂਣ ਦੀ ਤਾਂ ਚੁਟਕੀ ਹੁੰਦੀ ਹੈ, ਗਿਣਤੀ ਬਹੁਤ ਘੱਟ ਸੀ ਸਿੰਘਾਂ ਦੀ।
1: ਕਟਾ ਸਿੰਘ ਬਿਜਲ ਓਨਾ,
0: ਕਹਿੰਦੇ ਜਿਵੇਂ ਬਹੁਤ ਸਾਰੇ ਬੱਦਲਾਂ ਵਿੱਚ ਬਿਜਲੀ ਥੋੜੀ ਜਿਹੀ ਲਿਸ਼ਕਦੀ ਆ ਨਾ, ਇਸ ਤਰ੍ਹਾਂ ਸਿੰਘਾਂ ਦੀ ਗਿਣਤੀ ਸੀ। ਪਰ ਨਾਲ ਦੀ ਨਾਲ ਇਹ ਆ ਵੀ ਬਿਜਲੀ ਜਿੱਥੇ ਡਿੱਗਦੀ ਉੱਥੇ ਅੱਗ ਵੀ ਲਾ ਕੇ ਰੱਖ ਦਿੰਦੀ ਹੈ ਨਾ। ਸਿੰਘ ਗਿਣਤੀ 'ਚ ਭਾਵੇਂ ਥੋੜੇ ਸੀ, ਪਰ ਜਿੱਧਰ ਨੂੰ ਜਾਂਦੇ ਸੀ ਨਾ ਉਸੇ ਪਾਸੇ ਵੇਲ ਪਾ ਕੇ ਰੱਖ ਦਿੰਦੇ ਸੂਰਮੇ।
1: ਦੋਹਰਾ ਦੇਸੋ ਲਸਕਰ ਅਤਕਨਾ ਸਭ ਕਾ ਚੇ ਲਾਇਓ ਦੀਵਾਨ।
0: ਹੁਣ ਕਹਿੰਦੇ ਜਿਹੜੇ ਮਗਰ ਸਿੰਘ ਰਹੇ ਨੇ, ਇਹਨਾਂ ਨੇ ਸਾਰਿਆਂ ਨੇ ਇਕੱਠ ਕੀਤਾ, ਸਾਰੀਆਂ ਮਿਸਲਾਂ ਨੂੰ ਸੁਨੇਹਾ ਭੇਜਿਆ।
1: ਇਸੋ ਸਨਮੁਖੀ ਮੁੱਲਰਾ ਇਹ ਚੱਲ ਆਇਓ ਜਹਾਨ।
0: ਇਹਨਾਂ ਨੇ ਇਕੱਠ ਕੀਤਾ ਤੇ ਨਾਲ ਆਪਸ ਮੇ ਉਥੇ ਬੈਠ ਕੇ ਵਿਚਾਰ ਕੀਤੀ ਵੀ ਜਿਹੜੇ ਚੜ ਕੇ ਆ ਰਹੇ ਨੇ ਇਹਨਾਂ ਦਾ ਮੁਕਾਬਲਾ ਕਿਵੇਂ ਕਰਨਾ। ਮਿਸਲਾਂ ਦੀ ਵੰਡ ਨੂੰ ਛੱਡ ਕੇ ਗੁਰੂ ਕਾ ਖਾਲਸਾ ਇਕੱਠਾ ਹੋ ਕੇ ਜਿਹੜੇ ਇਹ ਦੁਸ਼ਮਣ ਚੜਾਈ ਕਰਕੇ ਆਇਆ ਇਹਨਾਂ ਦਾ ਮੁਕਾਬਲਾ ਕਰੀਏ।
1: ਜੇ ਸੋਰ ਸਿਰ ਬਾਰੇ ਤਿਉ ਕਹਿ ਲੜੋ ਆ ਜਾ।
0: ਤੇ ਜਿਹੜੇ ਸੂਰਮੇ ਨੌਜਵਾਨ ਆ ਉਹ ਕਹਿੰਦੇ ਵੀ ਹੁਣ ਇਹ ਲੜਾਈ ਨੂੰ ਆਪਾਂ ਡਿਲੇ ਨਹੀਂ ਕਰਨਾ, ਦੇਰੀ ਨਹੀਂ ਕਰਨੀ, ਅੱਜ ਹੀ ਧਾਵਾ ਬੋਲ ਦੇਈਏ।
1: ਜੋ ਸਿਆਣੇ ਸੋ ਕਹਿ ਲੜੋ ਸੋ ਮੁੜ ਮੁੜ ਰਪਾ ਜਾ।
0: ਜਿਹੜੇ ਸਿਆਣੀ ਉਮਰ ਦੇ ਆ, ਵੱਡੀ ਉਮਰ ਦੇ ਸਿੰਘ ਆ, ਜਿਹੜੇ ਕਈ ਮੋਰਚੇ ਫਤਿਹ ਕਰ ਚੁੱਕੇ ਆ ਸੂਰਮੇ, ਉਹ ਨੌਜਵਾਨਾਂ ਨੂੰ ਸਮਝਾਉਂਦੇ ਆ, ਕਹਿੰਦੇ ਆਪਣੀ ਗਿਣਤੀ ਥੋੜੀ ਆ, ਆਪਾਂ ਅੱਗੇ ਚੱਲ ਕੇ ਭੱਜ ਕੇ ਰੁਕ ਕੇ ਹੌਲੀ ਹੌਲੀ ਇਸ ਤਰੀਕੇ ਨਾਲ ਯੁੱਧ ਕਰਾਂਗੇ।
1: ਬਈ ਸਿਆਣਨ ਨੇ ਇਉਂ ਬਾਤ ਸੁਣਾਈ।
0: ਜਿਹੜੇ ਸਿਆਣੇ ਤਜਰਬੇਕਾਰ ਸਿੰਘ ਸੂਰਮੇ ਸੀ ਉਹ ਨੌਜਵਾਨਾਂ ਨੂੰ ਇਹ ਗੱਲ ਸਮਝਾ ਰਹੇ ਨੇ ਵੀ ਗੁਰੀਲਾ ਢੰਗ

0: ਭੱਜ ਕੇ ਅੱਗੇ ਨੂੰ ਚਲੇ ਜਾਣਾ ਤੇ ਇੱਕਦਮ ਰੋਕੇ, ਜਿਹੜੇ ਫੁਰਤੀ ਨਾਲ ਮੂਹਰੇ ਆਉਣ ਵਾਲੇ ਉਹਨਾਂ ਨੂੰ ਇੱਕਦਮ ਮੌਤ ਦੇ ਘਾਟ ਉਤਾਰਨਾ। ਸਾਡੇ ਗੁਰੂ ਨੇ ਇਹ ਯੁੱਧ ਦੀ ਸਿੱਖਿਆ ਦਿੱਤੀ ਹੈ ਸਾਨੂੰ।
1: ਭੱਜ ਭੱਜ ਲੜਿਓ।

0: ਤਰ੍ਹਾਂ ਭੱਜ ਕੇ ਲੜਨਾ ਕੋਈ ਪਾਪ ਨਹੀਂ ਜਦੋਂ ਆਨੰਦ ਦੀ ਪੁਰੀ ਨੂੰ ਛੱਡਿਆ। ਪਾਤਸ਼ਾਹ ਜੀ ਵੀ ਹੀਰ ਨੂੰ ਲੈ ਕੇ ਅੱਗੇ ਵੀ ਤੁਰਦੇ ਨੇ, ਜਿਹੜੇ ਮਗਰੋਂ ਪਿੱਛਾ ਕਰਦੇ ਨੇ ਉਹਨਾਂ ਨੂੰ ਚਾਟਾ ਵੀ ਛਕਾਉਂਦੇ ਗਏ ਸੀ। ਇਸੇ ਤਰ੍ਹਾਂ ਕਹਿੰਦੇ ਵੀ ਆਪਾਂ ਅੱਗੇ ਛੰਭ ਵੱਲ ਨੂੰ ਵੀ ਚੱਲਣਾ ਤੇ ਨਾਲ ਨਾਲ ਪਿੱਛੇ ਮੁੜ ਕੇ ਮੁਕਾਬਲਾ ਵੀ ਕਰਾਂਗੇ।
1: ਕਈ ਵਾਰ ਭੱਜ ਗਏ ਭਗਵਾਨ,
0: ਇਸੇ ਤਰ੍ਹਾਂ ਭਗਵਾਨ

0: ਇਸੇ ਤਰ੍ਹਾਂ ਪਾਂਡਵਾਂ ਨੇ ਵੀ ਨੀਤੀ ਨੂੰ ਵਿਚਾਰਦਿਆਂ ਕਹਿੰਦੇ ਜੰਗ ਵਿੱਚ ਜਾ ਕੇ ਭੱਜ ਕੇ ਬਚਾਅ ਕੀਤਾ।
1: ਮੰਦਰ ਥੇ ਜੈਨ ਲਖੀ ਰਚੇ।
0: ਇਸੇ ਤਰ੍ਹਾਂ ਜਾ ਕੇ ਹੋਰ

0: ਜਿਹੜੇ ਪੈਦਲ ਪਹਿਲਾਂ ਇਹਨਾਂ ਨੇ ਭੇਜੇ ਨਾ ਸਿੰਘ ਕੇਰਾ ਅੰਦਰ ਨੂੰ ਗਏ, ਇਕਦਮ ਹੱਲਾ ਬੋਲ ਕੇ ਉਹ ਜਿਹੜੇ ਪੈਦਲ ਤੁਰੇ ਆਉਂਦੇ ਸੀ ਸਾਰੇ ਸਮੇਟ ਕੇ ਰੱਖ ਦਿੱਤੇ ਯੋਧਿਆਂ ਨੇ।
1: ਤਬ ਦੀਵਾਨ ਯੋ ਚਿੰਤਾ ਭਰੀ,
0: ਹੁਣ ਲਖਪਤ ਰਾਏ ਦੇ ਮਨ ਵਿੱਚ ਚਿੰਤਾ ਵੱਧ ਗਈ ਵੀ ਇਹ ਤਾਂ ਸੁੱਕਾ ਕੋਈ ਛੱਡਿਆ ਹੀ ਨੀ ਜਿਹੜਾ ਅੱਗੇ ਨੂੰ ਗਿਆ।
1: ਬਿਨ ਤਕਬੀਰ ਪੋਸੋ ਮਰੀ,
0: ਕਹਿੰਦਾ ਆਪਾਂ ਤਰੀਕਾ ਨੀ ਵਰਤਿਆ ਤੇ ਆਪਣੀ ਫੌਜ ਜਿਹੜੀ ਗਈ ਸੀ ਤੁਰ ਕੇ ਸਾਰੀ ਦੀ ਸਾਰੀ ਮਾਰ

0: ਨਾਲੇ ਕਹਿੰਦਾ ਵੀ ਜਿਹੜੀਆਂ ਛੋਟੀਆਂ ਤੋਪਾਂ ਨਾ ਜਿਹੜੀਆਂ ਘੋੜਿਆਂ ਤੇ ਲੱਦ ਕੇ ਲਿਜਾਈਆਂ ਜਾ ਸਕਦੀਆਂ ਉਹ ਅੱਗੇ ਲੈ ਕੇ ਤੁਰੀਏ
1: ਤੇ ਆ ਪਾਚੋ ਕਿਨੀ ਹੱਥ ਨਾਲ
0: ਜਿਹੜੇ ਹੱਥਾਂ ਨਾਲ ਮੁਕਾਬਲਾ ਕਰਨ ਵਾਲੇ ਪੈਦਲ ਸਵਾਰ ਹੋਣ ਉਹਨਾਂ ਨੂੰ ਪਿੱਛੇ ਕਰੀਏ
1: ਜਿਸੇ ਜੰਬੂਰਨ ਲਾਈ ਪਾਲ
0: ਇਸੇ ਤਰ੍ਹਾਂ ਕਈ ਜੰਬੂਰੇ ਲੈ ਕੇ ਜਿਹੜੇ ਨੇ ਉਹ ਪਿੱਛੇ ਖੜੇ ਕਰੀਏ
1: ਜਿਸਕੇ ਪਾਚੇ ਕਰੀ ਸਿਪਾਹੇ
0: ਉਹਨਾਂ ਦੇ ਪਿੱਛੇ ਹੋਰ ਸਿਪਾਹੀ ਕੀਤੇ ਹਨ
1: ਫੌਜਲਸ ਅਸਲ ਨਿਜ ਰਾਖੀ ਪਾਹੇ
0: ਜਿਹੜੇ ਵੱਡੇ ਸੂਰਮੇ ਸੀ ਆਪਦੀ ਜਾਨ ਬਚਾਉਣ ਨੂੰ ਲਖਪਤ ਰਹੇ।

0: ਕੌਣ ਜਿਹੜੇ ਮੁੱਲ ਦੇ ਰੱਖੇ ਸਿਪਾਹੀ ਆ, ਇਹ ਸੂਰਮੇ ਤਾਂ ਨਿੱਤ ਕੁਆਉਣ ਵਾਲੇ ਨੇ ਵੀ ਮੋਹੇ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਜਿਹੜੇ ਚਾਅ ਨਾਲ ਗੁਣ ਗਾਉਣ ਵਾਲੇ ਨੇ ਉਹੀ ਚਾਅ ਨਾਲ ਮਰ ਸਕਦੇ ਨੇ, ਗੁਣ ਵੀ ਗਾਉਂਦੇ ਨੇ। ਤਾਂ ਇਹ ਅਰਦਾਸ ਕਰਦੇ ਨੇ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਿਹੜੇ ਚਾਅ ਨਾਲ ਗੁਰੂ ਗੁਰੂ ਜਪਣ ਵਾਲੇ ਨੇ ਉਹ ਚਾਅ ਨਾਲ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰ ਨੇ, ਪਰ ਕਿਰਾਏ ਦੇ ਟੱਟੂ ਜਿਹੜੇ ਰੱਖੇ ਹੋਏ ਮੁੱਲ ਦੇ ਸਿਪਾਹੀ ਉਹ ਕਿੱਥੇ ਯੋਧਿਆਂ ਦਾ ਮੁਕਾਬਲਾ ਕਰਦੇ ਆ।
1: ਜੋ ਸਿੰਘ ਮੁੜ ਕਰ ਕਰੇ ਲੜਾਈ,
0: ਇਸੇ ਤਰ੍ਹਾਂ ਗੁਰੀਲਾ ਢੰਗ ਦੀ ਲੜਾਈ ਯੋਧੇ ਮੁੜ ਮੁੜ ਕੇ ਕਰਦੇ ਹਨ।
1: ਨੈ ਤੋਪਣ ਸੋ ਕਛੂ ਬਸਾਈ,
0: ਹੁਣ ਜਦੋਂ ਇਹਨਾਂ ਨੇ ਤੋਪਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੂਰਮਿਆਂ ਦੀ ਸਿੰਘਾਂ ਦੀ, ਹੁਣ ਤੋਪਾਂ ਅੱਗੇ ਕੋਈ ਪੇਸ਼ ਨਹੀਂ ਜਾਂਦੀ ਹੈ।
1: ਤੋ ਸਿੰਘ ਫੇਰ ਬੜੇ ਮੁੜ ਝੱਲ,
0: ਇਸੇ ਤਰ੍ਹਾਂ ਫਿਰ ਬਹੁਤ ਸਾਰੇ ਭਾਰੀ ਝੱਲ ਦੇ ਵਿੱਚ ਦਰਖਤਾਂ ਦੇ ਵਿੱਚ

0: ਹੁਣ ਜਦੋਂ ਦੇਖਿਆ ਵੀ ਸੂਰਮੇ ਝੱਲਾਂ ਚ ਲੁਕ ਜਾਂਦੇ ਆ, ਬੇਲਦਾਰ ਜਿਹੜੇ ਜੰਗਲਾਂ ਬੇਲਿਆਂ ਦੀ ਕਟਾਈ ਤੇ ਸਮਝ ਰੱਖਦੇ ਆ, ਉਹਨਾਂ ਬੇਲਦਾਰਾਂ ਨੂੰ ਸੱਦਿਆ,
1: ਵਿਗੜ ਠੋਰ ਤੈ ਰਾਹ ਬਣਵਾਏ।
0: ਹੁਣ ਬੇਲਦਾਰਾਂ ਨੂੰ ਸੱਦ ਕੇ ਕਹਿੰਦਾ ਵੀ ਰਾਹ ਬਣਾਈਏ, ਤੋਪਾਂ ਅੱਗੇ ਲਿਜਾਣੀਆਂ ਬੜੀਆਂ ਔਖੀਆਂ, ਲਾਂਘਾ ਬਣਾਈਏ।
1: ਚੱਲ ਗਾੜੇ ਤੈ ਫੂਕ ਜਲਾਵੇ।
0: ਅਗਲੀ ਗੱਲ ਆ ਵੀ ਇਹ ਗਰਮੀਆਂ ਦੇ ਦਿਨ ਸੀ, ਕਹਿੰਦੇ ਜੰਗਲ ਦੇ ਵਿੱਚ ਅੱਗ ਲਾ ਦਿੱਤੀ। ਹੁਣ ਜੰਗਲਾਂ ਦੇ ਵਿੱਚ ਇੱਕ ਚੁਆਤੀ ਘਸਾ ਕੇ ਸਿੱਟੀ ਹੋਵੇ, ਮੁੜ ਕੇ ਤਾਂ ਬਰੂਦ ਹੀ ਹੁੰਦਾ, ਨਿਰੇ ਪੱਤੇ ਲੱਕੜਾਂ ਡਿੱਗੀਆਂ ਹੁੰਦੀਆਂ ਜੰਗਲ ਵਿੱਚ। ਇਸ ਪਾਪੀ ਨੇ

0: ਕਈ ਦਿਨਾਂ ਤੱਕ ਚੱਲਦੀ ਰਹੀ ਸੀ ਲੰਮਾ ਸਮਾਂ ਤੇ ਸੂਰਮੇ ਏਦਾਂ ਮੁਕਾਬਲਾ ਕਰਦੇ ਅੱਗੇ ਤੁਰਦੇ ਗਏ।
1: ਚੱਲੋ ਬਾਰ ਸਿੰਘ ਨਿਕਰੇ
0: ਇਸੇ ਤਰ੍ਹਾਂ ਝੱਲ ਤੋਂ ਅਗਲੇ ਪਾਸੇ ਨਿਕਲੇ ਸੂਰਮੇ
1: ਦੋਰਾ ਕਿਤੇ ਉਰਾ ਸੋ ਚੱਲ ਵੜੇ ਅਰੇ ਪੈਰ ਚੱਲ ਬਾਹੇ।
0: ਹੁਣ ਕਹਿੰਦੇ ਕਿਤੇ ਸੂਰਮੇ ਝੱਲ ਤੋਂ ਬਾਹਰ ਆ ਜਾਂਦੇ ਆ, ਕਿਤੇ ਫੇਰ ਦੁਆਰਾ ਝੱਲ ਦੇ ਵਿੱਚ ਵੜ ਜਾਂਦੇ ਹਨ।
1: ਐਸੇ ਐਸੇ ਜਸੋ ਸਿੰਘ ਸੋ ਅੱਗੇ ਜਾਏ,
0: ਇਸ ਤਰ੍ਹਾਂ ਦੇ ਤੌਰ ਤਰੀਕੇ ਅਖਤਿਆਰ ਕਰਦਿਆਂ ਗੁਰੂ ਕੇ ਸੂਰਮੇ ਅੱਗੇ ਨੂੰ ਜਾ ਰਹੇ ਹਨ।
1: ਚੁਪਈ ਤਬਦਰਿਆਏ ਪਯੋ ਅਤ ਤਾਰੂ,
0: ਕਹਿੰਦੇ ਜਦੋਂ ਅਗਲੇ ਪਾਸੇ ਦਰਿਆ ਜਿਹੜਾ ਰਾਵੀ ਬਹੁਤ ਚੜ ਕੇ ਵਗ ਰਿਹਾ, ਪਹਾੜਾਂ ਦੇ ਵਿੱਚ ਬੜੀ ਬਰਸਾਤ ਹੋਈ ਸੀ, ਉਹ ਭਰ ਕੇ ਚੱਲ ਰਿਹਾ ਤੇ ਕਹਿੰਦੇ ਕੋਈ ਤਾਰੂ ਸਿੰਘ ਜਿਹੜਾ ਮਾਹਰ ਹੋਵੇ ਤਾਰੀ ਲਾਉਣ ਦਾ, ਉਹ ਇੱਕ ਵਾਰੀ ਵੜ ਕੇ ਜਾ ਕੇ ਦੇਖ ਕੇ ਆਵੇ ਪਾਣੀ ਕਿੱਥੇ

0: ਤੇ ਨਵੇਂ ਹੋਰ ਕੋਈ ਲਿਆਉਣ ਦਾ ਪ੍ਰਬੰਧ ਨਹੀਂ ਹੈ।
1: ਨਿਜੇ ਵੱਲ ਰਹਿ ਦੁਸ਼ਮਣ ਤਨ ਮੈਂ।
0: ਇਸੇ ਤਰ੍ਹਾਂ ਜਿਹੜੇ ਤੁਰਕੜੇ ਆਏ ਨੇ ਉਹਨਾਂ ਦੇ ਸੰਜੋਆਂ ਪਾਈਆਂ ਹੋਈਆਂ ਲੋਹੇ ਦੀਆਂ, ਸੇਲੇ ਤੇ ਬਰਛੇ ਜਦੋਂ ਚਲਾਉਂਦੇ ਨੇ ਕਹਿੰਦੇ ਫਾਲਾ ਵਿੱਚ ਰਹਿ ਜਾਂਦਾ, ਖਿੱਚ ਕੇ ਕੱਲੀ ਡਾਂਗ ਹੀ ਹੱਥ ਚ ਰਹਿ ਜਾਂਦੀ, ਡਾਂਗਾਂ ਰਹਿ ਗਈਆਂ ਬਹੁਤ ਸਾਰੀਆਂ ਹੱਥਾਂ ਚ ਸਿੰਘਾਂ ਦੇ।
1: ਕਾੜੂ ਲੱਭੇ ਸੋ ਨਾਹੀ ਬਨ ਮੈਂ।
0: ਹੁਣ ਜਿਹੜਾ ਨਵੇਂ ਕੋਈ ਘੜ ਕੇ ਨਵੇਂ ਔਜ਼ਾਰ ਤਿਆਰ ਕਰੇ, ਨਵੇਂ ਸ਼ਸਤਰ ਸ਼ਾਸਤਰ ਬਣਾਵੇ, ਕਹਿੰਦੇ ਵੀ ਇੱਦਾਂ ਦਾ ਕੋਈ ਜੰਗਲ ਦੇ ਵਿੱਚ ਪ੍ਰਬੰਧ ਨਹੀਂ ਸੀ।
1: ਬਿੰਦਾ ਨੇ ਪੈ ਘੋੜੇ ਮਾੜੇ,
0: ਦਾਣੇ ਫੱਕੇ ਤੋਂ ਬਿਨਾਂ ਘੋੜੇ ਵਿਚਾਰੇ ਜਿਹੜੇ ਉਹਨਾਂ

0: ਕਹਿੰਦੇ ਵੀ ਮੁਸਾਫਰੀ ਚ ਜਾਣਾ ਪਵੇ, ਇਹਨਾਂ ਨੂੰ ਅੱਧੀ ਮੌਤ ਕਹਿੰਦੇ ਨੇ, ਆਪਾਂ ਕਿਤੇ ਜਾਈਏ ਨਾ, ਇੰਡੀਆ ਹੀ ਜਾਣਾ ਹੋਵੇ ਕੋਈ 25-30 ਘੰਟੇ ਦਾ ਸਫ਼ਰ ਹੁੰਦਾ, ਸਾਨੂੰ ਬਹੁਤ ਔਖਾ ਲੱਗਦਾ। ਇਹ ਮੁਸਾਫਰੀ ਉੱਦਾਂ ਦੀ ਵੀ ਪੈਰਾਂ 'ਚ ਜੋੜੇ ਹੈ ਨਹੀਂ, ਤਨ ਤੋਂ ਭੁੱਖੇ ਆ, ਆਰਾਮ ਕੀਤਾ ਨਹੀਂ। ਭਾਈ ਰਤਨ ਸਿੰਘ ਭੰਗੂ ਲਿਖਦੇ ਆ, ਕਹਿੰਦੇ ਅੱਧੀ ਮੌਤ ਮੁਸਾਫਰੀ, ਸਾਰੀ ਮੌਤ ਸੋ ਭੁੱਖ। ਅਤੇ ਜੇ ਭੁੱਖ ਵੀ ਕੱਟਣੀ ਪੈ ਜਾਵੇ, ਕਹਿੰਦੇ ਉਹ ਸਾਰੀ ਮੌਤ ਸਾਰੀ ਭੁੱਖ ਦੀ ਦੂਜੀ ਜਿਹੜੀ ਗੱਲ ਹੈ। ਖਾਲਸੇ ਦੀ ਇਹ ਹਾਲਤ ਆ ਵੀ ਇੱਥੇ ਦੋਨੇ ਨੇ, ਮੁਸਾਫਰੀ ਵੀ ਆ ਤੇ ਭੁੱਖ ਵੀ ਆ, ਦੋਨੇ ਇਕੱਠੀਆਂ ਹੋਈਆਂ ਨੇ।
1: ਚਪਈ ਤਬ ਸਿੰਘਾਂ ਨੇ ਬਹੁਤ ਦੁੱਖ ਪਾਇਆ,
0: ਕਹਿੰਦੇ ਇਸ ਤਰ੍ਹਾਂ ਸਿੰਘਾਂ ਨੇ ਬਹੁਤ ਆਪਣੇ ਆਪ, ਕਹਿੰਦੇ ਜਦੋਂ ਕੋਈ ਸ਼ਸਤਰ ਬਸਤਰ ਨਹੀਂ, ਕੋਈ ਪ੍ਰਬੰਧ ਨਹੀਂ, ਬੜਾ ਜੋਖਮ ਉਠਾਇਆ ਹੈ।
1: ਹਿੰਦਵਾਇਨ ਕੋ ਕੌਣ ਤਕਾਇਆ,
0: ਤੇ ਸੋਚਿਆ ਵੀ ਹੁਣ ਕਿਹੜੇ ਪਾਸੇ ਨੂੰ ਜਾਈਏ। ਵਿਉਂਤ ਇਹ ਬਣਾਈ ਵੀ ਜਿੱਧਰ ਨੂੰ ਇਹ ਹਿੰਦੂ ਲੋਕ ਰਹਿੰਦੇ ਨੇ ਪਹਾੜੀ, ਉਧਰ ਨੂੰ ਚੱਲਦੇ ਹਾਂ।
1: ਬੜੇ ਸੋ ਜਾਏ ਪਹਾੜਨ ਚੱਲ,
0: ਕਹਿੰਦੇ ਜਿਹੜੇ ਪਹਾੜਾਂ ਵਾਲਾ ਪਾਸਾ ਚੱਲ ਆ, ਉਧਰ ਨੂੰ ਚੱਲਦੇ ਹਾਂ।
1: ਕਰੇ ਹਿੰਦੂ ਕੱਚ ਅੰਬਰੀ ਵਾਲਾ,
0: ਕਹਿੰਦੇ ਵੀ ਹੋ ਸਕਦਾ ਇਹ ਹਿੰਦੂ ਸਾਡੀ ਕੁਝ ਮਦਦ ਕਰਨ।
1: ਹਿੰਦੂ ਕੋ ਪਾਰਨ ਤੁਰਕਨ ਕਾਰਨਾ,
0: ਹੁਣ ਉਧਰ ਜਿਹੜੇ ਹਿੰਦੂ ਸੀ ਉਧਰਲੇ ਪਾਸੇ ਵੀ ਇਹਨੇ ਸੁਨੇਹਾ ਭੇਜਿਆ ਸੀ ਤੁਰਕੜਿਆਂ ਨੇ।
1: ਪਯੋ ਖਾਸਾ ਇਸ ਹੀ ਕਾਰਨ,
0: ਗੁਰੂ ਕੇ ਸੂਰਮੇ ਤਾਂ ਸੋਚਦੇ ਆ ਵੀ ਇਹਨਾਂ ਦੀ ਕਈ ਵਾਰੀ ਮਦਦ ਕੀਤੀ ਸੀ, ਇਹਨਾਂ ਦਾ ਧਰਮ ਜਿਹੜਾ ਜੋਖਮ ਵਿੱਚ ਸੀ ਉਹ ਬਚਾਇਆ, ਫਿਰ ਗਵਾਲੀਅਰ ਦੇ ਕਿਲੇ ਵਿੱਚੋਂ ਇਹ ਪਹਾੜੀ ਰਾਜੇ ਸੀ ਨਾ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਬੰਦੀਖਾਨੇ ਵਿੱਚੋਂ ਛੁਡਾ ਕੇ ਲਿਆਂਦੇ ਸੀ, ਵੀ ਸ਼ਾਇਦ ਕੋਈ ਇਹ ਮਦਦ ਕਰਨਗੇ। ਹਾਲਾਂਕਿ ਇਹਨਾਂ ਨੇ ਪਹਿਲਾਂ ਵੀ ਕਸਮ ਤੋੜ ਕੇ ਵਿਸ਼ਵਾਸਘਾਤ ਹੀ ਕੀਤਾ ਸੀ। ਜਦੋਂ ਪਹਿਲੀ ਭੰਗਾਣੀ ਦੀ ਲੜਾਈ ਹੋਈ ਨਾ, ਭੰਗਾਣੀ ਦਾ ਯੁੱਧ, ਉਹਦੇ ਵਿੱਚ ਪਹਾੜੀ ਰਾਜੇ ਜਿਹੜੇ ਸੀ 22 ਧਾਰ ਦੇ ਬਾਹਾਂ ਵਿੱਚੋਂ 7 ਮਰ ਗਏ ਸੀ ਉਸ ਯੁੱਧ ਵਿੱਚ। ਗੁਰੂ ਪਾਤਸ਼ਾਹ ਜੀ ਨੇ ਇੱਕ ਇੰਚ ਵੀ ਜਗ੍ਹਾ ਨਹੀਂ ਮੱਲੀ, ਹਾਲਾਂਕਿ ਜੇਤੂ ਧਿਰ ਜੋ ਮਰਜ਼ੀ ਕਰੇ, ਕੋਈ ਕਿਸੇ ਦੀ ਧੀ ਭੈਣ ਦੀ ਬੇਪਤੀ ਨਹੀਂ ਕੀਤੀ, ਕੋਈ ਦਾਣਾ ਫੱਕਾ ਕੁਝ ਨਹੀਂ ਲੁੱਟਿਆ ਗਿਆ। ਅਤੇ ਗੁਰੂ ਪਾਤਸ਼ਾਹ ਜੀ ਦੂਜੀ ਵਾਰ ਨਦਾਉਣ ਦੀ ਜੰਗ ਵਿੱਚ ਇਹਨਾਂ ਦੀ ਮਦਦ ਵੀ ਕੀਤੀ, ਪਰ ਇਹ ਕਿਰਤ ਘਣ ਬਣਦੇ ਰਹੇ। ਅੱਜ ਸੂਰਮੇ ਸੋਚਦੇ ਆ ਵੀ ਇਹਨਾਂ ਦੀਆਂ ਹੀ ਬਹੂ ਬੇਟੀਆਂ ਨੂੰ ਧੱਕੇ ਨਾ ਇਹ ਤੁਰਕੜੇ ਚੱਕ ਕੇ ਲੈ ਕੇ ਜਾਂਦੇ ਸੀ, ਅਸੀਂ ਬਾਜਤ ਬਰੀ ਕਰਾਇਆ, ਘਰਾਂ ਨੂੰ ਲੈ ਕੇ ਆਉਂਦੇ ਰਹੇ ਹਾਂ, ਵੀ ਸ਼ਾਇਦ ਹੀ ਮਾੜਾ ਮੋਟਾ ਇਸ ਗੱਲ ਨੂੰ ਚੇਤੇ ਰੱਖਿਆ ਹੋਵੇ, ਥੋੜ੍ਹੀ ਬਹੁਤੀ ਸਾਡੀ ਮਦਦ ਕਰਨ।

0: ਇਹ ਪਤਾ ਨਹੀਂ ਸੀ ਵੀ ਇਹ ਲੜਾਈ ਕਰਨਗੇ ਤੇ ਬੁਰਾਈ ਕਰਨਗੇ ਸਾਡੇ ਨਾਲ।
1: ਜਿੰਨ ਬੰਦੇ ਸੋ ਦਗਾ ਕਮਾਈ,
0: ਕਹਿੰਦੇ ਇਹਨਾਂ ਨੇ ਹੀ ਕਿਸੇ ਸਮੇਂ ਭਾਈ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਲ ਵੀ ਦਗਾ ਕਮਾਇਆ ਸੀ।
1: ਸਦਿਓ ਬੰਦਾ ਘੁੰਮ ਕੇ ਤਾਈ
0: ਪਹਾੜਾਂ ਵਾਲੇ ਪਾਸੇ ਆਪ ਹੀ

ਕਹਿੰਦੇ ਫਿਰ ਇਸੇ ਤਰ੍ਹਾਂ ਇਹ ਅਕਿਰਤ ਘਣ ਬਣੇ ਸੀ ਪਹਾੜੀਏ ਉਦੋਂ ਵੀ, ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਕੋਈ ਮਦਦ ਕਰਨ ਦੀ ਬਜਾਏ ਸਗੋਂ ਉਹਦੀ ਗ੍ਰਿਫਤਾਰੀ ਕਰਵਾਉਣ

0: ਸਿੰਘਾਂ ਦੇ ਨਾਲ ਕਈ ਵਾਰ ਇਹ ਦਗਾ ਪਹਿਲਾਂ ਵੀ ਕਮਾ ਚੁੱਕੇ ਸੀ। ਸਿੰਘ ਸੋਚਦੇ ਸੀ ਸ਼ਾਇਦ ਹੁਣ ਕੋਈ ਮਦਦ ਕਰਨਗੇ।
1: ਬੰਦੇ ਸਿੰਘ ਇਨ ਫੜਲ ਤੈ ਰੱਖੀ ਨਾ ਸਿੰਘਨ ਯਾਦ।
0: ਉਹ ਯਾਦ ਮਨ ਵਿੱਚ ਭੁਲਾ ਦਿੱਤੀ ਵੀ ਟਕੇ ਟਕੇ ਨੂੰ ਇਹਨਾਂ ਦੀਆਂ ਬਹੁ ਬੇਟੀਆਂ ਨਿਲਾਮ ਹੁੰਦੀਆਂ ਸੀ ਗਜਨੀ ਦੇ ਬਾਜ਼ਾਰਾਂ ਵਿੱਚ। ਸਗੋਂ ਕਹਿੰਦੇ ਤੁਰਕਾਂ ਦਾ ਹੀ ਇਹਨਾਂ ਨੇ ਜ਼ਾਲਮਾਂ ਨੇ ਸਾਥ ਦਿੱਤਾ। ਅੱਗੇ ਹੋ ਕੇ
1: ਚੁਪਈ ਵੱਲ ਬਸੋਲੀ ਸਿੰਘ ਸੋ ਤੁਰੇ।
0: ਬਸੋਲੀ ਵਾਲੇ ਪਾਸੇ ਨੂੰ ਸਿੰਘ ਅੱਗੇ ਨੂੰ ਤੁਰੇ।
1: ਅੱਗੇ ਬਸੋਲੀ ਬਹੁ ਪਰਬਤੀ ਜੁੜੇ।
0: ਅੱਗੇ ਕਹਿੰਦੇ ਜਿਹੜਾ ਪਹਾੜੀ ਇਲਾਕਾ ਸੀ ਉੱਥੇ ਪਹਾੜੀ ਫੌਜਾਂ ਖੜੀਆਂ ਨੇ।
1: ਸਿੰਘ ਸਮਝੀ ਹਮ ਵੱਲ ਕਰੇ।
0: ਸਿੰਘਾਂ ਨੇ ਸੋਚਿਆ ਵੀ ਸ਼ਾਇਦ

0: ਕੋਟਕਾਰਨ ਡਟੇ ਸੋ ਫਿਰ ਪਛਤਾਏ। ਕਹਿੰਦੇ ਕੁਝ ਨੂੰ ਫਿਰ ਚਾਟਾ ਸਿੰਘਾਂ ਨੇ ਵੀ ਛਕਾਇਆ, ਕੁਝ ਨੇ ਭੱਜ ਕੇ ਫਿਰ ਜਾਨ ਬਚਾਈ।
1: ਚੋਪਾਈ ਸਿੰਘਣ ਤਬੈ ਪਹਾੜ ਤਕਾਇਆ।
0: ਸਿੰਘਾਂ ਨੇ ਸੋਚਿਆ ਵੀ ਹੁਣ ਆਪਾਂ ਮੁਕਾਬਲਾ ਕਰਨ ਲਈ ਕਿਸੇ ਪਹਾੜੀ ਤੇ ਜਾ ਕੇ ਪਨਾਹ ਲਈਏ।
1: ਡੇਰਾ ਤਿਸੋ ਵੱਲ ਚਲਾਇਆ।
0: ਇਸੇ ਤਰ੍ਹਾਂ ਸਾਰਾ ਵਹੀਰ

0: ਕੇ ਦੇਖਿਆ ਇੱਥੇ ਪਹਾੜੀ ਫੌਜ ਖੜੀ ਹੋਈ ਆ,
1: ਦੋਹਰਾ ਸਾਤ ਪਹਾੜ ਪਹਾੜੀਏ ਲੈ ਨਿਬਾ ਬੁਲਾਏ।
0: ਕਹਿੰਦੇ ਇਸੇ ਤਰ੍ਹਾਂ ਨਵਾਬ ਨੇ ਜਿਹੜੇ ਪਹਾੜੀਏ ਸੀ ਉਹਨਾਂ ਨੂੰ ਵੀ ਦਬਕਾ ਮਾਰਿਆ ਸੀ ਤੇ ਉਹ ਵੀ ਅੱਗੋਂ ਆਏ ਹੋਏ ਨੇ।
1: ਉਬਰ ਬਾਲ ਸੋ ਆ ਖੜੇ ਦਿੱਕ ਸਿੰਘ ਸੰਸਾਤ ਆਏ।
0: ਕਹਿੰਦੇ ਉਧਰ ਪਹਾੜੀਏ ਆਏ ਹੋਏ ਨੇ ਹਮਲਾ ਕਰਨ ਵਾਸਤੇ, ਹੁਣ ਜਾਣ ਵਾਸਤੇ ਕੋਈ ਰਸਤਾ ਅੱਗੋਂ ਦਿਖਾਈ ਨਹੀਂ ਦੇ ਰਿਹਾ ਸਿੰਘਾਂ ਨੂੰ।
1: ਚੁਪਈ ਫਿਰ ਖਾਸੇ ਪਿੱਛੇ ਤਕਾਇਆ,
0: ਜਦੋਂ ਦੇਖਿਆ ਵੀ ਪਹਾੜ ਆਲੇ ਪਾਸੇ ਪਹਾੜੀ ਰਾਜੇ ਹਾਲਾ ਬੋਲਣ ਲਈ ਤਿਆਰ ਖੜੇ ਆ, ਇੱਧਰ ਆਪਣੇ ਪਰਉਪਕਾਰਾਂ ਨੂੰ ਭੁਲਾ ਕੇ ਇੱਧਰ ਤੁਰਕੜੇ ਵੀ ਆਏ ਹੋਏ ਨੇ, ਹਿੰਦੂ ਵੀ ਹਮਲਾ ਕਰਨ ਵਾਸਤੇ ਕਈ ਆਏ ਆ। ਸੋਚਿਆ ਵੀ ਪਹਾੜ ਤੇ ਚੜ੍ਹਨ ਦੀ ਬਜਾਏ ਪਿੱਛੇ ਨੂੰ ਮੁੜ ਕੇ ਹੁਣ ਇਕਦਮ ਹੱਲਾ ਕਰੀਏ।
1: ਤੁਰਕ ਫੋ ਸੋ ਜੰਗ ਮਚਾਇਆ,
0: ਫੇਰ ਤੁਰਕਾਂ ਦੇ ਨਾਲ ਪਿੱਛੇ ਨੂੰ ਮੁੜ ਕੇ ਫੇਰ ਹੱਲਾ ਕੀਤਾ।
1: ਟੁੱਟੀ ਸਿੱਧੀ ਖੁੰਡੀ ਤਲਵਾਰ,
0: ਹੁਣ ਜਿਹੋ ਜਿਹੇ ਵੀ ਹਥਿਆਰ ਸੀ ਭਾਵੇਂ ਨੇਜਿਆਂ ਦੇ ਕੱਲੇ ਡੰਡੇ ਰਹਿ ਗਏ, ਜਿਹੜੀਆਂ ਹੱਥ ਵਿਚ ਫੜੀਆਂ ਤਲਵਾਰਾਂ ਸੀ ਉਹ ਖੁੰਡੀਆਂ ਹੋ ਚੁੱਕੀਆਂ ਨੇ, ਭਾਵੇਂ
1: ਮਾਰੇ ਬਲ ਸੋ ਹੋ ਜਾਏ ਪਾਰ।
0: ਗੁਰੂ ਕੇ ਸਿੰਘ ਇੰਨੇ ਬਲੀ ਵੀ ਉਹ ਖੁੰਡੀਆਂ ਤਲਵਾਰਾਂ ਨਾਲ ਵੀ ਇਹਨਾਂ ਦੇ ਤਨ ਨੂੰ ਚੀਰ ਦਿੰਦੇ।
1: ਇੱਕ ਫਲ ਨੇਜੋ ਰਹਿ ਸੋ ਬੀਜ,
0: ਇਸੇ ਤਰ੍ਹਾਂ ਸੰਜੋਆਂ ਪਾਈਆਂ ਹੋਣ ਕਰਕੇ ਤੁਰਕੜਿਆਂ ਦੇ ਸਿਪਾਹੀਆਂ ਦੇ ਕਹਿੰਦੇ ਨੇਜਿਆਂ ਦੇ

0: ਤਾਲੀ ਦੀਆਂ ਘਟਨਾਵਾਂ ਨੇ ਜਿਹਨੂੰ ਛੋਟੇ ਘੱਲੂਘਾਰੇ ਨਾਲ ਚੇਤੇ ਕਰਦੇ ਹਾਂ। ਗੁਰੂ ਕੇ ਸੂਰਮਿਆਂ 'ਤੇ ਲਖਪਤ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਲੈ ਕੇ ਚੜ੍ਹਾਈ ਕੀਤੀ ਹੋਈ ਆ। ਇੱਕ ਪਾਸੇ ਜੰਗਲ ਨੂੰ ਅੱਗ ਲਾਈ, ਰਾਵੀ ਵਿੱਚ ਅੰਤਾਂ ਦਾ ਪਾਣੀ ਆ, ਬਰੇਤੀ ਅਤੇ ਰੇਤਾ ਗਰਮ ਆ, ਕਹਿੰਦੇ ਸਾਰੇ ਪਾਸਿਓਂ ਉੱਧਰੋਂ ਪਹਾੜੀਏ ਵੀ ਚੜ੍ਹ ਕੇ ਆਏ ਹੋਏ ਨੇ। ਗੁਰੂ ਕੇ ਸੂਰਮੇ ਉਹਨਾਂ ਦਾ ਮੁਕਾਬਲਾ ਕਰਦੇ ਅੱਗੇ ਜਾ ਰਹੇ ਨੇ। ਅਗਲਾ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਵਿਚਾਰਾਂਗੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਸਤਿਕਾਰਯੋਗ ਗਿਆਨੀ ਜਗਦੇਵ ਸਿੰਘ ਜੀ ਜਾਚਕ ਉਹਨਾਂ ਤੋਂ ਸਰਵਣ ਕਰੀਏ ਜੀ। ਸਿੱਖ ਪੰਥ ਦੇ ਮਹਾਨ ਵਿਦਵਾਨ ਗੁਰੂ ਕੇ ਕੀਰਤਨੀਏ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਉਹ ਆਪ ਸੰਗਤਾਂ ਵਿੱਚ ਪਹੁੰਚ ਚੁੱਕੇ ਨੇ। ਆਪ ਸੰਗਤਾਂ ਨੂੰ ਰੱਬੀ ਬਾਣੀ ਦਾ ਕੀਰਤਨ ਵਿਚਾਰਾਂ ਸੁਣਾ ਕੇ ਨਿਹਾਲ ਕਰਨਗੇ ਜੀ। ਆਓ ਲਾਹਾ ਪ੍ਰਾਪਤ ਕਰੀਏ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਤਸੰਗ ਜੀ, ਆਪ ਜੀ ਇਤਿਹਾਸ ਦੀ ਲੜੀਵਾਰ ਚੱਲ ਰਹੀ ਕਥਾ ਸਰਵਣ ਕਰ ਰਹੇ ਸੀ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਪਾਸੋਂ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ, ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸੋ ਹੁਣ ਸੱਚਖੰਡ ਵਾਸੀ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਤੋਂ ਵਰਸਾਏ ਹੋਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਆਪ ਜੀ ਨੂੰ ਗੁਰਬਾਣੀ ਕੀਰਤਨ ਕਥਾ ਵਿਚਾਰ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਪ ਜੀ ਨੇ ਇਸੇ ਤਰ੍ਹਾਂ ਸੱਜ ਕੇ ਲਾਹੇ ਲੈਣੇ ਨੇ। ਭਾਈ ਸਾਹਿਬ ਦਾ ਸਮਾਂ 7:40 ਤੋਂ 8:40 ਤੱਕ ਹੈ। ਭਾਈ ਸਾਹਿਬ 28 ਤਰੀਕ ਤੱਕ ਇਸੇ ਤਰ੍ਹਾਂ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨਗੇ। ਸੋ ਆਪ ਜੀ ਨੇ ਹਰ ਰੋਜ਼ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਲਾਹੇ ਲੈਣ ਦੀ ਖੇਚਲ ਕਰਨੀ ਜੀ। ਸੰਗਤ ਨੂੰ ਬੇਨਤੀ ਹੈ ਕਿ 4 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਭੁਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ, ਔਰ ਜੋ ਅੰਮ੍ਰਿਤ ਸੰਚਾਰ ਦਾ ਸਮਾਂ ਹੈ ਉਹ ਹੈ ਸਵੇਰੇ 7 ਵਜੇ 4 ਜੁਲਾਈ ਵਾਲੇ ਦਿਨ। ਜਿਹੜੇ ਅੰਮ੍ਰਿਤ ਬਲਾਖੀ ਨੇ ਉਹ ਸਾਫ਼ ਵਸਤਰ ਪਹਿਨ ਕੇ ਸਣਕੇ ਸੀ ਇਸ਼ਨਾਨ ਕਰਨ ਤੋਂ ਬਾਅਦ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਦੀ ਗੈਲਰੀ ਵਿਖੇ ਸਵੇਰੇ 7 ਵਜੇ ਪਹੁੰਚ ਜਾਣ। ਠੀਕ 7 ਵਜੇ ਅੰਮ੍ਰਿਤ ਸੰਚਾਰ ਆਰੰਭ ਹੋਵੇਗਾ। ਨਾਲ ਹੀ ਬੇਨਤੀ ਹੈ ਕਿ 40 ਦਿਨਾਂ ਪਾਠ ਬੋਧ ਸਮਾਗਮ 16 ਜੁਲਾਈ ਤੋਂ 6 ਅਗਸਤ ਤੱਕ ਹੋ ਰਿਹਾ ਹੈ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਦੀ ਸੰਖੇਪ ਰੂਪ ਵਿੱਚ ਸੰਥਿਆ ਹੋਵੇਗੀ। ਸੋ ਆਪ ਜੀ ਨੇ ਪਾਠ ਬੋਧ ਸਮਾਗਮ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਖੇਚਲ ਕਰਨੀ ਜੀ। ਆਓ ਹੁਣ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ।

ਦੁੱਧ ਬਛੜੇ ਨੇ ਥਣਾਂ ਤੋਂ ਚੁੰਮ ਕੇ ਜੂਠਾ ਕਰ ਦਿੱਤਾ, ਪਾਣੀ ਮਛਲੀ ਨੇ ਗੰਦਾ ਕਰ ਦਿੱਤਾ ਤੇ ਪਵਰੇ ਨੇ ਫੁੱਲ ਨੂੰ ਜੂਠਾ ਕਰ ਦਿੱਤਾ ਹੈ। ਚੰਦਨ ਦੇ ਦੁਆਲੇ ਸੱਪ ਲਿਪਟੇ ਨੇ, ਚੰਦਨ ਵੀ ਜੂਠਾ ਹੋ ਗਿਆ। ਕਿਹੜੀ ਭੇਟਾ ਅਰਪਣ ਕਰਾਂ ਤੇ ਤੈਨੂੰ ਪਾ ਸਕਾਂ, ਕੋਈ ਮੇਰੇ ਪਾਸ ਭੇਟਾ ਨਹੀਂ, ਬਸ ਇੱਕੋ ਹੀ ਭੇਟਾ ਹੈ, ਤਨ ਮਨ ਅਰਪੋ ਪੂਜ ਚੜਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ। ਬਾਬਾ ਰਵਿਦਾਸ ਕਹਿੰਦੇ ਮੈਂ ਆਪਣਾ ਆਪ ਤੇਰੇ ਚਰਨਾਂ ਤੇ ਭੇਟਾ ਕਰਦਾ ਤੇ ਮੈਨੂੰ ਵਿਸ਼ਵਾਸ ਹੈ ਇਸ ਭੇਟਾ ਤੇ ਤੂੰ ਰੀਝ ਪਏਗਾ। ਇੱਕ ਪਿਤਾ ਦੇ ਦੋ ਬੇਟੇ ਨੇ, ਪਿਤਾ ਚਿੱਠੀ ਲਿਖਦਾ ਸਰਦੀਆਂ ਲਈ ਮੈਨੂੰ ਗਰਮ ਕੱਪੜੇ ਚਾਹੀਦੇ ਨੇ। ਇੱਕ ਬੇਟੇ ਨੇ ਦੇਖਿਆ ਮੇਰੇ ਪਿਤਾ ਦੀ ਚਿੱਠੀ, ਉਸਨੂੰ ਮੱਥਾ ਟੇਕਿਆ, ਬਾਰੀ ਚ ਰੱਖ ਕੇ ਚਿੱਠੀ ਜੋਤਾਂ ਜਗਾਉਂਦਾ, ਇਹ ਮੇਰੇ ਬਾਪੂ ਦੀ ਚਿੱਠੀ ਹੈ। ਦੂਸਰੇ ਬੇਟੇ ਨੇ ਜੋ ਲਿਖਿਆ ਸੀ ਚਿੱਠੀ ਚ, ਪਿਤਾ ਨੂੰ ਫੌਰਨ ਗਰਮ ਕੱਪੜੇ ਭੇਟੇ ਤੇ ਪਿਤਾ ਕਿਸ ਤੇ ਖੁਸ਼ ਹੋਏਗਾ, ਜਿਹੜਾ ਜੋਤਾਂ ਜਗਾਉਂਦਾ, ਜਿਹੜਾ ਮੱਥੇ ਟੇਕਦਾ ਚਿੱਠੀ ਨੂੰ, ਜੋ ਮੰਗਿਆ ਸੀ ਮਿਲ ਗਿਆ, ਕਿਤੇ ਸਾਡੇ ਨਾਲ ਇਹ ਤਾਂ ਨਹੀਂ ਹੋ ਰਿਹਾ। ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕਣ ਤਾਂ ਸੀਮਤ ਹੋ ਗਏ ਅਸੀਂ, ਜੋ ਗੁਰੂ ਕਹਿ ਰਿਹਾ ਗੱਲ ਮਛਣ ਨੂੰ ਤਿਆਰ ਨਹੀਂ ਅਸੀਂ। ਗੁਰਸਿੱਖ ਮੀ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਫਿਰ ਜੀਵਨ ਸਫਲ ਹੋਏਗਾ। ਜੋ 1430 ਅੰਗਾਂ ਵਿੱਚ ਸਤਿਗੁਰਾਂ ਦੇ ਇਲਾਹੀ ਫੁਰਮਾਨ ਨੇ, ਇਹਨਾਂ ਨੂੰ ਸੱਤ ਕਰਕੇ ਮੰਨਣਾ ਪਏਗਾ। ਸਤਿਗੁਰ ਕਹਿੰਦੇ ਅੱਜ ਤੋਂ ਬਾਅਦ ਰੋਮਾਂ ਦੀ ਵੇਦ ਵੀ ਛੱਡ, ਕਿ ਅਸੀਂ ਮੰਨ ਲਏ ਅੱਜ ਤੱਕ ਰੋਮ ਰੋਮ ਮੈਂ ਬਸਿਆ ਮੁਰਾ, ਇਹਨਾਂ ਰੋਮਾਂ ਕਰਕੇ ਤਨ ਭਾਈ ਤਾਰੂ ਸਿੰਘ ਨੇ ਖੋਪੜੀਆਂ ਤੱਕ ਲਹਾ ਲਈਆਂ। ਤਨ ਭਾਈ ਸੁਬੇਸ਼ ਸਿੰਘ ਸ਼ਾਹਬਾਜ ਸਿੰਘ ਚਰਖੜੀਆਂ ਤੇ ਚੜ ਗਏ, ਉਹਨਾਂ ਨੇ ਕੇਸਾਂ ਦੀ ਵੇਦ ਵੀ ਨਹੀਂ ਹੋਣ ਦਿੱਤੀ। ਤਨ ਭਾਈ ਮਤੀ ਦਾਸ ਆਰੇ ਨਾਲ ਦੋ ਟੁਕੜੇ ਹੋ ਗਏ, ਪਰ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਨ ਭਾਈ ਦਿਆਲਾ ਜੀ ਉਬਲਦੀ ਦੇਗ ਚ ਉਬਲ ਗਏ, ਤਨ ਭਾਈ ਸਤੀ ਦਾ ਰੂਹ ਨਾਲ ਬੰਨ ਕੇ ਸਾੜੇ ਗਏ, ਤਨ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਾ ਲਏ, ਪਰ ਉਹਨਾਂ ਨੇ ਕੇਸਾਂ ਦੀ ਬੇਦੀ ਨਹੀਂ ਹੋਣ ਦਿੱਤੀ। ਸਾਰਾ ਇਤਿਹਾਸ ਭਰਿਆ ਪਿਆ ਸ਼ਹੀਦਾਂ ਦਾ, ਤੇ ਅਸੀਂ ਅੱਜ ਆਪਣੇ ਆਪ ਨੂੰ ਕਹਿ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਭਾਈ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੋਰ ਹੈ, ਗੁਰੂ ਗ੍ਰੰਥ ਸਾਹਿਬ ਦੀ ਮੰਨਣਾ ਹੋਰ ਜੇ। ਅੱਜ ਪ੍ਰਣ ਕਰਕੇ ਜਾਇਓ, ਜੇ ਸਮਾਗਮ ਚ ਆਇਓ, ਮੇਰੀਆਂ ਭੈਣਾਂ ਬੈਠੀਆਂ, ਕਿਸੇ ਨੇ ਅੱਜ ਤੋਂ ਬਾਅਦ ਆਈ ਬਰਾਉ ਨਹੀਂ ਬੁਲਾਉਣੇ, ਕਿਸੇ ਵੀਰ ਨੇ ਨਾਈ ਦੀ ਦੁਕਾਨ ਤੇ ਜਾ ਕੇ ਕੇਸ ਨਹੀਂ ਕਟਾਉਣੇ, ਫਿਰ ਗੁਰੂ ਦੇ ਸਿੱਖ ਹਾਂ, ਫਿਰ ਗੁਰੂ ਤੁਹਾਨੂੰ ਪ੍ਰਵਾਨ ਕਰੇਗਾ ਇਹ ਮੇਰੇ ਹਨ, ਨਹੀਂ ਮੰਨਦੇ ਸਿੱਖ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਨਸ਼ਾ ਨਹੀਂ ਕਰਨਾ ਜੀਵਨ ਚ ਕਦੇ, ਆ ਤਿੰਨ ਬਚਨ ਨੇ ਸ਼ਰਾਬ ਬਾਰੇ ਗੁਰੂ ਗ੍ਰੰਥ ਸਾਹਿਬ। ਕਦੋਂ ਸਿੱਖ ਬਣਾਂਗੇ ਅਸੀਂ, ਕੇਵਲ ਪਾਠ ਕਰੀ ਜਾ ਰਹੇ ਹਾਂ, ਜਦੋਂ ਤੱਕ ਗੁਰੂ ਦੀ ਵਿਚਾਰ ਨੂੰ ਕਮਾਵਾਂਗੇ ਨਹੀਂ ਗੁਰੂ ਖੁਸ਼ ਹੋਏਗਾ ਤੁਹਾਡੇ ਤੇ, ਕਈ ਜਨਮ ਧਾਰ ਲਓ ਚਾਹੇ। ਜਿੱਤ ਪੀਤਾ ਮਤ ਦੂਰ ਹੋਏ, ਬਲ ਪਵੇ ਵਿੱਚ ਆਏ ਸ਼ਰਾਬ ਬਾਰੇ ਬਚਨਾ ਨਸ਼ੇ ਬਾਰੇ। ਆਪਣਾ ਪਰਾਇਆ ਨਾ ਪਛਾਣੀ, ਖਸਮੋ ਤੱਕੇ ਖਾਏ, ਜੇ ਸ਼ਰਾਬ ਪੀ ਰਿਹਾ ਆਪਣੇ ਤੇ ਪਰਾਏ ਦੀ ਪਹਿਚਾਣੀ, ਰੱਬ ਹੀ ਕਹਿੰਦਾ ਦਫ਼ਾ ਹੋ ਜਾ, ਇਹ ਰਾਕਸ਼ਾਂ ਦਾ ਭੋਜਨ ਹੈ। ਜਿੱਤ ਪੀਤਾ ਖਸਮ ਵਿਸਰੈ, ਦਰਗਹਿ ਮਿਲੇ ਸਜਾਏ, ਸ਼ਰਾਬ ਪੀ ਕੇ ਰੱਬ ਭੁੱਲਦਾ ਤੇ ਅੱਗੇ ਕਰਣੀਆਂ ਸਜਾਵਾਂ ਹਨ। ਝੂਠਾ ਮਦ ਮੂਲ ਨਾ ਪੀਚੇ, ਜੇਕਰ ਪਾਰ ਵਸਾਏ ਕਦੇ ਭੁੱਲ ਕੇ ਨਸ਼ਾ ਨਾ ਕਰਿਓ, ਫਿਰ ਗੁਰੂ ਦੀ ਖੁਸ਼ੀ ਮਿਲੇਗੀ। ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ, ਭਾਂਗ ਮਾਛਲੀ ਕੀ ਹੈ, ਮਾਸ ਨੂੰ ਗਿਆ, ਸੁਰਾ ਪਾਨ ਸ਼ਰਾਬ ਨੂੰ ਗਿਆ। ਜੇ ਅੰਦਰ ਮਾਸ ਤੇ ਸ਼ਰਾਬ ਲਿਜਾ ਰਹੇ ਹਾਂ, ਤੀਰਥ ਵਰਤ ਨੇਮ ਕੀ ਸਵੈ ਰਸਾਤਲ ਜਾਏ, ਜਿਤਨੇ ਮਰਜ਼ੀ ਧਰਮ ਦੇ ਕਰਮ ਕਰ ਲਓ, ਹਿਰਦੇ ਅੰਦਰ ਰੱਬ ਬੈਠਾ ਇਸ ਥਾਂ ਤੇ, ਅੰਦਰ ਅਸੀਂ ਮਾਸ ਆਂਡਾ ਸ਼ਰਾਬ ਲਿਜਾ ਰਹੇ ਹਾਂ, ਕਦੇ ਰੱਬ ਦੀ ਖੁਸ਼ੀ ਨਹੀਂ ਜੇ ਮਿਲੇਗੀ। ਗੁਰੂ ਮਨਾ ਕਰ ਰਹੇ ਤੇ ਅਸੀਂ ਫਿਰ ਉਹੀ ਨਸ਼ੇ ਕਰ ਰਹੇ ਹਾਂ, ਉਸ ਰਾਹ ਤੇ ਤੁਰ ਰਹੇ ਹਾਂ। ਟੀਚਰ ਦੀ ਸ਼ਕਲ ਦੇਖ ਕੇ ਕਦੇ ਜੀਵਨ ਚ ਨਹੀਂ ਬਣੇਗਾ, ਟੀਚਰ ਦੀ ਅਕਲ ਗ੍ਰਹਿਣ ਕਰਨੀ ਪੈਣੀ ਹੈ। ਤੁਸੀਂ ਸ਼ਕਲ ਹੀ ਦੇਖ ਰਹੇ ਹੋ, ਰੁਮਾਲਿਆਂ ਦੇ ਦਰਸ਼ਨ ਕੀਤੇ, ਜੋ ਲਿਖਿਆ ਕਿ ਉਸ ਨੂੰ ਕਮਾਇਆ ਕਿ ਨਹੀਂ, ਉਸ ਨੂੰ ਮੰਨਣ ਕੀਤਾ ਕਿ ਨਹੀਂ। ਪਰ ਨਾਰੀ ਜੂਆ ਸਦ ਚੋਰੀ ਮਦਰਾ ਜਾਣ, ਗੁਰੂ ਗੋਬਿੰਦ ਸਿੰਘ ਦਾ ਰਹਿਤਨਾਮਾ ਜੇ ਕਹਿੰਦੇ, ਪਰ ਨਾਰੀ ਦਾ ਸੰਗ ਜੂਆ ਖੇਡਣਾ, ਮਦਰਾ ਸ਼ਰਾਬ ਨੂੰ ਕਿਹਾ ਉਹਨਾਂ ਨੇ ਚੋਰੀ ਕਰਨੀ। ਪਾਂਚ ਐਬ ਜੇ ਜਗਤ ਮੈਂ ਤਜੈ ਸੋ ਸਿੰਘ ਸਜਾ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਬੜੇ ਵੱਡੇ ਪੰਜ ਪਾਪ ਨੇ ਸੰਸਾਰ ਦੇ ਅੰਦਰ। ਜੇ ਕੋਈ ਸਿੱਖ ਹੋ ਕੇ ਸ਼ਰਾਬ ਪੀ ਰਿਹਾ, ਪਰ ਨਾਰੀ ਗਵਨ ਕਰ ਰਿਹਾ, ਝੂਠ ਬੋਲ ਰਿਹਾ, ਇਹ ਪੰਜ ਦੋਸ਼ ਨੇ, ਕਹਿੰਦੇ
ਛੱਡੇਗਾ, ਉਹ ਮੇਰਾ ਲਾਡਲਾ ਹੋਏਗਾ, ਮੈਂ ਆਪਣੀ ਗੋਦ ਵਿੱਚ ਲਵਾਂਗਾ ਉਸਨੂੰ। ਇੱਥੋਂ ਤਾਂ ਗੁਰੂ ਗੋਬਿੰਦ ਸਿੰਘ ਦੇ ਬਚਨ ਕਰ ਰਹੇ ਸੀ, ਇਤਿਹਾਸ ਪੜ੍ਹੀਏ, ਕਹਿੰਦੇ ਕੋਈ ਸਿੱਖ ਕੇਸਾਂ ਵਾਲਾ ਨਰਕਾਂ ਚ ਮੈਂ ਘੁੰਮਦਾ ਦੇਖ ਲਿਆ ਨਾ, ਕਾਢੀ ਨਰਕ ਤੇ ਤੂੰ ਕੇਸੋਂ ਫੜ ਕੇ ਖਿੱਚ ਕੇ ਬਾਹਰ ਕੱਢਾਂਗਾ, ਤੂੰ ਇੱਥੇ ਕਿੱਥੇ ਫੁੱਲ ਰਿਹਾ। ਬਾਰ ਬਾਰ ਸਿੱਖਾਂ ਦੇ ਘਰ ਜਨਮ ਦੇਵਾਂਗਾ, ਜਦੋਂ ਤੱਕ ਕਮਾਈ ਪੂਰੀ ਨਹੀਂ ਹੁੰਦੀ ਤੈਨੂੰ ਮੈਂ ਨਰਕਾਂ ਚ ਨਹੀਂ ਜਾਣ ਦੇਵਾਂ। ਇਤਨਾ ਪਿਆਰ ਕੀਤਾ ਉਹਨਾਂ ਕੇਸਾਂ ਕਰਕੇ, ਆਪਣਾ ਸਰਬੰਸ ਵਾਰ ਕੇ ਸਾਨੂੰ ਇਹ ਚਿਹਰਾ ਦਿੱਤਾ ਸੀ। ਅੱਜ ਪ੍ਰਣ ਕਰਕੇ ਜਾਈਏ, ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗੇ, ਰੋਮਾਂ ਦੀ ਬੇਦਬੀ ਨਹੀਂ ਕਰਾਂਗੇ। ਜੇ ਅਸੀਂ ਇਹ ਕਰ ਸਕੀਏ ਫਿਰ ਗੁਰੂ ਦੀ ਖੁਸ਼ੀ, ਜੇ ਨਹੀਂ ਤਾਂ ਸਾਰੀ ਉਮਰ ਲੱਗੇ ਰਹੋ। ਪਾਠ ਕਰਨ ਨਾਲ, ਪਾਠ ਸੁਣਨ ਨਾਲ ਕੇਵਲ ਸੁੱਖ ਮਿਲੇਗਾ। ਖਜ਼ਾਨਾ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਮੰਨਣ ਕੀਤਾ, ਕਹਿਤ ਸੁਣਤ ਸਭੈ ਸੁਖ ਪਾਵੈ, ਮਾਨਤ ਪਾਹੇ ਨਿਦਾਨਾ। ਕਿੰਨਾ ਕੁ ਅਸੀਂ ਮੰਨਿਆ, ਜਦੋਂ ਤੱਕ ਮੰਨਣ ਨਹੀਂ ਕਰਾਂਗੇ ਨਹੀਂ ਇਸ ਰਾਹ 'ਤੇ ਤੁਰਿਆ ਜਾਣਾ, ਨਹੀਂ ਪ੍ਰਾਪਤੀ ਹੋਣੀ। ਲਗਾਤਾਰ 28 ਤਰੀਕ ਤੱਕ ਇਸ ਪਾਵਨ ਸਥਾਨ 'ਤੇ ਸਵੇਰੇ ਅੰਮ੍ਰਿਤ ਵੇਲੇ 5 ਵਜੇ ਤੋਂ 6 ਵਜੇ ਤੱਕ ਸਿਮਰ ਸਾਧਨਾ ਦੇ ਪ੍ਰੋਗਰਾਮ ਰੱਖੇ ਗਏ ਨੇ। ਰਾਤ ਦੇ ਦੀਵਾਨਾ 7:40 ਤੋਂ 8:40 ਤੱਕ ਸ਼ਬਦ ਕੀਰਤਨ, ਗੁਰਮਤ ਵਿਚਾਰਾਂ, ਨਾਮ ਸਿਮਰਨ ਦੇ ਪ੍ਰੋਗਰਾਮ ਹੋਣਗੇ, ਜਿਵੇਂ ਕਿ ਪ੍ਰਬੰਧ ਵੱਲੋਂ ਅਨਾਊਂਸ ਕੀਤਾ ਗਿਆ। 4 ਜੁਲਾਈ ਨੂੰ ਸਵੇਰੇ 7 ਵਜੇ ਉੱਪਰ ਗੈਲੀ ਵਿੱਚ ਮਹਾਨ ਅੰਮ੍ਰਿਤ ਸੰਚਾਰ ਹੋਣਗੇ। ਇਹਨਾਂ ਸਮਾਗਮਾਂ 'ਚ ਆਉਣ ਦਾ ਇੱਕੋ ਹੀ ਅਰਥ ਹੈ ਕਿ ਕੋਈ ਗੁਰੂ ਵਾਲਾ ਬਣ ਸਕੇ, ਕੋਈ ਅੰਮ੍ਰਿਤ ਵੇਲੇ ਨਾਲ ਜੁੜ ਜਾਏ, ਕੋਈ ਨੇਤਰੇਮ ਕਰਨ ਲੱਗ ਜਾਏ। ਗੁਰੂ ਕਿਰਪਾ ਕਰੇ ਹੋਈਆਂ ਫੁੱਲਾਂ ਦੀ ਖਿਮਾ ਅੱਗੇ ਵਾਸਤੇ ਸੀਸ ਬਖਸ਼ਣੀ, ਗੁਰੂ ਦੀ ਮਾਤਾ ਤੇ ਨਿਰਕਾਰ ਕੇ ਸੇਵਾ ਹੋ ਸਕੇ ਕਿ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮਾਇਆ ਭੇਟਾ ਕਰ ਗਏ।

ਖਰਾਬ ਹੋ ਚੁੱਕੇ ਆ, ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ। ਜਿਤਨੇ ਵੀ ਓਪੀਡੀ ਪੇਸ਼ੈਂਟ 300 ਤੋਂ ਉੱਪਰ ਆ ਰਹੇ ਨੇ, ਉਹਨਾਂ ਦੇ ਅੱਖਾਂ ਦੇ ਓਪਰੇਸ਼ਨ ਟੋਟਲੀ ਫਰੀ ਆਫ ਕੋਸਟ, 40 ਤੋਂ ਉੱਪਰ ਡਾਇਲਸਿਸ ਫਰੀ ਹੁੰਦੇ ਨੇ, ਦਵਾਈਆਂ ਫਰੀ ਦਿੱਤੀਆਂ ਜਾਂਦੀਆਂ, ਲੈਬੋਰਟਰੀ ਟੈਸਟ, ਅਨੇਕਾਂ ਹੋਰ ਮੈਡੀਕਲ ਫੈਸਿਲਿਟੀ। 50 ਲੱਖ ਤੋਂ 60 ਲੱਖ ਹਰ ਮਹੀਨੇ ਆਪ ਜੀ ਦੇ ਦਿੱਤੇ ਹੋਏ ਦਸਵੰਧ ਵਿੱਚੋਂ ਉੱਥੇ ਗਰੀਬ ਅਤੇ ਲੋੜਵੰਦਾਂ ਦੇ ਸੇਵਾ 'ਚ ਲੱਗਣਾ। ਦਾਸ ਨੂੰ ਕੇਵਲ ਆਪ ਜੀ ਦੀ ਅਸੀਸ, ਮਿਹਰ ਭਰਿਆ ਹੱਥ, ਉਸ ਮਹਾਨ ਪਿਤਰ ਆਤਮਾ ਨੇ ਜੋ ਸੇਵਾ ਅਤੇ ਸਿਮਰਨ ਦੀ ਲਹਿਰ ਚਲਾਈ, ਤਨ ਗੁਰੂ ਗ੍ਰੰਥ ਸਾਹਿਬ ਦੇ ਰਾਹ 'ਤੇ ਤੁਰ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਉੱਥੇ ਨਾਲ ਹੀ ਆਪ ਸੰਗਤਾਂ ਨੇ ਅਰਦਾਸਾਂ ਕੀਤੀਆਂ ਜੋ ਤਨ ਤਨ ਬਾਬਾ ਬੁੱਢਾ ਸਾਹਿਬ ਸੰਗਤ ਨਿਵਾਸ ਸੋਹਾਣਾ ਗੁਰਦਾਸ ਦੇ ਕੰਪਲੈਕਸ 115 ਬੈੱਡ ਦੇ ਕਮਰੇ ਦਾ ਇਹ ਸੁੰਦਰ ਹਾਲ ਬਣ ਕੇ ਤਿਆਰ ਹੋਣਾ, ਜਿੱਥੇ ਆਪ ਸੰਗਤਾਂ ਲਈ ਸਮਾਗਮ ਹੈ, ਚੌਥੇ ਰਿਹਾਇਸ਼ ਲਈ ਜਗ੍ਹਾ ਹੋਏਗੀ। ਸੋਹਾਣਾ ਹਸਪਤਾਲ ਵਿੱਚ ਜਿਸਨੇ ਪੇਸ਼ੈਂਟ ਦੇ ਅਟੈਂਡੈਂਟ ਆਉਂਦੇ ਨੇ ਉਹਨਾਂ ਨੂੰ ਉਹ ਕਮਰੇ ਦਿੱਤੇ ਜਾਣਗੇ। ਇਸ ਲਈ ਆਪ ਜੀ ਨੇ ਅਸੀਸ ਬਖਸ਼ਣੀ ਹੈ। ਇਹ ਸਾਰੇ ਸੇਵਾ ਦੇ ਕਾਰਜ ਆਪ ਸੰਗਤਾਂ ਦੇ ਪਿਆਰ ਸਹਿਯੋਗ ਸਦਕਾ ਚੱਲ ਰਹੇ ਨੇ ਜੀ। ਆਓ ਅਨੰਦ ਸਾਹਿਬ ਜੀ ਦਾ ਪਾਠ ਪ੍ਰੰਤ ਹੁੰਦਾ।

कृपा मह कोई न जाने तुमरा अंत ऊचे ते ऊचा।

ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ,

ਵਾਰ ਗੁਰ ਇਤਿਹਾਸ ਦੀ ਕਥਾ ਔਰ ਢਾਡੀ ਵਾਰਾਂ ਦੁਆਰਾ ਇਤਿਹਾਸ ਗਾਇਨ ਕੀਤਾ ਗਿਆ ਹੈ। ਪਾਤਸ਼ਾਹ ਜੀਓ ਵਿਸ਼ੇਸ਼ ਗੁਰਮਤਿ ਸਮਾਗਮ ਅਧੀਨ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਔਰ ਹਰਜਸ ਕੀਰਤਨ ਹੋਇਆ ਹੈ। ਬਾਣੀ ਪੜ੍ਹਦਿਆਂ ਕਥਾ ਕੀਰਤਨ ਵਿਚਾਰ ਕਰਦਿਆਂ ਢਾਡੀ ਵਾਰਾਂ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ। ਗਰੀਬਨਵਾਜ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਕਰਮਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਮੂਹ ਪਰਿਵਾਰ ਵੱਲੋਂ ਸ਼ਾਮ ਦੇ ਲੰਗਰ ਦੀ ਸੇਵਾ ਕੀਤੀ ਗਈ ਹੈ। ਪਰਿਵਾਰ ਦੀ ਸੇਵਾ ਥਾਂਏ ਪਾਉਣੀ, ਪਾਤਸ਼ਾਹ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਜਿਸ ਭੰਡਾਰੇ ਵਿੱਚੋਂ ਰਸਦਾਂ ਵਸਦਾਂ ਆਈਆਂ ਨੇ ਸੋ ਭੰਡਾਰੇ ਭਰਪੂਰ ਕਰਨੇ। ਭਾਈ ਕਰਮਵੀਰ ਸਿੰਘ ਨੂੰ ਚੜ੍ਹਦੀ ਕਲਾ ਦੇਹ ਅਰੋਗਤਾ ਗੁਰਸਿੱਖੀ ਜੀਵਨ ਦੀਰਘਾਯੂ ਬਖਸ਼ਿਸ਼ ਕਰਨੀ। ਗਰੀਬਨਵਾਜ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਬੱਚਿਆਂ ਨੂੰ ਦੀਰਘਾਯੂ ਉੱਚ ਵਿਦਿਆ ਦੀ ਦਾਤ ਗੁਰਸਿੱਖੀ ਜੀਵਨ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਸਿੱਖਿਆ ਪਾਲਣ ਦੀ ਸਮਤ ਬਖਸ਼ਿਸ਼ ਕਰਨੀ। ਗਰੀਬਨਵਾਜ ਸਮੂਹ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ ਵਾਧੇ ਕਰਨੇ। ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਕਰਨ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਪੜ੍ਹੀ ਬਾਣੀ ਕਥਾ

ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੇ ਬਿਨ ਭਜਨਾ ਵਿਖਿਆ ਸਗਲੀ

0: तू प्रभ दाता दान मत पूरा, हम थारे पेखारी जियो, मैं क्या मागो इच थिन्ना रहाई। हर दीजै नाम प्यारी जियो, तू प्रभदाता दान मत पूरा, हम थारे पेखारी जियो, मैं क्या मांगो किस थिर न रहाई। हर दीजै नाम प्यारी जियो, घट घट रव रहा बनवारी, जल थल महियल गुप्तो वरतै, गुर शब्दी देख निहारी जिया, रहा मर्त पैयाल आकाश दिखायो, गुर सतगुर कृपा धारी जिया, सो ब्रह्म अजोनी हैपी होनी, कट पितर देख मुरारी जिया, जन्म मरण को एहो जग बपड़ा, इन दूजै भगत विसारी जिया, सतगुर मिलै ता गुरमत पाइया, साकत बाजी हारी जिया, बंधन सतगुर बंधन तोड़ निरारे, बोड़ना गरम जारी जिया, नानक ज्ञान रतन बरगासिया, हर मन वसिया निरंकारी जिया, सतगुर बंधन तोड़ निरारे, बोड़ना गरम जारी जिया, नानक ज्ञान रतन बरगासिया, नानक ज्ञान रतन बरगासिया, नानक ज्ञान रतन बरगासिया, हर मन वसिया निरंकारी जिया, वाहिगुरु जी का खालसा, वाहिगुरु जी की फतेह।
1: सतनाम श्री वाहिगुरु साहिब जी, सोट महला पंजवा, गुर का शब्द रखवारी, चौकी चो गिरद हमारी, राम नाम मन लागा, जम लजाय कर भागा, प्रभ जी तू मेरो सुखदाता, बंधन काट करे मन निर्मल, पूर्ण पुरख विधाता रहाओ, नानक प्रभ बनासी, ताकि सेवन बिरथी जासी, आनंद करे तेरे दासा, जब पूर्ण होई आसा बिलावल महला पंजेवा, ताती वाव न लग गई, पार ब्रह्म शरण आई, जो गिरद हमारे राम कार, दुख लगे न पाई, सतगुर पूरा भेटिया, जिन बणत बनाई, राम नाम औखुद दिया, एका निवन लाई रहाओ, राख लिए तें रखन हार, सब याद मिटाई, कौ नानक कृपा भई प्रभै सहाई, सलोक जैसा दू गोबिंद भजन, कीर्तन नानक नीत, ना हो ना तू नै छुट है, निकट न जाइयो दू, सलोक महला पंजवा, मन में चित बो चित बनी, उदम करो उठ नीत, हर कीर्तन का आहरू, हर देहु नानके मीत, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀਅੜੇ ਸੰਭਾਲਿਅਨ ਦੇ ਕੇ ਗਾਦੇ ਬਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਾਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਅਕ ਵਡਾਈ ਤੋਏ ਰਹਾਉ ਵਿਸਵੇ ਚਸੀਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰ ਦੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੜਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਓਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਕੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢਨ ਡੋਤ ਪੁਨ ਵੱਡਾ ਹੈ ਰਹਾਉ ਸਾਗਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਆਮ

ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਕਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਘਰ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ

ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ

ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਆਪ ਜੀ ਨੇ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ ਹੈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ, ਪਾਤਸ਼ਾਹ ਬਾਣੀ ਪੜ੍ਹਦੇ ਹਾਂ। ਆਪ ਜੀ ਦੀ ਸੇਵਾ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸੇਵਾਦਾਰ ਹਾਜ਼ਰ ਹਨ, ਆਪ ਜੀ ਕਿਰਪਾ ਕਰੋ, ਆਪਣੇ ਸੁੰਦਰ ਆਸਣ ਉੱਪਰ ਸੁਭਾਏਮਾਨ ਹੋ ਕੇ ਆਰਾਮ ਫਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਉਣਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

ਨਾਨਕ ਦੇ ਭੁੱਖ ਉਜਲੇ ਕਿਰਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਨਾਨਕ ਦੇ ਮੁਖ ਉਜਲੇ ਜਿਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ

ਪਾਰ ਸਹਸ ਸਿਆਣਪਾ ਲਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ

ਸੁਣੈ ਸਤ ਸੰਤੋਖ ਗਿਆਨ, ਸੁਣੈ ਅੜਸਠ ਕਾ ਇਸਨਾਨ, ਸੁਣੈ ਪੜ ਪੜ ਪਾਵਹਿ ਮਾਨ, ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸਿੱਖ ਪੀਰ ਪਾਤ ਸਾਹ, ਸੁਣੈ ਅੰਧੇ ਪਾਵਹਿ ਰਾਹ, ਸੁਣੈ ਹਾਥ ਹੋਵੈ ਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ ਜੇ

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਨ ਲਿਵਲਾਏ ਤਾਰ

ਹਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰ

ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਹੋ ਅਖਰੀ ਗਿਆਨ ਗੀਤ ਗੁਣ ਗਾਹ ਹੋ ਅਖਰੀ ਲਿਖਣ ਬੋਲਣ ਬਾਣ।

ਤੀਰਥ ਤਪ ਦਇਆ ਦਤ ਦਾਨ ਜੇ ਕੋ ਭਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਈ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਸਤ ਕਵਣ ਵਾਰ ਕਵਣ ਸਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣ ਰੁਤਮਾ ਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ।

ਆਗਾਸ ਆਗਾਸ ਓੜਕ ਓੜਕ ਪਾਲ ਥੱਕੀ ਵੀਰ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਿਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਇਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨਾ ਸਿਫ

ਆਖੇ ਦਾਨ ਵਾਖੇ ਦੀਵ ਆਖੇ ਸੁਰ ਨਰ ਮੁਨ ਜਨ ਸੀਵ ਕੀਤੀ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉਠ ਉਠ ਜਾਹੀ।

ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਡਾ ਸੰਤੋਖ ਸਰਮਪਤ ਚੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ

ਇੱਕ ਦੂਜੀ ਬਹੁ ਲਖ ਹੋ ਹੇ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤਰਾ ਹੇ ਪਦ ਪਵੜੀਆ ਚੜੀਐ ਹੋਏ ਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ

ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖਿਆ ਸੋਈ, ਨਾਨਕ ਉੱਤਮ ਨੀਚ ਨਾ ਕੋਈ। ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋ

ਕਿਤੇ ਪਵਨ ਪਾਣੀ ਵੈਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ, ਕੀਤੀਆ ਕਰਮ ਭੂਮੀ ਮੇ, ਕਿਤੇ ਕਿਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵਦਾਨ ਬਮਨ, ਕਿਤੇ ਕਿਤੇ ਰਤਨ ਸਮੁੰਦ।

ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ।

ਸਤਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੀਹ ਰੂਪ ਰੰਗ ਅਰ ਰੀਖ ਪੀਖ ਕੂ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿਤ।

ਪੀ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਧੀਸੰਗ ਅਧੀਸੇ ਨਮਸਤੰਗ ਭੀਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੀਵੈ ਨਮਸਤੰਗ ਭੀਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਨੇ ਨਮੋ ਸਰਵ ਭਾਉਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਬੰਧੇ ਨਮਸਤੰਗ ਨਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੂਖੰਗ ਨਮੋ ਸਰਵ ਪੂਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੀਖ ਹੈ ਨਾਮ ਹੈ ਕਾਮ ਹੈ ਅਧੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੀਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਊਘ ਹਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸ਼ਪਾਲੰਗ ਸਦਾ ਸਰਬਦਾ ਸਿੱਧਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤਸਤਾਮੰਗ ਤੇਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੀਸ ਹੈ ਪੁਜੰਗ ਪ੍ਰਿਆਤ ਛੰਦ ਅਗਾਧਿ ਅਵਾਧਿ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੀਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਚਰਪਟ ਛੰਦ ਤੁਹ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੀ ਅਟਲ ਸਾਜੀ ਅਖਲ ਧਰਮੰਗ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਪੀਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂ ਆਲ ਛੰਦ ਤੁਹ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਭੀਵ ਆਦਿ ਉਧਾਰ
ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖੋਦਾਰ ਮੂਰਤ ਜੋਨ ਆਦਿ ਸੇਖ ਦੇ ਸੌਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵਨਾ

ਚੱਕਰ ਬੱਕਰ ਫਿਰੈ ਚਤਰ ਜਕਮਾ ਨਈ ਪੁਰਤੀਨ। ਲੋਕ ਜਾਉਦ ਹੈ ਕਿ ਵਿਖੈ ਜਗ ਜਾਪ ਹੀ ਜਿਹ ਜਾਪ, ਆਦ ਦੇਵ ਅਨਾਦ ਮੂਰਤ, ਥਾਪਿਓ ਸਭੈ ਜਿਹ ਥਾਪ, ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਵ ਵਿਸਵਰ ਚੂ ਸਵਯੰ ਪਵਗਣ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ, ਧਰਮ ਧਾਮ ਸੁ ਪਰਮ ਰਹਿਤ ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ, ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ, ਗਰਭ ਗੰਜਨ ਸਰਵ ਭੰਜਨ ਆਦ ਰੂਪ ਸੂਤ, ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ, ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ, ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਖ, ਸਰਵ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਣ ਜਾ ਕਹਿ, ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵ ਹੀ ਬਹੁ ਚਿਤ, ਮਦ ਭਾਰ ਛੰਦ ਤੁਐ ਪ੍ਰਸਾਦ, ਗੁਣ ਗਨ ਉਦਾਰ ਮਹਿਮਾ ਅਪਾਰ, ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼, ਨਿਸਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ, ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਇੰਦਰਾਨ ਇੰਦਰ ਬਾਲਾਨ ਬਾਲ, ਰੰਕਾਨ ਰੰਕ ਕਾਲਾਨ ਕਾਲ, ਅਨਭੂਤ ਅੰਗ ਆਭਾ ਅਭੰਗ, ਗਤ ਮਿਤ ਅਪਾਰ ਗੁਣ ਗਨ ਉਦਾਰ, ਮੁਨ ਗਨ ਪ੍ਰਣਾਮ ਨਿਰਭੈ ਨਿਕਾਮ, ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ, ਅਲਸੈ ਕਰਮ ਅਦ੍ਰਸੈ ਧਰਮ, ਸਰਬਾ ਪ੍ਰਣਾਢਿਆ ਅਨਡੰਡ ਬਾਢਿਆ ਚਾਚਰੀ ਛੰਦ, ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ, ਪੁਜੰਗ ਪ੍ਰਿਆਤ ਛੰਦ, ਚਤਰ ਚਕਰ ਕਰਤਾ ਚਤਰ ਚਕਰ ਹਰਤਾ, ਚਤਰ ਚਕਰ ਦਾਨੇ ਚਤਰ ਚਕਰ ਜਾਨੇ, ਚਤਰ ਚਕਰ ਵਰਤੀ ਚਤਰ ਚਕਰ ਭਰਤੀ, ਚਤਰ ਚਕਰ ਪਾਲੀ ਚਤਰ ਚਕਰ ਕਾਲੀ, ਚਤਰ ਚਕਰ ਪਾਸੀ ਚਤਰ ਚਕਰ ਵਾਸੀ, ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ, ਚਾਚਰੀ ਛੰਦ, ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ, ਜਨਮੰਗਾ ਜਾਏ ਨਾ ਚਿਤਰੈ ਨਾ ਮਿਤਰੈ, ਪਰੇ ਹੈ ਪਵਿੱਤਰੈ ਪ੍ਰਥੀਸੈ ਅਧੀਸੈ ਅਦ੍ਰਸੈ ਅਕ੍ਰਸੈ, ਭਗਵਤੀ ਛੰਦ ਤੁਐ ਪ੍ਰਸਾਦ, ਕਥਤੇ ਕੀਆ ਸਜਦੇਸੈ ਕੀਆ ਭਿਜ ਪੀਸੈ, ਕੀਆ ਗੰਜ ਕਰਮੈ ਕੀਆ ਪੰਜ ਭਰਮੈ, ਕੀਆ ਭਿਜ ਲੋਕੈ ਕੀਆ ਦਿੱਤ ਸੂਕੈ, ਕੇਵ ਧੂਤ ਵਰਨੈ ਕੇ ਵਿਭੂਤ ਕਰਨੈ, ਕਿ ਰਾਜੰਗ ਪ੍ਰਵਾਹ ਹੈ ਕਿ ਧਰਮੰਗ ਤੁਝਾ ਹੈ, ਕਿ ਅਸੋਕ ਵਰਨੈ ਕਿ ਸਰਬਾ ਅਭਰਣੈ, ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ ਕਿ ਅਨਭਉ ਅਨੂਪ ਹੈ, ਕਿ ਆਦਿ ਦੇਵ ਹੈ ਕਿ ਆਪ ਅਭੇਵ ਹੈ, ਕਿ ਚਿਤਰੰਗ ਬਿਹੀਨ ਹੈ ਕਿ ਇੱਕ ਅਧੀਨ ਹੈ, ਕਿ ਰੋਜੀ ਰਜਾਕੈ ਰਹੀਮੈ ਰਿਹਾਕੈ, ਕਿ ਪਾਕ ਬੈਬ ਹੈ ਕਿ ਗੈਬੁਲ ਗੈਬ ਹੈ, ਕਿ ਅਫੂਲ ਗੁਨਾਹ ਹੈ ਕਿ ਸਾਹਾਨ ਸਾਹ ਹੈ, ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ, ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ, ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ, ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ, ਕਿ ਸਰਵਤਰ ਗਾਉਣੈ ਕਿ ਸਰਵਤਰ ਭਾਉਣੈ, ਕਿ ਸਰਵਤਰ ਦਿਸੈ ਕਿ ਸਰਵਤਰ ਭਿਸੈ, ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ, ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ, ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ, ਕਿ ਸਰਵਤਰ ਦਿਸੈ ਕਿ ਸਰਵਤਰ ਭਿਸੈ, ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ, ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ, ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ, ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ, ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ, ਕਿ ਸਰਵਤਰ ਦਿਸੈ ਕਿ ਸਰਵਤਰ ਭਿਸੈ, ਕਿ ਸਰਵਤਰ ਮਾਨੈ ਸਦੈਵੰਗ ਪ੍ਰਧਾਨੈ, ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ, ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ, ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ, ਕਿ ਸਰਵੰਗ ਕਲੀਮੈ ਕਿ ਪਰਮੰਗ ਫਹੀਮੈ, ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ, ਕਿ ਹੁਸਨ ਅਲ ਵਜੂ ਹੈ ਤਮਾਮ ਉਲ ਰਜੂ ਹੈ, ਹਮੇਸ਼ ਉਲ ਸਲਾਮੈ ਸਲੀਖਤ ਮੁਦਾਮੈ, ਗਨੀਮ ਉਲ ਸਿਕਸਤੈ ਗਰੀਬ ਉਲ ਪਰਸਤੈ, ਬਿਲੰਦੁਲ ਮਕਾਨੈ ਜਮੀਨ ਉਲ ਜਮਾਨੈ, ਤਮੀਜ ਉਲ ਤਮਾਮੈ ਰਜੂ ਉਲ ਨਿਧਾਨੈ, ਹਰੀਫ ਉਲ ਅਜੀਮੈ ਰਜਾਇਕ ਯਕੀਨੈ, ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ, ਅਜੀਜ ਉਲ ਨਿਵਾਜ ਹੈ ਗਨੀਮ ਉਲ ਖਿਰਾਜ ਹੈ, ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ, ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ, ਸਮਸਤ ਉਲ ਸਲਾਮ ਹੈ ਸਦੈਵ ਉਲ ਅਕਾਮ ਹੈ, ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ, ਓ ਅੰਗਾਦ ਰੂਪੇ ਅਨਾਦ ਸਰੂਪੇ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰਗ ਤ੍ਰਿਬਾਧੇ ਅਗੰਜੇ ਅਗਾਧੇ, ਸੁਭੰਗ ਸਰਵ ਭਾਗੀ ਸੁਸਰਬਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ, ਕਿ ਨਿਰਕੰਗ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ, ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ, ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ
अनित है सुनित है अजात है अजाद है चरपट छंद त्व प्रसाद सर्वंग हंता सर्वंग अंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणंग सर्वंग त्राणंग सर्वंग कर्मंग सर्वंग धर्मंग सर्वंग जुगता सर्वंग मुक्ता रसावल छंद त्व प्रसाद नमो नरकनासे सदैवंग प्रकाशे अनंगंग स्वरूपे अपंगंग विभूते परमाथंग परमाथे सदा सर्वसाथी अगाध स्वरूपे निर्बाध विभूते अनंगी अनामे त्रिपंगी त्रिकामेन्द्र भंगी स्वरूपे सर्वंगी अनूपे न पुत्र न पुत्र न सत्र न मित्र न तात न मात न जात न पात नृ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੌ ਜਾਤ ਨਿਵਾਰੇ ਭਾਰੀ ਪਜਾਨ ਕੇ ਭੂਪ ਭਲੀ ਬੇਦਨਿਆਵਤ ਸੀਸਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਵਦੇਸ

ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੀਖੈ ਵੇਦ ਪੁਰਾਨ ਕਤੀਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀਯਤ ਧਾਰ ਸਵੈ ਸੁਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਅਵਿਚਾਰ ਹਿਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੀ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਭਗਤੀ ਨਰ ਫੇਰ ਨਾ ਦੇਹ ਤਰੈਂਗੇ ਕਹਾ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਗ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ।

ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੀ ਕਹੈ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਤੁੱਟਾ ਤਿਨ ਕਾ ਸ਼ਬਦ ਸੱਚੈ

ਬਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੀਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਤਕ ਤੋ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਦੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ

ਬੋਲਣਾ ਖੰਨਿਆ ਤਿੱਖੀ ਵਾਲੋ ਨਿੱਕੀਏ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।

ਹਰ ਹਰ ਸਦਾ ਧਿਆਵਹੀ, ਜਿਸਨ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ। ਕਹੇ ਨਾਨਕ ਸੱਚੇ ਸਾਹਿਬ, ਜਾ ਭਾਵੈ ਤਵੈ ਚਲਾਵਹੀ, ਇਹੋ ਸੁਹਿਲਾ ਸ਼ਬਦ ਸੁਹਾਵਾ। ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿੰਤ ਰੋਹ

ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸਾ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉਰ ਹੋ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵਜਾਇ ਜੀਹ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ

ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਈ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਈ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ।

ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾ ਜੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸਨੋ ਅਨੰਦਨ ਹਰ ਲਿਵ ਲਾਗੇ।

ਜਾਏ ਪਿਆਸ ਨਜਾਏ ਹੂਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਈ ਹਰਸ ਪਾਈ ਪੱਲੇ ਪੀਏ ਹਰ ਰਸ ਬਹੁੜ ਨਾ ਤਰਸਨਾ ਲਾਗੇ ਆਈ ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਈ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਈ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ, ਮਿਹਰਾਮਤ, ਦਇਆ ਦ੍ਰਿਸ਼ਟੀ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ। ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼, ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਦੇ ਜਾਪ ਆਪ ਜੀਆਂ ਨੇ ਮਿਹਰਾਮਤ ਕਿਰਪਾ ਕਰਕੇ ਕਰਵਾਏ ਹਨ ਪਾਤਸ਼ਾਹ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਗਰੀਬ ਨਿਵਾਜ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਮਿਹਰਬਾਨ ਜੀ ਮਿਹਰ ਕਰੋ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਵਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਦਾ ਨਿਤਨੇਮ ਆਪ ਜੀ ਨੇ ਸਰਵਣ ਕੀਤਾ ਹੈ। ਆਓ, ਸਮਾਂ ਹੋਇਆ ਹੈ ਸਿਮਰਨ ਸਾਧਨਾ ਦਾ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ, ਤਿੰਨਾਂ ਦੇ ਨਾਲ ਰਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਬੈਠ ਕੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਉਸਤਤ ਵਿੱਚ ਮਹਾਰਾਜ ਜੀਆਂ ਦੇ ਜਸ ਵਿੱਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿ

Vaheguru, Vaheguru, Vaheguru, Vaheguru.

ਸੌ ਚੰਦਾ ਗੋਬਿੰਦ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾ ਰੱਖ ਵਾਹਿਗੁਰੂ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਤਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰਬਾਣੀ ਸਿੱਖ ਦਾ ਇਸ਼ਟ ਹੈ ਸਿੱਖ ਦਾ ਨਿਰੰਕਾਰ ਹੈ ਸਿੱਖ ਦੇ ਜੀਵਨ ਦਾ ਆਧਾਰ ਹੈ ਮੈਂ ਕਹਿ ਦਿਆਂ ਗੁਰੂ ਨਾਨਕ ਦਾ ਮਨ ਹੈ ਗੁਰਬਾਣੀ ਪਰ ਮੰਨਣ ਕਰੋਗੇ ਫਿਰ ਜੀਵਨ ਬਦਲੇਗਾ ਫਿਰ ਪ੍ਰਾਪਤੀ ਹੋਏਗੀ ਧੰਨ ਗੁਰੂ ਨਾਨਕ ਸਾਹਿਬ ਨੇ ਚਾਰ ਪੌੜੀਆਂ ਮੰਨਣ ਦੀਆਂ ਉਚਾਰੀਆਂ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਹੜਾ ਮਨ ਕਰਕੇ ਮੰਨਣ ਕਰੇਗਾ ਰੱਬ ਨੂੰ ਪ੍ਰਾਪਤੀ ਉਸਨੂੰ ਹੋਏਗੀ ਉਸੇ ਨੂੰ ਰੱਬ ਮਿਲੇਗਾ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਰਤ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਸਾਰੇ ਪਿਆਰ ਨਾਲ ਇੱਥੇ ਆਉਂਦੇ ਨੇ ਵਜਦ ਵਿੱਚ ਬਾਣੀ ਗਾਉਂਦੇ ਨੇ ਪਰ ਪ੍ਰਵਾਨ ਕਿਹੜੇ ਜਿਨ੍ਹਾਂ ਨੇ ਮੰਨਣ ਕੀਤਾ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ ਬਾਰ ਬਾਰ ਇਹ ਨੁਕਤਾ ਆਏਗਾ ਬਾਣੀ ਵਿੱਚ ਤੇ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਆਪਾਂ ਅਕਸਰ ਪੜ੍ਹਦੇ ਹਾਂ ਉਹਨਾਂ ਗੱਲ ਮੰਨਣ ਦੀ ਕੀਤੀ ਹੈ ਨਸਤਾਰਾ ਮੰਨਣ ਕਰਕੇ ਸੁਣਾ ਜੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜੋ ਗੁਰੂ ਬਾਣੀ ਨਾਲ ਉਪਦੇਸ਼ ਦੇ ਰਹੇ ਹੈ ਜਿਹੜਾ ਸੇਵਕ ਮੰਨੇਗਾ ਨਿਸਤਾਰਾ ਉਸਦਾ ਹੋਣਾ ਜੇ ਕਬੀਰ ਸੁਰਗ ਨਰਕ ਤੇ ਮੈਂ ਰਹੇ ਉਹ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਯਾਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਸ ਅਨੁਮਾਨ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਤੇ ਜਿਹਨਾਂ ਮੰਨਣ ਕੀਤਾ ਧੰਨ ਗੁਰੂ ਰਾਮਦਾਸ ਜੀ ਦੇ ਦੋ ਬਚਨ ਚੇਤੇ ਆ ਗਏ ਜਿਹੜੇ ਮੰਨਣ ਕਰਦੇ ਨੇ ਉਹਨਾਂ ਦੀ ਅਵਸਥਾ ਕੀ ਹੈ ਹਮ ਅੰਧਲੇ ਅੰਧ ਬਿਖੈ ਬਿਖਰਾਤੀ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ ਇਹ ਮੰਨਣ ਵਾਲਿਆਂ ਦੀ ਖੇਡ ਹੈ ਤੇ ਧੰਨ ਗੁਰੂ ਰਾਮਦਾਸ ਮੰਨਣ ਵਾਲੇ ਦੀ ਗੱਲ ਸਮਝਾ ਗਏ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਖੋ ਵਾਹਿਗੁਰੂ ਤੇਰਾ ਪੱਲਾ ਫਕੜਿਆ ਹੁਣ ਜਿੱਥੇ ਰੱਖੇਗਾ ਜਿੱਥੇ ਬਿਠਾਏਗਾ ਉੱਥੇ ਬੈਠਾਂਗਾ ਇਹ ਹੈ ਮੰਨਣ ਵਾਲੇ ਦੀ ਅਵਸਥਾ ਮੇਰੀ ਆਪਣੀ ਸੋਚ ਖਤਮ ਹੋ ਗਈ ਹੁਣ ਜਿੱਥੇ ਤੂੰ ਰੱਖੇਗਾ ਜਿੱਥੇ ਰੱਖੇ ਬੈਕੁੰਠ ਤਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਮੰਨਣ ਵਾਲਾ ਇੱਥੇ ਟਿਕਿਆ ਰਹਿੰਦਾ ਹਰ ਸਮੇਂ ਉਸ ਲਈ ਤੇਰੀ ਰਜਾ ਹੀ ਤੇਰਾ ਪਾਣਾ ਹੀ ਤੇਰਾ ਹੁਕਮ ਹੀ ਸਭ ਕੁਛ ਹੈ ਤੇ ਜਿਹੜੇ ਮੰਨਣ ਨਹੀਂ ਕਰਦੇ ਮੇਰੇ ਵਰਗੇ ਉਹਨਾਂ ਨੂੰ ਕੀ ਕਿਹਾ ਸਿਰੇ ਦਾ ਮੂਰਖ ਜਿਓ ਸਾਰੀ ਉਮਰ ਹੋ ਗਈ ਪਾਠ ਕਰਦੇ ਹਾਂ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਹੋ ਸਤਿਗੁਰਾਂ ਦਾ ਫੈਸਲਾ ਹੈ ਸਿਰੇ ਦਾ ਮੂਰਖ ਕਹੀਏ ਜਿਸਨੇ ਅਜੇ ਤੱਕ ਮੰਨਿਆ ਨਹੀਂ ਜਦੋਂ ਤੱਕ ਮੰਨਣ ਨਹੀਂ ਕਰੋਗੇ ਸ਼ਬਦ ਨੂੰ ਵਿਚਾਰਨਾ ਪਏਗਾ ਪੰਥ ਰਤਨ ਭਾਈ ਸਾਹਿਬ ਭਾਈ ਸਵੇਰ ਸਿੰਘ ਖਾਲਸਾ ਖੰਨੇ ਵਾਲੇ ਤਿੰਨ ਸਟੇਜਾਂ ਦਾ ਜ਼ਿਕਰ ਕਰਦੇ ਸੀ ਵਿਚਾਰਾਂ ਪਹਿਲਾਂ ਨਿਤਨੇਮ ਕਰਨਾ ਪਏਗਾ ਸੱਤਾਂ ਬਾਣੀਆਂ ਦਾ ਹੁਕਮ ਜੇ ਗੁਰੂ ਦਾ ਗੁਰੂ ਨਾਲ ਰਿਸ਼ਤਾ ਨਹੀਂ ਜੁੜਨਾ ਜਦੋਂ ਤੱਕ ਨੇਮ ਨਹੀਂ ਪੂਰਾ ਹੋਣਾ ਇਹ ਹੁਕਮ ਮੰਨਣਾ ਹੈ ਇਹ ਪਹਿਲੀ ਅਵਸਥਾ ਜੇ ਤੇ ਦੂਸਰੀ ਅਵਸਥਾ ਭਾਈ ਸਾਹਿਬ ਕਹਿੰਦੇ ਉਸਨੂੰ ਵਿਚਾਰਨਾ ਪਏਗਾ ਸ਼ਬਦ ਕਹਿ ਕੀ ਰਿਹਾ ਹੈ ਇਹ ਦੂਸਰੀ ਸਟੇਜ ਹੈ ਭਾਈ ਸਾਹਿਬ ਕਹਿੰਦੇ ਤੇ ਜਿਨ੍ਹਾਂ ਨੇ ਵਿਚਾਰ ਨੂੰ ਮੰਨ ਲਿਆ ਕਮਾ ਲਿਆ ਕਹਿੰਦੇ ਰੱਬ ਦੇ ਦਰਸ਼ਨ ਹੋ ਜਾਣਗੇ ਰੱਬ ਤੱਕ ਪਹੁੰਚ ਜਾਣਗੇ ਬਿਨਾਂ ਮੰਨਣ ਤੋਂ ਨਹੀਂ ਜੇ ਪ੍ਰਾਪਤੀ ਹੋਣੀ ਪਰਿਆ ਪਿਆ ਇਤਿਹਾਸ ਸਮਾਂ ਨਹੀਂ ਨਿਵਲਾ ਤੇ ਨਿਹਾਲਾ ਦੋ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਹੈ 30 ਜੂਨ ਉਹਨਾਂ ਦਾ ਪ੍ਰਕਾਸ਼ ਪੁਰਵਾ ਰਿਹਾ ਤੇ ਉਹਨਾਂ ਨੇ ਕਿਹਾ ਕੋਈ ਜਨਮ ਮਰਨ ਕੱਟਿਆ ਜਾਏ ਉਧਾਰ ਦਾ ਰਸਤਾ ਦੱਸੋ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰਬਾਣੀ ਅੰਦਰ ਆਤਮ ਗਿਆਨ ਹੈ ਤੁਹਾਨੂੰ ਨਿਤਨੇਮ ਕਰਨਾ ਪੈਣਾ ਲਾਜ਼ਮੀ ਜੇ ਪਹਿਲੀ ਅਵਸਥਾ ਹੈ ਤੇ ਦੂਸਰੀ ਸਟੇਜ ਨਿਤਨੇਮ ਨੂੰ ਸਮਝਣਾ ਪੈਣਾ ਜਿਵੇਂ ਬਨਸਪਤੀ ਵਿੱਚ ਅੱਗ ਹੈ ਦਿਖਾਈ ਨਹੀਂ ਦਿੰਦੀ
तीली लाओगे प्रगट होएगी। धन गुरु हरगोबिंद साहब प्रमाण दे रहे हैं, हर दुध दे विच क्यो है दिखाई नहीं देता, जाग लाओगे मखण निकलेगा जदों दही रिड़कोगे, गुरबाणी नूं जदों अभ्यास नूं कमाओगे नाम रूपी मखण उदों निकलेगा जदों मनन करोगे। ते जिस दिन तुसी विचार नूं मान लिया, धन गुरु हरगोबिंद साहब कहते जन्म मन कटिया गया उदार हो जाएगा, जिउंदिया तुहाडी मुक्ति होएगी। गुरु कृपा करे दास ले भी अरदास करदा केवल कथनिया रह जाए ना, जीवन च सेवा ना कोई सिमरन ना कोई कमाई है, आप संगत दा मेर भरे हथ आ जाए, अमृत दृष्टि पै जाए, असीस मिल जाए, फिर इन्हां बचनां नूं गुरबाणी नूं मनण दा रूप दिता जांदा, फिर गुरबाणी अनुसार जीवन कड़िया जाएगा। असी कर सकीए लगातार 28 तरीक तक अमृत वेले 5 बजे तो 6 बजे तक इस पावन स्थान से सिमर साधना प्रोग्राम रखे गए ने, ते राधे दीवाना 7:40 to 8:40 तक गुरबाणी दे कीर्तन गुरमत विचारा नाम सिमर दे प्रोग्राम चलणगे। 4 जुलाई नूं सवेरे 7 बजे शनिवार उपर गैली विच महान अमृत संचार होणगे। लाइब्रेरी विच अपने नाम लिखाउण दी कृपा करना, ये जीवन सफल होएगा जदों असी पीवो पहुल खंड तार हो जन्म सुहेला, रहनी रह सोई सिख मेरा ओ साहेब मैं उसका चेहरा, रहत बिना न सिख कहावै रहत बिना दर चोटा गुरु दे रहत नामिया नु कमावांगे। पुलां दी खिमा सीस बख्शो, गुरु दी माता तिनर करके सेवा हो सके। अगला प्रोग्राम प्यार नाल सरवण करिए जी, कोटान कोटान शुकराना तन तन श्री ग्रंथ साहिब जी दा, इथों दे समुचे प्रबंध दा, समुची प्यार वाली संगत दा दास इणी है जो हर साल आप चरणा दी तोड़ इस पावन स्थान की तोड़ मथे तिलाउण दा सुभाग समा मिलदा। आओ अगला प्रोग्राम प्यार नाल सरवण करिए। वाहिगुरु जी का खालसा, वाहिगुरु जी की फतेह।

0: ਲੇਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲੇ ਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੌ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ

ਨਾਇਕ ਇੱਕ ਨਾਮ ਹੈ ਧਰਮ ਬਹਾਲਿਆ ਹੋਤੇ ਸੱਚੇ ਹੀ ਸੱਚ ਨਿਬੜਿਆ ਚੁਣਵ ਕੜੀ ਜਿਜ ਮਾਲਿਆ ਥਾਉ ਨਾ ਪਾਇਨ ਕੁੜਿਆਰ ਮੋਹ ਕਾਲੇ ਤੁਜ ਚਾਲਿਆ ਤੇਰੇ ਨਾਇਰ ਤੇ ਸੇ ਚਿਣਗੇ ਹਾਰ ਗੇ ਸਿਟਕਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ ਲਿਖ ਨਾਵੈ ਧਰਮ ਬਹਾਲਿਆ।

ਸਮਾਧ ਰੂਪ, ਸਮਾਧ ਰੰਗ, ਸਮਾਧ ਨਾਗੇ ਫਿਰੈ ਜੰਤੂ, ਸਮਾਧ ਪਾਉਣ, ਸਮਾਧ ਪਾਣੀ, ਸਮਾਧ ਅਗਨੀ ਖੇਡੇ ਵਿਡਾਣੀ, ਸਮਾਧ ਧਰਤੀ, ਸਮਾਧ ਖਾਣੀ, ਸਮਾਧ ਸਾਧ ਲੱਗੇ ਪ੍ਰਾਣੀ, ਸਮਾਧ ਸੰਯੋਗ, ਸਮਾਧ ਵਿਯੋਗ, ਸਮਾਧ ਭੁੱਖ, ਸਮਾਧ ਭੋਗ, ਸਮਾਧ ਸਿਫਤ, ਸਮਾਧ

ਨਿੰਦ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੇ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਨੇ ਸੱਚ ਪਾਏ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਚਾੜ ਪਵਾਈਐ ਜੰਤ ਨਾਨਕ ਭਾਉਂਦਿਆਂ ਗਣਤਨੰਤ ਬੰਧਨ ਬੰਦ ਪਵਾਏ ਸੋਏ ਪਇਆ ਕਿਰਤ ਨਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਦਨਾ ਹੋਏ।

ਬੜੀ ਬਿਨ ਸਤਿਗੁਰ ਕੇ ਨਾ ਪਾਇਓ, ਬਿਨ ਸਤਿਗੁਰ ਕੇ ਨਾ ਪਾਇਆ। ਸਤਿਗੁਰ ਵਿੱਚ ਆਪ ਰਕਮ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮੇ ਹੀ ਵਿਚਾਰ ਜਿਨ ਸੱਚੇ ਸੋਚਿਤ ਲਾਇਆ।

ਗੁਰੂ ਸੱਚਾ ਸਾਹਿਬ ਏਕ ਤੋਂ ਜਿਨ ਸੁਤ ਸਤ ਵਰਤਾਇਆ, ਜਿਸ ਤੋਂ ਦੇ ਤਿਸ ਮਿਲੇ ਸਤਾ ਤਿਨੀ ਸਚ ਕਮਾਇਆ, ਸਤਿ ਮਿਲੇ ਸਚ ਪਾਇ ਜਿਨ ਕੇ ਹਿਰਦੇ ਸਚ ਵਸਾਇਆ, ਮੂਰਖ ਸਚ ਨਾ ਜਾਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ।

ਪੌੜੀ ਤੁਰ ਕਰਮ ਜਨਾ ਕੋ ਤੁਤ ਪੈ ਤਿੰਨ ਕਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਚ ਨਾਹੀ ਤੁਦ ਵੇਖੀ ਜਗਤ ਉਪਾਇਆ ਇੱਕ ਨਾ ਨੂੰ ਤੂੰ ਮੇਲੇ ਇੱਕ ਆਪ ਤੁਤ ਖੁਆਇਆ।

ਪੌੜੀ ਸਤਿਗੁਰ ਵਟੋ ਵਾਰਿਆ ਤੁਮ ਲਕਸ਼ਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜੰਦੀਆ ਨੀ ਨੇਤਰੀ ਜਗ ਨਿਹਾਲਿਆ ਖਸਮ ਛੁੱਟ ਦੂਜੇ ਲੱਗੇ ਡੂਬੇ ਸਿਵਣ ਜਾ ਰਿਹਾ ਸਤਿਗੁਰ ਹੈ ਬੋਏ ਥਾ।

ਪੜ ਕੱਪੜੇ ਨੂੰ ਸਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਾਹ ਪੀ ਲੈ ਕੇ ਜਾਵਣਾ, ਨੰਗਾ ਦੁਜਕ ਚੱਲਿਆ ਤਦ ਸਿਖਰਾ ਡਰਾਵਣਾ, ਕਰੇ ਉਗਨ ਪਛੋਤਾਵਣਾ।

ਪੌੜੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇਵ ਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਰੈ ਸਰ ਤੰਦੈ ਲਾਇਂਦਾ ਨਦਰੂ ਭੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ

ਹਰ ਜਿਉ ਲੇਖੈ ਵਾਰ ਨ ਆਵਈ ਤੂੰ ਬਖਸ਼ ਮਿਲਾਵਨਹਾਰ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ, ਗੁਰੂ ਕੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਪ੍ਰਾਪਤ ਹੋਇਆ ਹੈ। ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਪੀਨਾ, ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਵਰਤਿਆ, ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਕਹਿੰਦੇ ਸਭ ਕੰਮਾਂ ਦੇ ਵਿੱਚੋਂ ਜਿਹੜਾ ਸਭ ਤੋਂ ਸ੍ਰੇਸ਼ਟ ਉੱਤਮ ਕਰਮ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਉਹ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਕਰਨਾ ਹੈ, ਉਸ ਮਾਲਕ ਦੀ ਵਡਿਆਈ ਕਰਨਾ ਤੇ ਇਹਦੀ ਪ੍ਰਾਪਤੀ ਉਸ ਪਰਮਾਤਮਾ ਦੀ ਬਖਸ਼ਿਸ਼ ਵਿੱਚੋਂ ਹੀ ਮਿਲਦੀ ਹੈ। ਆਓ ਗੁਰਮੁਖੋ, ਆਪ ਜੀ ਸੁਭਾਗੇ ਹੋ, ਲੜੀ ਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਗੁਰੂ ਕੀ ਅਸੀਸ ਨਾਲ ਕਰ ਰਹੇ ਹਾਂ। ਜਿਹੜਾ ਅੱਜ ਦਾ ਬਚਨ ਹੈ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 255 ਅੰਗ ਤੇ ਸੁਸ਼ੋਭਿਤ ਬਚਨ ਹੈ। ਮਹਾਰਾਜ ਅੱਜ ਕਿਰਪਾ ਕਰ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਨੂੰ ਭੱਟਾ ਨੇ ਬੜਾ ਪਿਆਰਾ ਬਚਨ ਕਿਹਾ ਸੀ। ਭੱਟ ਕਹਿੰਦੇ ਆ, ਜਿੰਨਾ ਸਮਾਂ ਮੱਥੇ ਦਾ ਭਾਗ ਨਹੀਂ ਜਾਗਿਆ ਸੀ, ਅਸੀਂ ਦਰ ਦਰ ਤੇ ਭੜਕਦੇ ਫਿਰਦੇ ਸਾਂ। ਆਖਰ ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੀ ਮਹਿਮਾ ਸੁਣੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਏ, ਤੇ ਸ਼ਰਨ ਵਿੱਚ ਆ ਕੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਵਰਤੀਆਂ, ਸਤਿਗੁਰੂ ਨੂੰ ਜਪਿਆ ਤੇ ਪਤਾ ਲੱਗਿਆ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਪਦਾ ਹੈ, ਨਾ ਉਹ ਜੰਮਨ ਮਰਨ ਦੇ ਗੇੜ ਵਿੱਚ ਪੈਂਦਾ ਹੈ, ਨਾ ਉਹਦੇ ਜੀਵਨ ਵਿੱਚ ਸੰਕਟ ਆਉਂਦਾ ਹੈ। ਗੁਰੂ ਕਿਰਪਾ ਕਰਕੇ ਉਹਦੇ ਜੀਵਨ ਦੇ ਦੁੱਖਾਂ ਦਾ ਨਾਸ਼ ਕਰਕੇ ਸੁਰਤ ਨੂੰ ਨਾਮ ਵਿੱਚ ਜੋੜਦਾ ਹੈ। ਕਿੱਡਾ ਪਿਆਰਾ ਕੀਮਤੀ ਬੋਲ ਹੈ। ਕਹਿੰਦੇ ਜਬ ਲਓ ਨੀ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤਾਯੂ। ਮੱਥੇ ਦਾ ਭਾਗ ਨਹੀਂ ਜਾਗਿਆ ਸੀ, ਭਰਮ ਦੇ ਭੜਕਦੇ ਫਿਰਦੇ ਸਾਂ। ਕੱਲ ਕੋਰ ਸਮੁੰਦਰ ਮੈਂ ਬੂਡ ਤਿੱਥੇ, ਕਬ ਹੂੰ ਮਿਟ ਹੈ ਨੀ ਰੇ ਪਛਤਾਯੂ। ਕਹਿਣ ਲੱਗੇ ਇਹੋ ਜਿਹਾ ਪਛਤਾਵਾ ਪੱਲੇ ਪੈ ਚੱਲਿਆ ਸੀ ਜਿਹੜਾ ਜੀਵਨ ਵਿੱਚ ਕਦੀ ਮਿਟਣਾ ਨਹੀਂ ਸੀ। ਪਰ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਉਸ ਮਾਲਕ ਦੇ ਬਚਨ ਨੇ, ਅੱਜ ਮਹਾਰਾਜ ਕਿਰਪਾ ਕਰ ਰਹੇ ਨੇ। ਕਹਿਣ ਲੱਗੇ ਸਲੋਕ ਸ਼ਬਦ ਵਰਤਿਆ, ਚਾ ਲਾਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ। ਚਾ ਲਾਗੇ ਦਾ ਅਰਥ ਅੰਮ੍ਰਿਤ ਵੇਲਾ, ਉੱਠ ਅੰਮ੍ਰਿਤ ਵੇਲੇ ਉੱਠ, ਕੱਲਾ ਉੱਠਣਾ ਨਹੀਂ। ਮਹਾਰਾਜ ਨੇ ਅੱਗੇ ਕਿਹਾ ਨਾਮ ਜਪ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਚਾ ਲਾਗੇ ਉੱਠ ਨਾਮ ਜਪ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪ। ਨਿਸ ਬਾਸੁਰ ਆਰਾਧ, ਨਿਸ ਦਾ ਅਰਥ ਹੈ ਰਾਤ, ਬਾਸੁਰ ਦਾ ਇੱਥੇ ਅਰਥ ਹੈ ਦਿਨ, ਆਰਾਧ ਦਾ ਅਰਥ ਹੈ ਆਰਾਧਨਾ। ਦਿਨ ਰਾਤ ਪਰਮਾਤਮਾ ਵਾਹਿਗੁਰੂ ਨੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਨਾਲ ਜੁੜ ਜਾ। ਤੇ ਮਹਾਰਾਜ ਕਹਿਣ ਲੱਗੇ ਦਿਨ ਰਾਤ ਉਸ ਮਾਲਕ ਦੇ ਨਾਮ ਨੂੰ ਆਰਾਧਿਆ ਕਰ। ਤੇ ਪੁੱਛਿਆ ਗੁਰੂ ਅਰਜਨ ਦੇ ਮਹਾਰਾਜ ਜੀ, ਇਹਦਾ ਕੋਈ ਫਲ ਮਿਲੇਗਾ? ਮਹਾਰਾਜ ਕਹਿੰਦੇ ਹਾਂ, ਕਾਰਾ ਤੁਜੈ ਨਾ ਵਿਆਪਈ। ਇੱਥੇ ਕਾਰੇ ਦਾ ਅਰਥ ਹੈ ਚਿੰਤਾ, ਝੋਰਾ, ਫਿਕਰ। ਤੈਨੂੰ ਕਿਸੇ ਵੀ ਤਰ੍ਹਾਂ ਦਾ ਚਿੰਤਾ, ਝੋਰਾ, ਫਿਕਰ ਨਹੀਂ ਰਹੇਗਾ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਨੂੰ ਅਰਾਧੇਗਾ। ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ, ਮਹਾਰਾਜ ਕਹਿਣ ਲੱਗੇ ਜਿੰਨੇ ਤੇਰੇ ਉਪਾਦ ਨੇ, ਝੂਰੇ ਨੇ, ਚਿੰਤੇ ਨੇ, ਸਭ ਕੁਝ ਗੁਰੂ ਦੀ ਕਿਰਪਾ ਨਾਲ ਮਿਟ ਕੇ ਤੈਨੂੰ ਅੰਮ੍ਰਿਤ ਵੇਲੇ ਦੇ ਨਾਮ ਜਪਣ ਵਿੱਚੋਂ ਫਲ ਮਿਲਣਾ, ਤੈਨੂੰ ਚਿੰਤਾ ਝੂਰਾ ਕੋਈ ਰਹੇਗਾ ਹੀ ਨਹੀਂ, ਕੋਈ ਪਛਤਾਵਾ ਨਹੀਂ ਰਹੇਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੋ, ਤੇ ਬਾਣੀ ਵਿੱਚ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਹੈ। ਉਂਝ ਤੇ ਬੰਦਾ ਕਾਦਰ ਦੀ ਕੁਦਰਤ ਨੂੰ ਵੇਖੇ ਤੇ ਇਹ ਕੁਦਰਤੀ ਵਰਤਾਰੇ ਵਿੱਚ ਵੀ ਕਰੀਬ ਕਰੀਬ ਹਰ ਕੰਮ ਦਾ ਸਮਾਂ ਹੈ। ਤੁਸੀਂ ਸੰਸਾਰ ਵਿੱਚ ਹੱਥ ਪਾਓ, ਜ਼ਿਮੀਂਦਾਰ ਬੰਦਾ ਵਕਤ ਨਾਲ ਰੁੱਤ ਨਾਲ ਬੀਜ ਪਾਉਂਦਾ ਹੈ, ਬੀਜਿਆ ਹੋਇਆ ਬੀਜ ਵਕਤ ਨਾਲ ਪ੍ਰਫੁੱਲਤ ਹੁੰਦਾ ਹੈ, ਫੁੱਲ ਤੇ ਫਲ ਤੇ ਪਹੁੰਚਦਾ ਹੈ। ਆਪਾਂ ਘਰਾਂ ਵਿੱਚੋਂ ਕਾਰ ਵਿਹਾਰ ਕਿਰਤ ਕਾਰ ਤੇ ਜਾਣਾ, ਬਾਜ਼ਾਰ ਖੁੱਲ੍ਹਣਾ, ਸ਼ਹਿਰ ਖੁੱਲ੍ਹਣਾ, ਉਹਦਾ ਸਮੇਂ, ਬੰਦ ਹੋਣ ਦਾ ਸਮੇਂ, ਇੱਥੋਂ ਤੱਕ ਮਨੁੱਖ ਦੇ ਪ੍ਰਸ਼ਾਦ ਪਾਣੀ ਛਕਣ ਦਾ ਸਮੇਂ, ਆਪ ਸਮੁੱਚੀ ਕਾਇਨਾਤ ਨੂੰ ਵੇਖੋ, ਇੱਥੇ ਸਮੇਂ ਵਿੱਚ ਬਹੁਤ ਕੁਝ ਵਾਪਰਦਾ ਹੈ। ਪਰ ਹਰ ਸਮੇਂ ਦੇ ਅੰਦਰ ਵੰਡ ਦੇ ਨਾਲ ਚੱਲਦਾ ਪਿਆ, ਤੇ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਗੁਰਮਤ ਨੇ, ਰੱਬੀ ਪੁਰਖਾਂ ਨੇ, ਸਤਿਗੁਰੂ ਸਾਹਿਬਾਨ ਨੇ ਬੜੀ ਵੱਡੀ ਮਹਾਨਤਾ ਦਿੱਤੀ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਕਹਿਣ ਲੱਗੇ ਰੱਬ ਦੀ ਬੰਦਗੀ ਕਰਨ ਵਾਲੇ ਅੰਮ੍ਰਿਤ ਵੇਲੇ ਉੱਠਦੇ ਆ, ਤੇ ਰੱਬ ਦੇ ਭਗਤ ਅੰਮ੍ਰਿਤ ਵੇਲੇ ਮਾਨੋ ਆਪਣੇ ਜੀਵਨ ਦੇ ਅੰਦਰ ਨਾਮ ਦੇ ਬੀਜ ਬੀਜਦੇ ਆ। ਉਸੇ ਨਾਮ ਦੀ ਬਦੌਲਤ ਕਹਿਣ ਲੱਗੇ ਭਗਤ ਆਪਣਾ ਜੀਵਨ ਬਸਰ ਕਰਦੇ ਆ, ਕਦੀ ਤੋਟਾ ਨਹੀਂ ਆਉਂਦਾ। ਇੱਕ ਸ਼ਬਦ ਮਹਾਰਾਜ ਨੇ ਕਿਹਾ, ਹਰ ਅੰਮ੍ਰਿਤ ਵੇਲੇ ਭਗਤਾਂ ਕਾ ਬੀਜਿਆ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਵੇਲੇ ਭਗਤਾਂ ਨੇ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਹਰ ਅੰਮ੍ਰਿਤ ਵੇਲੇ ਬੱਤਹਿ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਕਹਿੰਦੇ ਅੰਮ੍ਰਿਤ ਵੇਲੇ ਭਗਤਾਂ ਨੇ ਨਾਮ ਦੇ ਬੰਦਗੀ ਦੇ ਬੀਜ ਪਾਏ, ਤੇ ਉਹ ਫਿਰ ਬੀਜੇ ਹੋਏ ਬੀਜਾਂ ਦਾ ਫਲ, ਬਖਸ਼ਿਸ਼ਾਂ ਰੂਪੀ ਫਲ ਭੋਗਦੇ ਪਏ ਨੇ, ਉਹਦੇ ਵਿੱਚ ਕਦੀ ਤੋਟਾ ਨਹੀਂ ਆਉਂਦੀ। ਆਪ ਜੀ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਦੇ ਹੋ, ਜਪਜੀ ਸਾਹਿਬ ਵਿੱਚ ਵੀ ਮਹਾਰਾਜ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਦਾ ਜ਼ਿਕਰ ਕੀਤਾ। ਸਾਹਿਬ ਨੇ ਪਹਿਲਾਂ ਦੋ ਸਵਾਲ ਆਪ ਹੀ ਪੈਦਾ ਕੀਤੇ, ਕਹਿੰਦੇ ਉਸ ਪਰਮਾਤਮਾ ਗੁਰੂ ਅੱਗੇ ਕੀ ਭੇਟ ਕਰੀਏ, ਉਹਦਾ ਦਰ ਘਰ ਨਜ਼ਰ ਆ ਜਾਏ। ਫਿਰ ਨਾਲ ਵਚਨ ਵਰਤਿਆ, ਕਹਿੰਦੇ ਮੁੱਖ ਤੋਂ ਕਿਹੜੇ ਬੋਲ ਬੋਲੀਏ ਕਿ ਗੁਰੂ ਪਰਮਾਤਮਾ ਸਾਡੇ ਨਾਲ ਪ੍ਰੀਤ ਪਾ ਲਵੇ। ਤੇ ਫਿਰ ਆਪ ਹੀ ਬਚਨ ਕਹਿ ਦਿੱਤਾ, ਕਹਿੰਦੇ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਕੀ ਅੱਗੇ ਰੱਖੀਏ, ਕੀ ਭੇਟ ਕਰੀਏ, ਦਰ ਘਰ ਨਜ਼ਰ ਆਏ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੁੱਖ ਵਿੱਚੋਂ ਕਿਹੜਾ ਬੋਲ ਬੋਲੀਏ ਜਿਹਨੂੰ ਸੁਣ ਕੇ ਗੁਰੂ ਪਰਮਾਤਮਾ ਸਾਨੂੰ ਪਿਆਰ ਕਰੇ। ਤੇ ਆਪ ਹੀ ਕਹਿ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੇ ਸੱਚੇ ਨਾਮ ਦੀ ਟੇਕ ਲੈ ਕੇ ਪਰਮਾਤਮਾ ਦੀ ਵਡਿਆਈ ਕਰੀ, ਇਹ ਹੀ ਮਿੱਠੇ ਬੋਲ ਨੇ, ਤੇ ਇਹਨਾਂ ਸ਼ਬਦਾਂ ਦੀ ਬਦੌਲਤ ਹੀ ਤੇਰੀ ਰੱਬ ਨੇ ਭੇਟਾ ਪ੍ਰਵਾਨ ਕਰ ਲੈਣੀ ਹੈ। ਮੈਂ ਬੇਨਤੀ ਇਹ ਕਹਿ ਰਿਹਾ, ਮਹਾਰਾਜ ਅੱਜ ਕਹਿ ਰਹੇ ਨੇ, ਚਾਹ ਲਾਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ। ਕਹਿੰਦੇ ਹੇ ਭਾਈ ਅੰਮ੍ਰਿਤ ਵੇਲੇ ਉੱਠ ਤੇ ਪਰਮਾਤਮਾ ਦਾ ਨਾਮ ਜਪ, ਨਿਸ ਬਾਸੁਰ ਆਰਾਧ ਦਿਨ ਰਾਤ ਜਪਿਆ ਕਰ। ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਮਹਾਰਾਜ ਕਹਿਣ ਲੱਗੇ ਤੇਰੇ ਜੀਵਨ ਦੇ ਚਿੰਤਾ ਝੋਰੇ ਫਿਕਰ, ਜਿੰਨੇ ਦੁੱਖ ਵਿਪਤਾਵਾਂ ਨੇ, ਉਹ ਅੰਮ੍ਰਿਤ ਵੇਲੇ ਉੱਠ ਕੇ ਜੇ ਬੰਦਗੀ ਕਰੇਗਾ ਸਭ ਮਿਟ ਜਾਣਗੇ। ਗੁਰਮੁਖੋ, ਸਿੱਖ ਦੀ ਪਰਿਭਾਸ਼ਾ ਵੀ ਬਾਣੀ ਨੇ ਜਦੋਂ ਦਿੱਤੀ, ਵੇਖੋ ਮੈਂ ਬੇਨਤੀ ਕਰਾਂ ਵੀ ਇੱਕ ਸਿੱਖ ਦੀ ਪਰਿਭਾਸ਼ਾ ਆਪਾਂ ਧਾਰਮਿਕ ਗ੍ਰੰਥਾਂ ਵਿੱਚੋਂ ਜਾਂ ਵਿਦਵਾਨਾਂ ਦੀ ਲਿਖਤ ਵਿੱਚੋਂ ਪੜ੍ਹਦੇ ਹਾਂ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਸਿੱਖ ਦੀ ਪਰਿਭਾਸ਼ਾ ਪੜ੍ਹਨੀ ਹੋਵੇ ਤਾਂ ਮਹਾਰਾਜ ਨੇ ਬਚਨ ਕੀ ਕਹੇ। ਗੁਰੂ ਰਾਮਦਾਸ ਜੀ ਨੇ ਕਿਹਾ, ਕਹਿੰਦੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਪਹਿਲੀ ਗੱਲ, ਜਿਹੜਾ ਗੁਰੂ ਨਾਨਕ ਦੇ ਦਰ ਦਾ ਸਿੱਖ ਅਖਵਾਉਂਦਾ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਨੂੰ ਧਿਆਉਂਦਾ ਹੈ। ਇਹ ਗੁਰਮੁਖ ਨੇ ਕਿਹਾ ਸੀ, ਸਿੱਖ ਅੰਮ੍ਰਿਤ ਵੇਲੇ ਨੇਤਰ ਖੋਲਦਾ, ਉੱਠਣ ਸਾਰ ਹਜੇ ਉਹ ਆਪਣੇ ਪਲੰਘ ਬੈੱਡ ਤੇ ਪਿਆ, ਦੋ ਕੰਮ ਸਭ ਤੋਂ ਪਹਿਲਾਂ ਕਰਦਾ, ਇੱਕ ਮੁੱਖ ਵਿੱਚੋਂ ਵਾਹਿਗੁਰੂ ਦਾ ਸ਼ਬਦ ਕਹਿੰਦੇ, ਦੂਜਾ ਆਪਣੀ ਦਸਤਾਰ ਸੰਭਾਲਦਾ ਹੈ। ਰਾਤ ਦੇ ਵੇਸਲੇ ਪਨ ਅੰਦਰ ਦਸਤਾਰ ਲੈ ਵੀ ਸਕਦੀ ਆ, ਉਹ ਆਪਣੀ ਦਸਤਾਰ ਸੰਭਾਲਦਾ ਤੇ ਮੁੱਖ ਵਿੱਚੋਂ ਵਾਹਿਗੁਰੂ ਦਾ ਸ਼ਬਦ ਕਹਿੰਦਾ। ਮਹਾਰਾਜ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਫਿਰ ਨਾਲ ਕਿਹਾ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਹੁਣ ਇੱਥੇ ਮਹਾਰਾਜ ਨੇ ਦੋ ਗੱਲਾਂ ਕਹੀਆਂ, ਕਹਿੰਦੇ ਸਿੱਖ ਅੰਮ੍ਰਿਤ ਵੇਲੇ ਉੱਠਦਾ, ਮੁੱਖ ਵਿੱਚੋਂ ਨਾਮ ਧਿਆਉਂਦਾ, ਨਾਲ ਕਿਹਾ ਵੀ ਦੁਨੀਆਂ ਦੇ ਲੋਕ ਇੱਕ ਇਸ਼ਨਾਨ ਕਰਦੇ ਆ, ਸਿੱਖ ਅੰਮ੍ਰਿਤ ਵੇਲੇ ਉੱਠ ਕੇ ਦੋ ਤਰ੍ਹਾਂ ਦਾ ਇਸ਼ਨਾਨ ਕਰਦਾ। ਆ ਬਚਨ ਵਰਤਿਆ, ਕਹਿਣ ਲੱਗੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਇੱਕ ਬਚਨ ਆ ਗਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਉੱਦਮ ਕੀਤਾ, ਤਨ ਦਾ ਇਸ਼ਨਾਨ ਪਾਣੀ ਨਾਲ ਕਰ ਲਿਆ। ਪਰ ਅੱਗੇ ਫਿਰ ਮਹਾਰਾਜ ਨੇ ਕਿਹਾ, ਕਹਿੰਦੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਸਰ ਨਾਵੈ ਦਾ ਅਰਥ ਹੈ ਜਿੱਥੇ ਦੁਨੀਆਂ ਦੇ ਲੋਕ ਆਪਣਾ ਤਨ ਦਾ ਇਸ਼ਨਾਨ ਪਾਣੀ ਨਾਲ ਕਰਦੇ ਆ, ਸਿੱਖ ਤਨ ਦਾ ਇਸ਼ਨਾਨ ਤੇ ਪਾਣੀ ਨਾਲ ਕਰਦਾ ਹੈ, ਪਰ ਇਹ ਆਪਣੇ ਮਨ ਅੰਤਰ ਆਤਮੇ ਦਾ ਇਸ਼ਨਾਨ ਗੁਰੂ ਕੀ ਅੰਮ੍ਰਿਤ ਬਾਣੀ ਤੇ ਨਾਮ ਨਾਲ ਕਰਦਾ ਹੈ, ਇਹ ਦੂਜਾ ਇਸ਼ਨਾਨ ਕਰਦਾ। ਮਹਾਰਾਜ ਨੇ ਕਿਹਾ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਫਿਰ ਅੱਗੇ ਬਚਨ ਵਰਤੇ, ਕਹਿੰਦੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜਿਹਨੂੰ ਕਿਹਾ ਨਿਸਬਾਸੁਰ ਆਰਾਧ। ਕਹਿੰਦੇ ਫਿਰ ਸਿੱਖ ਦਾ ਸੁਭਾਅ ਹੈ ਉਹ ਅੰਮ੍ਰਿਤ ਬਾਣੀ ਗਾਉਂਦਾ ਤੇ ਬਹਿੰਦਿਆਂ ਉੱਠਦਿਆਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਜਿਵੇਂ ਆਪਾਂ ਇੱਕ ਬੋਲੀ ਵਿੱਚ ਕਹਿੰਦੇ ਹਾਂ ਕਿ ਇਹ ਬੰਦਾ ਜਿੱਥੇ ਬਹੇਗਾ, ਜਿੱਥੇ ਉੱਠੇਗਾ, ਇਹਨੇ ਈਰਖਾ ਦੀ ਗੱਲ, ਨਿੰਦਿਆ ਦੀ ਗੱਲ, ਜਾਂ ਇਹਨੇ ਬਕਾਰ ਦੀ ਗੱਲ ਕਰਨੀ ਆ, ਇਹ ਦੁਨਿਆਵੀ ਬੰਦੇ ਦਾ ਸੁਭਾਅ। ਮਹਾਰਾਜ ਕਹਿੰਦੇ ਸਿੱਖ ਦਾ ਸੁਭਾਅ ਇਹ ਵੇ ਵੀ ਜਿੱਥੇ ਬਹਿੰਦਾ ਉੱਡਦਾ ਉੱਥੇ ਨਾਮ ਦੀ ਗੱਲ ਕਰਦਾ ਹੈ, ਉੱਥੇ ਨਾਮ ਤੇ ਹੁੰਦਾ ਹੈ। ਸ਼ਬਦ ਵਰਤਿਆ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਮਹਾਰਾਜ ਕਹਿਣ ਲੱਗੇ, ਫਿਰ ਅਖੀਰ ਤੇ ਜਾ ਕੇ ਜਿਹੜੇ ਬਚਨ ਨੇ ਉਂਜ ਤੇ ਕਿਹਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਖ ਪਾਪ ਦੋਖ ਲੈ ਜਾਵੈ। ਗੁਰੂ ਦਾ ਉਪਦੇਸ਼ ਕਮਾਉਂਦਾ, ਇਹਦੇ ਦੋਖ ਤੇ ਪਾਪ ਕੱਟੇ ਜਾਂਦੇ ਆ। ਪਰ ਅਖੀਰ ਤੇ ਜਾ ਕੇ ਇੱਕ ਬਚਨ ਵਰਤਿਆ, ਕਹਿਣ ਲੱਗੇ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਜੋ ਸਾਸ ਗਿਰਾਸ ਧਿਆਏ, ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜਾ ਸਵਾਸ ਸਵਾਸ ਧਿਆਉਂਦਾ, ਜਿਹੜਾ ਆਪ ਜਪਦਾ ਹੋਰਨਾਂ ਨੂੰ ਜਪਾਉਂਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਰੱਬੀ ਪੁਰਖਾਂ ਦੀ ਮੈਨੂੰ ਚਰਨ ਧੂੜ ਦੇ ਦਿਓ। ਮੈਂ ਬੇਨਤੀ ਇਹ ਕਹਿ ਰਿਹਾ, ਮਹਾਰਾਜ ਅੱਜ ਕਹਿੰਦੇ ਨੇ ਚਾ ਲਾਗੇ ਉੱਠ ਨਾਮ ਜਪ ਨਿਸਬਾਸੁਰ ਆਰਾਧ। ਹੇ ਭਾਈ, ਤੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਤੇਰੇ ਜੀਵਨ ਵਿੱਚੋਂ ਚਿੰਤਾ ਝੋਰੇ ਮਿਟ ਜਾਣਗੇ। ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੋ। ਵੇਖੋ ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਇੱਕ ਗੁਰਮੁਖ ਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦੇ ਮਨੁੱਖ ਸਾਰੀ ਜ਼ਿੰਦਗੀ ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਇਹ ਦਿਨ ਤੇ ਰਾਤ ਦਾਈ ਤੇ ਦਾਇਆ ਨੇ। ਦਿਨ ਦਾਇਆ ਹੈ, ਦਾਏ ਦਾ ਕੰਮ ਹੈ ਵੀ ਆਪਣੀ ਬੁੱਕਲ ਵਿੱਚ ਦਿਨ ਰਾਤ ਖੜਾਉਣਾ। ਪੁਰਾਤਨ ਸਮੇਂ ਜਿਹੜੇ ਰਾਜੇ ਮਹਾਰਾਜੇ ਸਨ, ਉਹ ਆਪਣੇ ਬੱਚਿਆਂ ਦੇ ਖੜਾਵੇ ਲਈ ਦਾਇਆ ਤੇ ਉਹਨੂੰ ਦੁੱਧ ਦੇ ਕੇ ਸਵਾਦ ਦੇਣਾ, ਉਹ ਦਾਈ ਰੱਖਦੇ ਸਨ। ਮਹਾਰਾਜ ਨੇ ਬਚਨ ਇਹ ਵਰਤਿਆ, ਕਹਿੰਦੇ ਭਾਈ ਜਿਹੜਾ ਦਿਨ ਦਾਇਆ ਹੈ ਪਰਮਾਤਮਾ ਨੇ ਬਣਾਇਆ, ਇਹਦੇ ਵਿੱਚ ਮਾਨੋ ਤੂੰ ਜਗਤ ਵਿੱਚ ਖੇਡਦੈ, ਕਿਰਤਕਾਰ ਕਰਦੈ, ਕਾਰ ਵਿਹਾਰ ਕਰਦੈ, ਤੇ ਜਿਹੜੀ ਰਾਤ ਹੈ ਉਹ ਮਾਨੋ ਦਾਈ ਦੀ ਤਰ੍ਹਾਂ। ਦਾਈ ਦਾ ਕੰਮ ਹੈ ਤੈਨੂੰ ਆਪਣੀ ਗੋਦ ਵਿੱਚ ਸੁਲਾ ਲੈਣਾ। ਪਰ ਉਹ ਗੁਰਮੁਖ ਕਹਿੰਦਾ ਕਹਿਣ ਲੱਗੇ ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਉਹ ਸਮਾਂ ਐਸਾ ਜਾਣੋ ਵੀ ਜਦੋਂ ਦਾਈ ਮਾਨੋ ਆਪਣੇ ਹੱਥਾਂ ਵਿੱਚੋਂ ਉਸ ਬੱਚੇ ਨੂੰ ਦਾਏ ਦੇ ਹੱਥ ਵਿੱਚ ਪਕੜਾਉਣ ਲੱਗੀ ਆ, ਦਾਏ ਨੂੰ ਪਕੜਾਉਣ ਲੱਗੀ ਆ। ਉਹ ਜਿਹੜਾ ਵਿਚਕਾਰਲਾ ਸਮੇਂ ਦਾਈ ਜਦੋਂ ਆਪਣੇ ਬੱਚੇ ਨੂੰ ਦਾਏ ਦੇ ਹੱਥ ਵਿੱਚ ਪਕੜਾਉਂਦੀ ਹੈ, ਉਹ ਵਿਚਕਾਰਲਾ ਸਮਾਂ ਮਾਨੋ ਅੰਮ੍ਰਿਤ ਵੇਲਾ ਹੈ। ਕਿਉਂਕਿ ਅੰਮ੍ਰਿਤ ਵੇਲਾ ਇੱਕ ਐਸਾ ਗੁਰਮੁਖੋ, ਉਸ ਵੇਲੇ ਮਨ ਦੀਆਂ ਤਰੰਗਾਂ ਇਸ ਜਗਤ ਤਮਾਸ਼ੇ ਵਿੱਚ ਨਹੀਂ ਉਲਝੀਆਂ ਹੁੰਦੀਆਂ। ਉਸ ਵੇਲੇ ਥਾਂ ਪਰ ਥਾਂ ਕੋਈ ਭਜਨ ਬੰਦਗੀ ਨਾਮ ਵਾਲੀਆਂ ਆਤਮਾਵਾਂ ਰਲ ਮਿਲ ਬਹਿ ਕੇ ਪਰਮਾਤਮਾ ਦੀ ਬੰਦਗੀ ਵਿੱਚ ਜੁੜੀਆਂ ਹੁੰਦੀਆਂ, ਤੇ ਉਹਨਾਂ ਦੀ ਬੰਦਗੀ ਦੀ ਜਿਹੜੀ ਤਰੰਗ ਹੈ ਉਹ ਜਪਣ ਵਾਲੇ ਤੇ ਅਸਰ ਜ਼ਰੂਰ ਕਰਦੀ ਆ। ਇਹਨੂੰ ਬਾਣੀ ਨੇ ਕਿਹਾ, ਮਹਾਰਾਜ ਕਹਿੰਦੇ ਚੌਥੇ ਪੈਰ ਸੁਭਾਅ ਕਾ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਉ। ਇਹਦੇ ਅਰਥ ਨੇ ਕਹਿੰਦੇ ਅੰਮ੍ਰਿਤ ਵੇਲਾ ਚੌਥਾ ਪੈਰ ਰਾਤ ਦਾ, ਜਿਹੜਾ ਇਹ ਅੰਮ੍ਰਿਤ ਵੇਲਾ ਹੈ ਉਦੋਂ ਬੰਦਗੀ ਕਰਨ ਵਾਲਿਆਂ ਦੇ ਮਨ ਵਿੱਚ ਮਾਨੋ ਚਾਓ ਪੈਦਾ ਹੁੰਦਾ, ਤੇ ਇਹੀ ਕਾਰਨ ਬੰਦਗੀ ਵਾਲੇ ਚਾਰ ਚੁਪੇਰੇ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਟਿਕੇ ਹੋਣ ਦੇ ਕਾਰਨ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਉ, ਕੋਹਾਂ ਦੂਰ ਬੈਠੇ ਵੀ ਇੱਕ ਦੂਜੇ ਦੀਆਂ ਤਰੰਗਾਂ ਦਾ ਅਸਲ ਕਬੂਲਦੇ ਨੇ, ਅਸਰ ਕਬੂਲਦੇ ਨੇ। ਕਿਉਂ? ਜਪਣ ਵਾਲੇ ਬੈਠੇ ਨੇ। ਮਹਾਰਾਜ ਨੇ ਬਾਣੀ ਵਿੱਚ ਇੱਥੋਂ ਤੱਕ ਜਦੋਂ ਪੰਛੀਆਂ ਦਾ ਵੀ ਜ਼ਿਕਰ ਕੀਤਾ ਤੇ ਪਪੀਹਾ ਸਵੰਤੀ ਬੂੰਦ ਲਈ ਪੁਕਾਰ ਕਰਦਾ, ਮਹਾਰਾਜ ਨੇ ਉਹਦਾ ਵੀ ਉਦਾਹਰਣ ਦੇ ਕੇ ਕਿਹਾ, ਕਹਿੰਦੇ ਭਾਈ ਬਾ ਵੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਵੇਖੋ ਮਹਾਰਾਜ ਨੇ ਬਚਨ ਕੈਸਾ ਕਿਹਾ, ਕਹਿੰਦੇ ਬਬੀਹਾ ਪਪੀਹਾ ਵੀ ਮਾਨੋ ਪਰਮਾਤਮਾ ਅੱਗੇ ਸਵੰਤੀ ਬੂੰਦ ਲਈ ਪੁਕਾਰ ਕਰਦਾ, ਐ ਬੰਦੇ ਤੂੰ ਵੀ ਕਦੀ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬਖਸ਼ਿਸ਼ ਲਈ ਪੁਕਾਰ ਕਰਿਆ ਕਰ। ਬਾ ਵੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਆ ਬਰਸੋਂ ਕਿਰਪਾ ਧਾਰ। ਕਹਿੰਦੇ ਮਾਨੋ ਮੇਘ ਬੱਦਲ ਨੂੰ ਬਪੀਹੇ ਦੀ ਪੁਕਾਰ ਪਹੁੰਚ ਗਈ ਤੇ ਉਹ ਕਿਰਪਾ ਧਾਰ ਹੋ ਕੇ ਵਰਸਦਾ ਪਿਆ, ਤੇ ਸਵੰਤੀ ਬੂੰਦ ਮਿਲ ਕੇ ਤੇ ਪਪੀਹੇ ਨੂੰ ਤ੍ਰਿਪਤੀ ਮਿਲਦੀ ਪਈ ਆ। ਕਹਿੰਦੇ ਐ ਬੰਦੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਕਦੀ ਪਰਮਾਤਮਾ ਅੱਗੇ ਪੁਕਾਰ ਕਰੀ, ਗੁਰੂ ਕਿਰਪਾ ਕਰੇਗਾ, ਤੇਰੇ ਮੁੱਖ ਵਿੱਚ ਨਾਮ ਦੀ ਸਵੰਤੀ ਬੂੰਦ ਪਾਏਗਾ। ਮੈਂ ਬੇਨਤੀ ਕਹਿ ਰਿਹਾ, ਮਹਾਰਾਜ ਨੇ ਅੱਜ ਬਾਰ ਬਾਰ ਕਿਹਾ, ਕਹਿੰਦੇ ਚਾਹ ਲਾਗੇ ਉੱਠ ਨਾਮ ਜਪ, ਨਿਸ਼ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਅਰਾਧਿਆ ਕਰ, ਅੰਮ੍ਰਿਤ ਵੇਲੇ ਵੀ ਜਪ, ਤੇ ਨਾਲ ਕਿਹਾ ਫਿਰ ਤੈਨੂੰ ਚਿੰਤਾ ਝੋਰੇ ਵਿਆਪਣਗੇ ਨਹੀਂ। ਸਤਿਗੁਰੂ ਕਹਿਣ ਲੱਗੇ ਇਹ ਦੁੱਖਾਂ ਕਲੇਸ਼ਾਂ ਚਿੰਤਾ ਝੋਰਿਆਂ ਦਾ ਗੁਰੂ ਕਿਰਪਾ ਕਰਕੇ ਨਾਸ਼ ਕਰ ਦੇਗਾ। ਇੱਕ ਮੈਂ ਬੇਨਤੀ ਹੋਰ ਤੁਹਾਨੂੰ ਕਰਾਂ, ਵੇਖੋ ਕੱਲਾ ਉੱਠਣਾ ਨਹੀਂ, ਮਹਾਰਾਜ ਨੇ ਨਾਲ ਕਿਹਾ ਜਪਣਾ ਹੈ। ਇਹ ਦੋ ਨਾਲ ਮਹਾਰਾਜ ਨੇ ਇੱਥੇ ਕਿਹਾ ਵੀ ਚਾਹ ਲਾਗੇ ਉੱਠ, ਇੱਥੋਂ ਤੱਕ ਅਰਥ ਹੋ ਗਿਆ ਅੰਮ੍ਰਿਤ ਵੇਲੇ ਉੱਠ, ਪਰ ਅੱਗੇ ਕਿਹਾ ਨਾਮ ਜਪ, ਨਾਮ ਵੀ ਜਪਣਾ ਹੈ। ਇਹ ਮੈਂ ਕਿਉਂ ਸ਼ਬਦ ਵਰਤਨੇ ਹੈ, ਆਮ ਦੇਖੋ ਕੁਝ ਲੋਕਾਂ ਦੀ ਕਿਰਤਕਾਰ ਐਸੀ ਹੈ ਕਿ ਉਹ ਬਹੁ ਵੇਲੇ ਅੰਮ੍ਰਿਤ ਵੇਲੇ ਉੱਠਦੇ ਪੈਂਦੇ ਨੇ ਪਰ ਮੁੱਖ ਵਿੱਚੋਂ ਜਪਦੇ ਕੋਈ ਨਹੀਂ। ਮਹਾਰਾਜ ਕਹਿੰਦੇ ਭਾਈ ਨਹੀਂ, ਜਿੱਥੇ ਉੱਠਣਾ ਹੈ ਉੱਥੇ ਪਰਮਾਤਮਾ ਨੂੰ ਜਪਣਾ ਵੀ ਹੈ। ਤੇ ਫਿਰ ਮਹਾਰਾਜ ਕਹਿੰਦੇ ਨਿਸ਼ਬਾਸੁਰ ਆਰਾਧ, ਅੰਮ੍ਰਿਤ ਵੇਲੇ ਦਾ ਬੀਜਿਆ ਬੀਜ ਤੈਨੂੰ ਦਿਨ ਰਾਤ ਜਪਣ ਦੀ ਚਿਟਕ ਲਾਏਗਾ। ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕ ਹੋਰ ਬਚਨ ਵੀ ਆਉਂਦਾ, ਉਹ ਮਹਾਰਾਜ ਨੇ ਹੋਰ ਢੰਗ ਨਾਲ ਕਿਹਾ, ਕਹਿੰਦੇ ਜਿਹੜੇ ਰਾਤ ਦੇ ਪਹਿਲੇ ਪੈਰ ਸੌਣ ਵੇਲਾ ਕਹਿ ਲਓ, ਉਸ ਵੇਲੇ ਜਿਹੜਾ ਬੰਦਾ ਸੋਹਿਲਾ ਸਾਹਿਬ ਦਾ ਪਾਠ ਕਰਕੇ ਗੁਰੂ ਗੁਰੂ ਜਪ ਕੇ ਪੈਂਦਾ ਹੈ, ਉਹ ਇਸ ਤਰ੍ਹਾਂ ਜਾਣੋ ਕਿ ਇੱਕ ਬੀਜ ਬੀਜ ਕੇ ਤੇ ਉਹਨਾਂ ਨੂੰ ਫੁੱਲਾਂ ਤੱਕ ਲੈ ਆਉਂਦਾ, ਤੇ ਸਾਰੀ ਰਾਤ ਅੰਦਰ ਉਹ ਟਿਕਾਓ ਵਿੱਚ ਫਲ ਬਣ ਜਾਂਦਾ। ਜਿਹੜਾ ਸੌਣ ਵੇਲੇ ਨਾਮ ਦਾ ਬੀਜ ਬੀਜਿਆ ਸਾਰੀ ਰਾਤ ਵਿੱਚ ਉਹ ਫੁੱਲ ਤੋਂ ਫਲ ਬਣਦਾ, ਤੇ ਨਾਲ ਬਚਨ ਵਰਤਿਆ ਅੰਮ੍ਰਿਤ ਵੇਲੇ ਫਿਰ ਉੱਠ ਕੇ ਭਾਗਾਂ ਵਾਲੇ ਉਸ ਰਾਤ ਦੇ ਬੀਜੇ ਹੋਏ ਬੀਜ ਦਾ ਅੰਮ੍ਰਿਤ ਵੇਲੇ ਉੱਠ ਕੇ ਫਿਰ ਫਲ ਪ੍ਰਾਪਤ ਕਰਦੇ ਨੇ। ਮਹਾਰਾਜ ਨੇ ਇਹ ਵੀ ਇੱਕ ਬਾਣੀ ਚ ਬਚਨ ਵਰਤਿਆ, ਉਹ ਸ਼ਬਦ ਹੁੰਦਾ ਕਹਿਣ ਲੱਗੇ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋਂ ਦਾਤ। ਕਹਿੰਦੇ ਅੰਮ੍ਰਿਤ ਵੇਲੇ ਉਹ ਨਾਮ ਰੂਪੀ ਫਲ ਤੋੜਦੇ ਨੇ। ਤੇ ਬਾਣੀ ਵਿੱਚ ਕੁਝ ਬਚਨ ਹੋਰ ਵੀ ਨੇ, ਇੱਕ ਬਚਨ ਭਗਤ ਫਰੀਦ ਸਾਹਿਬ ਨੇ ਵੀ ਕਿਹਾ, ਕਹਿੰਦੇ ਜਿਹੜੇ ਬੰਦੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਖੁਦਾ ਦਾ ਨਾਮ ਜਪਦੇ ਨਹੀਂ, ਸੱਚ ਜਾਣਿਓ ਉਹ ਬਾਹਰੀ ਤੌਰ ਤੇ ਭਾਵੇਂ ਜਿਉਂਦੇ ਨੇ ਪਰ ਆਤਮਿਕ ਤੌਰ ਤੋਂ ਮਰ ਚੁੱਕੇ ਨੇ, ਉਹ ਮੋਇਆਂ ਦੀ ਤਰ੍ਹਾਂ ਨੇ। ਇਹ ਸ਼ਬਦ ਵਰਤਿਆ ਫਰੀਦਾ, ਪਿੱਛਲ ਰਾਤ ਨਾ ਜਾਗੇ ਉਹੇ ਜੀਵ ਦੜੋ ਮੋਏ ਉਹੇ। ਮਹਾਰਾਜ ਕਹਿਣ ਲੱਗੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਕਹਿੰਦੇ ਭਾਈ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਖੁਦਾ ਦੀ ਇਬਾਦਤ ਨਹੀਂ ਕਰਦਾ, ਉਹਦਾ ਨਾਮ ਨਹੀਂ ਜਪਦਾ, ਸੱਚ ਜਾਣ ਤੂੰ ਮੁਰਦੇ ਦੀ ਨਿਆਈ ਹੈ। ਇੱਥੇ ਮਹਾਰਾਜ ਨੇ ਅੱਜ ਬਚਨ ਵਰਤੇ, ਇਹਦੇ ਅਰਥਾਂ ਵੱਲ ਧਿਆਨ ਦਿਓ। ਚਾਹ ਲਾਗੇ ਉੱਠ ਨਾਮ ਜਪ, ਚਾਹ ਲਾਗੇ ਦਾ ਅਰਥ ਅੰਮ੍ਰਿਤ ਵੇਲਾ, ਉੱਠ ਨਾਮ ਜਪ ਨਿਸ ਬਾਸੁਰ ਆਰਾਧ, ਬਾਸੁਰ ਦਾ ਅਰਥ ਦਿਨ, ਦਿਨ ਰਾਤ ਪਰਮਾਤਮਾ ਨੂੰ ਅਰਾਧਿਆ ਕਰ। ਨਾਲ ਬਚਨ ਵਰਤਿਆ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ। ਕਾਰਾ ਦਾ ਅਰਥ ਚਿੰਤਾ ਝੋਰਾ ਫਿਕਰ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇਗਾ ਤੇ ਸਤਿਗੁਰੂ ਨੇ ਕਿਹਾ, ਕਹਿੰਦੇ ਫਿਰ ਤੈਨੂੰ ਚਿੰਤਾ ਝੋਰਾ ਫਿਕਰ ਵਿਆਪੇਗਾ ਨਹੀਂ। ਵੇਖੋ ਭਾਵਨਾ ਵਾਲੇ ਗੁਰਮੁਖ ਕਹਿੰਦੇ ਸਨ, ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਕੇ ਪਰਮਾਤਮਾ ਦੇ ਦਰ ਦਾ ਭਿਖਾਰੀ ਬਣਦਾ, ਉਹ ਆਪਣਾ ਸਾਰਾ ਦਿਨ ਰਾਜਿਆਂ ਦੀ ਤਰ੍ਹਾਂ ਬਤੀਤ ਕਰਦਾ। ਉਹ ਗੁਰਮੁਖਾਂ ਦੇ ਬੋਲ ਨੇ, ਜਿਹੜਾ ਅੰਮ੍ਰਿਤ ਵੇਲੇ ਉੱਠਿਆ ਉਹਨੇ ਉੱਠਣ ਸਾਰ ਪਰਮਾਤਮਾ ਦੀ ਭਗਤੀ ਬੰਦਗੀ ਕੀਤੀ, ਰੱਬ ਦੇ ਦਰ ਦਾ ਭਿਖਾਰੀ ਮੰਗਤਾ ਬਣਿਆ, ਉਹ ਆਪਣਾ ਦਿਨ ਬਾਦਸ਼ਾਹ ਦੀ ਤਰ੍ਹਾਂ ਬਤੀਤ ਕਰਦਾ। ਉਹਨੇ ਇਹ ਵੀ ਇੱਕ ਗਾਥਾ ਆਉਂਦੀ ਆ, ਇਹਨੂੰ ਭਾਵਨਾ ਨਾਲ ਸਮਝੋ। ਭਾਈ ਵੀਰ ਸਿੰਘ ਦੇ ਭਰਾਤਾ ਹੋਏ ਨੇ ਡਾਕਟਰ ਬਲਵੀਰ ਸਿੰਘ, ਉਹਨਾਂ ਇਹ ਗਾਥਾ ਲਿਖੀ ਸੀ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਕਲਯੁਗ ਦਾ ਮਿਲਾਪ ਹੋਇਆ, ਦੂਰੋਂ ਜਦੋਂ ਇੱਕ ਬੰਦਾ ਤੁਰਿਆ ਆ ਰਿਹਾ ਹੈ, ਉਹਦੀ ਜਿਹੜੀ ਸ਼ਕਲ ਹੈ ਨਾ ਉਹ ਬੜੇ ਭੈੜੇ ਆਕਾਰ ਦੀ ਬਣੀ ਆ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਲਾਗੇ ਆ ਰਿਹਾ ਤੋ ਇਹ ਇੱਕ ਆਮ ਮਨੁੱਖ ਦਾ ਰੂਪ ਧਾਰਨ ਕਰ ਗਿਆ। ਮਹਾਰਾਜ ਕੋਲ ਆਇਆ, ਨਮਸਕਾਰ ਕੀਤੀ, ਹਜ਼ੂਰ ਨੇ ਪੁੱਛਿਆ ਭਾਈ ਤੂੰ ਕੌਣ? ਕਹਿਣ ਲੱਗਿਆ ਮਹਾਰਾਜ ਕਲਯੁਗ। ਤੇ ਉਹਦੇ ਤੇ ਲਈ ਸੀ ਇੱਕ ਗੋਦੜੀ, ਰਜਾਈ ਕਹਿ ਲਓ ਕੰਬਲੀ। ਤੇ ਮਹਾਰਾਜ ਕਹਿੰਦੇ ਤੇਰੇ ਕਰਮ ਕੀ? ਕਹਿਣ ਲੱਗਿਆ ਸਤਿਗੁਰੂ ਕਰਮ ਇਹ ਨੇ ਵੀ ਜਿਹੜਾ ਬੰਦਾ ਚੰਗੇ ਰਾਹ ਤੇ ਤੁਰੇ ਨਾ, ਮੈਂ ਐਸਾ ਸਮਾਂ ਲਿਆਵਾਂਗਾ ਕਿ ਲੋਕ ਉਹਦੀ ਨਿੰਦਿਆ ਕਰਨਗੇ, ਜਿਹੜਾ ਭਲਾ ਕਰੇ ਉਹਨੂੰ ਠੋਕਰਾਂ ਮਾਰਨਗੇ, ਜਿਹੜਾ ਬੁਰਾ ਕਰੇ ਲੋਕੀ ਉਹਨੂੰ ਸਲਾਮਾਂ ਕਰਨਗੇ। ਇਹ ਕਦੀ ਕਦਾਂ ਹੀ ਚੱਲਦਾ ਇਸ ਤਰ੍ਹਾਂ? ਤਾਂ ਉਹਨੇ ਜਿਹੜੀ ਗੋਦੜੀ ਲਈ ਸੀ ਨਾ ਉੱਪਰ ਰਜਾਈ, ਉਹਦੇ ਵਿੱਚ ਸੁਰਾਖ ਸਨ। ਬਾਤ ਚੱਲਦਿਆਂ ਇੱਥੇ ਆ ਗਈ ਤੇ ਕਲਯੁਗ ਕਹਿੰਦਾ ਮਹਾਰਾਜ ਇਹ ਮੇਰੇ ਕੋਲ ਜਿਹੜੀ ਤਨ ਤੇ ਲਈ ਗੋਦੜੀ ਹੈ, ਰਜਾਈ ਕਹਿ ਲਓ, ਇਹ ਆਲਸ ਦੀ ਗੋਦੜੀ ਆ, ਮੈਂ ਅੰਮ੍ਰਿਤ ਵੇਲੇ ਕਿਸੇ ਨੂੰ ਉੱਠਣ ਨਹੀਂ ਦੇਣਾ, ਭਗਤੀ ਨਹੀਂ ਕਰਨ ਦੇਣੀ, ਮੈਂ ਆਮ ਲੋਕਾਂ ਤੇ ਇਹ ਆਲਸ ਦੀ ਗੋਦੜੀ ਪਾ ਦੇਣੀ ਆ। ਉਹਦੇ ਵਿੱਚ ਦੀ ਸੀ ਸੁਰਾਖ, ਇਹਨੂੰ ਭਾਵਨਾ ਨਾਲ ਸਮਝੋ। ਤੇ ਬਾਬੇ ਮਰਦਾਨੇ ਨੇ ਕਿਹਾ ਵੀ ਇਹ ਕਲਯੁਗ ਇਹ ਤੇਰੀ ਰਜਾਈ ਵਿੱਚ ਤਲਾਈ ਵਿੱਚ ਸੁਰਾਖ ਕਿਉਂ ਹੋ ਗਏ? ਅੱਗੋਂ ਉਹਨੇ ਸ਼ਬਦ ਵਰਤਿਆ ਕੀ ਕਰਾਂ ਬਾਬਾ, ਹੇ ਗੁਰੂ ਨਾਨਕ ਸਾਹਿਬ ਜੀ, ਮੈਂ ਆਲਸ ਦੀ ਗੋਦੜੀ ਤੇ ਪਾਉਣਾ, ਪਰ ਜਿਹੜੇ ਤੇਰੇ ਗੁਰਸਿੱਖ ਨੇ, ਤੇਰੇ ਚਰਨਾਂ ਵਿੱਚ ਜੁੜਨ ਵਾਲੇ ਸ਼ਰਧਾਲੂ ਸੇਵਕ ਨੇ, ਉਹ ਮੇਰੀ ਆਲਸ ਦੀ ਗੋਦੜੀ ਪਰਾਂ ਬਗਾ ਕੇ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਨੇ, ਇਹ ਉਹਨਾਂ ਮਨ ਨੂੰ ਸੁਰਾਹ ਕਰ ਦਿੱਤੇ ਨੇ। ਮੈਂ ਕੇਵਲ ਇੰਨੇ ਹੀ ਭਾਵ ਕਹਿਣ ਲੱਗਿਆ। ਜ਼ਿਆਦਾਤਰ ਤੁਸੀਂ ਵੇਖੋ ਬੰਦੇ ਸਾਰੀ ਰਾਤ ਜਾਗਣਗੇ, ਅੱਧੀ ਅੱਧੀ ਰਾਤ ਤੱਕ ਗੱਲਾਂ ਬਾਤਾਂ, ਟੀਵੀ ਦੇਖਣਾ, ਫਿਲਮਾਂ ਵੇਖਣੀਆਂ, ਘੁੰਮਣਾ ਫਿਰਨਾ,
1: ਤੇ ਅੰਮ੍ਰਿਤ ਵੇਲੇ ਸੌਂ ਜਾਣਾ। ਤੁਸੀਂ ਦੂਰ ਨਾ ਜਾਓ, ਅੰਮ੍ਰਿਤ ਵੇਲਾ ਭਾਗਾਂ ਤੋਂ ਬਿਨਾਂ ਨਹੀਂ। ਹੌਸਪੀਟਲ ਦੇ ਅੰਦਰ ਰੋਗੀ ਬੰਦਾ ਕਈ ਵਾਰੀ ਸਾਰੀ ਰਾਤ ਰੋਗ ਨਾਲ ਤੜਪਦੇ, ਉਹਨੂੰ ਚੈਨ ਨਹੀਂ ਆਉਂਦਾ, ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਹ ਵੀ ਸੌਂ ਜਾਂਦਾ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਭਾਈ ਇਹ ਦਾਤ ਹੈ ਉਹਦੀ, ਜਿਹਨੂੰ ਮਹਾਰਾਜ ਨੇ ਕਿਹਾ ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਛਾਲ। ਇੱਥੇ ਕਿਹਾ ਜੇ ਤੂੰ ਅੰਮ੍ਰਿਤ ਵੇਲੇ ਉੱਠੇਗਾ ਤੇਰੇ ਚਿੰਤਾ ਝੋਰਾ ਫਿਕਰ ਮਿਟ ਜਾਣਗੇ। ਫਿਰ ਮਹਾਰਾਜ ਨੇ ਅੱਗੇ ਪੌੜੀ ਕਹੀ ਦੀ, ਪੌੜੀ ਦੇ ਅਰਥ ਨੇ ਸਤਿਗੁਰੂ ਕਹਿੰਦੇ ਝੱਜਾ ਝੂਰਨ ਮਿਟੈ ਤੁਮਾਰੋਂ। ਹੇ ਭਾਈ, ਝੂਰਨ ਦਾ ਅਰਥ ਵੀ ਹੁੰਦਾ ਝੁਰਨਾ, ਝੋਰਾ, ਚਿੰਤਾ। ਆਪਾਂ ਇਹ ਸ਼ਬਦ ਆਮ ਵਰਤਨੇ, ਫਲਾਣਾ ਬੰਦਾ ਬੜਾ ਝੁਰਦਾ, ਫਿਕਰ ਕਰਦਾ। ਮਹਾਰਾਜ ਕਹਿੰਦੇ ਝੱਜਾ ਝੂਰਨ ਮਿਟੈ ਤੁਮਾਰੋਂ। ਹੇ ਭਾਈ, ਤੇਰਾ ਝੁਰਨਾ ਤੇਰਾ ਫਿਕਰ ਮਿਟ ਸਕਦਾ। ਮਹਾਰਾਜ ਕਿਵੇਂ ਮਿਟੇਗਾ? ਕਹਿੰਦੇ ਰਾਮ ਨਾਮ ਸਿਉ ਕਰ ਵਿਵਹਾਰੋ। ਵਿਵਹਾਰੋ ਦਾ ਅਰਥ ਹੈ ਵਣਜ। ਕਹਿੰਦੇ ਭਾਈ ਪਰਮਾਤਮਾ ਦੇ ਨਾਮ ਦਾ ਵਣਜ ਕਰਿਆ ਕਰ, ਨਾਮ ਦਾ ਵਪਾਰ ਕਰਿਆ ਕਰ, ਭਾਵ ਨਾਮ ਜਪਿਆ ਕਰ, ਤੇਰਾ ਝੋਰਾ ਮਿਟ ਜਾਏਗਾ। ਗੁਰਮੁਖੋ ਇੱਕ ਬੇਨਤੀ ਮੈਂ ਕਰਾਂ, ਦੋ ਸ਼ਬਦ ਨੇ ਚਿੰਤਾ ਤੇ ਚਿੰਤਨ, ਇਹ ਜ਼ਰੂਰ ਚੇਤਾ ਰੱਖੋ। ਜਿਸ ਬੰਦੇ ਦਾ ਜਿੰਨਾ ਚਿੰਤਨ ਕਮਜ਼ੋਰ ਹੈ, ਚਿੰਤਨ ਦਾ ਅਰਥ ਸਿਮਰਨ, ਜਿਸ ਬੰਦੇ ਦਾ ਜਿੰਨਾ ਚਿੰਤਨ ਕਮਜ਼ੋਰ ਹੈ ਉਸ ਬੰਦੇ ਨੂੰ ਚਿੰਤਾ ਉਤਨੀ ਵੱਧ ਹੋਵੇਗੀ, ਔਰ ਜਿਸ ਬੰਦੇ ਦਾ ਚਿੰਤਨ ਮਜ਼ਬੂਤ ਹੈ, ਸਿਮਰਨ ਹੈ, ਰੱਬ ਦੀ ਯਾਦ ਹੈ, ਸ਼ੁਕਰ ਹੈ, ਉਸ ਬੰਦੇ ਨੂੰ ਚਿੰਤਾ ਉਤਨੀ ਹੀ ਘੱਟ ਹੋਵੇਗੀ। ਇਹ ਤੇ ਮਹਾਰਾਜ ਨੇ ਬਾਣੀ ਵਿੱਚ ਵੀ ਕਿਹਾ, ਕਹਿੰਦੇ ਭਾਈ ਤੂੰ ਸਿਮਰਨ ਨਾਲ ਜੁੜ, ਤੇਰੀ ਚਿੰਤਾ ਰੱਬ ਕਰਨੀ ਸ਼ੁਰੂ ਕਰ ਦੇਗਾ। ਬਾਣੀ 'ਚ ਇੱਕ ਬਚਨ ਆਉਂਦਾ ਗੁਰੂ ਅੰਗਦ ਸਾਹਿਬ ਮਹਾਰਾਜ ਦਾ, ਮਹਾਰਾਜ ਕਹਿਣਗੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਤੂੰ ਕਿਉਂ ਚਿੰਤਾ ਕਰਦੇ? ਚਿੰਤਾ ਤੇ ਉਸ ਮਾਲਕ ਨੂੰ ਹੈ। ਜਲ ਮੈਂ ਜੰਤ ਉਪਾਏ ਨੇ ਤਿੰਨਾ ਪੇ ਰੋਜੀ ਦੇ। ਉਹਨੇ ਪਾਣੀ ਵਿੱਚ ਜੀਵ ਪੈਦਾ ਕੀਤੇ, ਪਰਮਾਤਮਾ ਜੀਵਾਂ ਨੂੰ ਰਿਜਕ ਤੇ ਉੱਥੇ ਵੀ ਦਿੰਦਾ ਪਿਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਏ ਨੇ ਤਿੰਨਾ ਪੇ ਰੋਜੀ ਦੇ। ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਕਹਿੰਦੇ ਭਾਈ ਪਾਣੀ ਵਿੱਚ ਤੇ ਦੁਕਾਨ ਵੀ ਕੋਈ ਨਹੀਂ, ਨਾ ਕੋਈ ਕਿਰਤਕਾਰ ਕਰਦਾ, ਨਾ ਕੋਈ ਉੱਥੇ ਵਪਾਰ ਹੀ ਕਰਦਾ। ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋ ਬਈ ਨਾ ਕੋ ਲਏ ਨਾ ਦੇ। ਵਿੱਚ ਉਪਾਏ ਸਾਏ ਨਾ ਤਿੰਨਾ ਪੇ ਰੋਜੀ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਹੇ ਭਾਈ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੂੰ ਪਰਮਾਤਮਾ ਦਾ ਚਿੰਤਨ ਕਰ, ਸਿਮਰਨ ਕਰ, ਉਹ ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਮੈਂ ਫਿਰ ਬੇਨਤੀ ਕਰਾਂ, ਜਿਸ ਬੰਦੇ ਦਾ ਚਿੰਤਨ ਮਜ਼ਬੂਤ ਹੈ, ਸਿਮਰਨ ਹੈ, ਜਿਸ ਪੱਲੇ ਉਹਦੀ ਚਿੰਤਾ ਘੱਟ ਹੋਵੇਗੀ। ਜਿਸ ਬੰਦੇ ਦਾ ਚਿੰਤਨ ਕਮਜ਼ੋਰ ਹੈ ਨਾ, ਰੱਬ ਦਾ ਸ਼ੁਕਰ, ਪਰਮਾਤਮਾ ਦਾ ਨਾਮ, ਗੁਰੂ ਕੀ ਅੰਮ੍ਰਿਤ ਬਾਣੀ ਦਾ ਜਪ ਤਪ ਨਹੀਂ, ਉਹ ਬੰਦੇ ਦੀ ਚਿੰਤਾ ਉਤਨੀ ਵੱਧ ਹੋਵੇਗੀ। ਮਹਾਰਾਜ ਨੇ ਇੱਥੇ ਕਿਹਾ, ਬਚਨ ਵਰਤਿਆ, ਝੱਜਾ ਝੂਰਨ ਮਿਟੈ ਤੁਮਾਰੋਂ, ਤੇਰਾ ਝੁਰਨਾ ਮਿਟ ਸਕਦਾ। ਮਹਾਰਾਜ ਜੀ ਕਿਵੇਂ? ਰਾਮ ਨਾਮ ਸਿਉਂ ਕਰ ਵਿਵਹਾਰੋਂ। ਹੇ ਭਾਈ ਤੂੰ ਪਰਮਾਤਮਾ ਦੇ ਨਾਮ ਦਾ ਵਿਵਹਾਰ ਕਰ, ਪਰਮਾਤਮਾ ਦੇ ਨਾਮ ਨੂੰ ਸਿਮਰ। ਰਾਮ ਨਾਮ ਸਿਉਂ ਕਰ ਵਿਵਹਾਰੋਂ। ਅੱਗੇ ਕਿਹਾ ਝੂਰਤ ਝੂਰਤ ਸਾਕਤ ਮੂਆ। ਸ਼ਬਦ ਕੀ ਵਰਤਿਆ? ਝੂਰਤ ਝੂਰਤ ਸਾਕਤ ਮੂਆ। ਹੁਣ ਸਾਕਤ ਦਾ ਅਰਥ ਹੁੰਦਾ ਪਰਮਾਤਮਾ ਦੇ ਨਾਮ ਤੋਂ ਟੁੱਟ ਚੁੱਕਿਆ ਬੰਦਾ। ਕਹਿੰਦੇ ਭਾਈ ਜਿਹੜਾ ਬੰਦਾ ਗੁਰੂ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਸਾਕਤ ਹੈ, ਉਹ ਤੇ ਦਿਨ ਰਾਤ ਝੁਰਦਾ ਤੇ ਝੁਰ ਝੁਰ ਕੇ ਉਹ ਆਤਮਕ ਮੌਤ ਮਰ ਜਾਂਦਾ। ਝੂਰਤ ਝੂਰਤ ਸਾਕਤ ਮੂਆ। ਸਾਕਤ ਕਿਹਨੂੰ ਕਹਿੰਦੇ ਨੇ? ਪਰਮੇਸ਼ਵਰ ਦੇ ਨਾਮ ਤੋਂ ਟੁੱਟਿਆ ਹੋਇਆ। ਬਾਣੀ ਵਿੱਚ ਇੱਕ ਬਚਨ ਕਿਹਾ ਕਬੀਰ ਸਾਹਿਬ ਨੇ, ਕਹਿੰਦੇ ਸਾਕਤ ਬੰਦਾ ਕਾਲੇ ਭਾਂਡੇ ਦੀ ਤਰ੍ਹਾਂ। ਸਾਕਤ ਦਾ ਕਦੇ ਸੰਗ ਨਾ ਕਰੀ, ਨਾਮ ਤੋਂ ਟੁੱਟ ਚੁੱਕੇ ਬੰਦੇ ਦਾ ਸੰਗਤ ਨਾ ਕਰੀ। ਮਹਾਰਾਜ ਕਿਉਂ? ਕਹਿਣ ਲੱਗੇ ਕਾਲਾ ਭਾਂਡਾ ਚੁੱਕੇਗਾ ਨਾ ਚਾਹੁੰਦਿਆਂ ਵੀ ਤੈਨੂੰ ਕਾਲਕ ਲੱਗ ਜਾਏਗੀ। ਮਹਾਰਾਜ ਨੇ ਕਿਹਾ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਇਹ ਜਾਈਐ ਭਾਗ, ਬਸਨ ਕਾਰੋ ਪਰਸੀਐ ਤੋ ਕੱਚ ਲਾਗੈ ਦਾਗ। ਸਾਕਤ ਬੰਦਾ ਕਾਲੇ ਭਾਂਡੇ ਦੀ ਤਰ੍ਹਾਂ ਉਹਦੀ ਸੰਗਤ ਕਰੇਗਾ, ਕੋਈ ਨਾ ਕੋਈ ਵਕਾਰ ਦਾ ਮੈਲਾ ਦਾਗ ਤੈਨੂੰ ਜ਼ਰੂਰ ਲੱਗੇਗਾ। ਇੱਥੇ ਮਹਾਰਾਜ ਨੇ ਕੀ ਕਿਹਾ? ਕਹਿੰਦੇ ਝੂਰਤ ਝੂਰਤ ਸਾਕਤ ਮੂਆ, ਜਿਹੜਾ ਮਹਾਰਾਜ ਕਹਿੰਦੇ ਸਾਕਤ ਹੈ, ਰੱਬ ਦੇ ਨਾਮ ਤੋਂ ਟੁੱਟਿਆ ਉਹ ਝੁਰਦਾ, ਦਿਨ ਰਾਤ ਝੁਰਦਾ, ਤੇ ਅੰਤਰ ਆਤਮੇ ਤੋਂ ਆਤਮਕ ਮੌਤ ਮਰ ਗਿਆ, ਜਾ ਕੇ ਹਿਰਦੈ ਹੋਤ ਭਾਉ ਬੀਆ, ਕਿਉਂਕਿ ਉਹਦੇ ਅੰਦਰ ਹੋਤ ਭਾਉ ਬੀਆ ਕਿਸੇ ਦੂਜੇ ਨਾਲ ਨੇ ਹੈ, ਉਹਦਾ ਪਰਮਾਤਮਾ ਦੇ ਨਾਮ ਨਾਲ ਨਹੀਂ, ਉਹਦਾ ਵਿਕਾਰਾਂ ਨਾਲ, ਉਹਦਾ ਮੋਹ ਮਾਇਆ ਮਮਤਾ ਨਾਲ ਨੇ ਪਿਆ, ਤਾਂ ਕਰਕੇ ਸਾਕਤ ਬੰਦਾ ਆਤਮਕ ਮੌਤ ਮਰ ਚੱਲਿਆ। ਮਹਾਰਾਜ ਜੀ ਨੇ ਫਿਰ ਅੱਗੇ ਕਿਹਾ, ਕਹਿੰਦੇ ਝਰੇ ਕਸੰਮਲ ਪਾਪ ਤੇਰੇ ਮਨੂਆ, ਅੰਮ੍ਰਿਤ ਕਥਾ ਸੰਤ ਸੰਗ ਸੁਨੂਆ। ਪੰਕਤੀ ਵੱਲ ਧਿਆਨ ਦਿਓ, ਇਹ ਮੈਂ ਬਹੁਤ ਵਾਰੀ ਬੇਨਤੀ, ਤੁਸੀਂ ਤੇ ਵੈਸੇ ਰੋਜ਼ਾਨਾ ਦੇ ਸਤਸੰਗੀ ਹੋ, ਗੁਰੂ ਦੀ ਸੰਗਤ ਕਰਨ ਵਾਲਿਓ, ਬਾਣੀ ਦੇ ਅਰਥ ਕਰਦਿਆਂ ਗੁਰੂ ਦੇ ਸ਼ਬਦ ਵੱਲ ਜ਼ਰੂਰ ਖਿਆਲ ਰੱਖੋ। ਮਹਾਰਾਜ ਨੇ ਸ਼ਬਦ ਵਿੱਚ ਕੀ ਕਿਹਾ, ਹੁਣ ਇੱਥੇ ਕੀ ਕਿਹਾ? ਕਹਿੰਦੇ ਝਰਹੇ ਕਸੰਮਲ ਪਾਪ ਤੇਰੇ ਮਨੂਆ। ਝਰੇ ਦਾ ਅਰਥ ਹੈ ਝੜ ਜਾਣਾ, ਕਸੰਮਲ ਦਾ ਅਰਥ ਵੀ ਪਾਪ ਹੀ ਹੈ, ਤੇ ਅੱਗੇ ਪਾਪ ਸ਼ਬਦ ਵੀ ਵਰਤਿਆ ਮਹਾਰਾਜ ਨੇ। ਕਹਿੰਦੇ ਭਾਈ ਇਹ ਜਿਹੜੇ ਮੈਲੇ ਕਰਮ ਨੇ, ਕੀਤੇ ਹੋਏ ਪਾਪ ਕਰਮ ਨੇ, ਝਰੇ ਕਸੰਮਲ ਪਾਪ ਤੇਰੇ ਮਨੂਆ, ਹੇ ਮਨਾ ਤੇਰੇ ਪਾਪ ਕਰਮ, ਤੇਰੇ ਮੈਲੇ ਕਰਮ ਝੜ ਜਾਣਗੇ। ਝੜ ਜਾਣਗੇ ਦਾ ਅਰਥ ਹੈ ਮਿਟ ਜਾਣਗੇ। ਤੇ ਪੁੱਛਿਆ ਮਹਾਰਾਜ ਕਿਵੇਂ ਮਿਟਣਗੇ? ਅੱਗੇ ਬਚਨ ਵਰਤਿਆ, ਕਹਿੰਦੇ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ। ਜਦੋਂ ਤੂੰ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਦੇ ਸ਼ਬਦ ਦੀ ਅੰਮ੍ਰਿਤ ਕਥਾ, ਗੁਰੂ ਕੀ ਕਿਰਪਾ ਦੇ ਨਾਲ, ਰਹਿਮਤ ਨਾਲ ਸਤ ਸੰਗਤ ਵਿੱਚ ਬੈਠ ਕੇ ਸੁਣੇਗਾ, ਤੇਰੇ ਪਾਪ ਮਿਟ ਜਾਣਗੇ। ਗੁਰਮੁਖੋ, ਮਹਾਰਾਜ ਨੇ ਐਵੇਂ ਨਹੀਂ ਕਿਹਾ, ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸਤਿਗੁਰੂ ਜਦੋਂ ਦੀ ਤੁਹਾਡੀ ਸਤ ਸੰਗਤ ਕੀਤੀ, ਤੇ ਮੇਰੇ ਅੰਤਰ ਆਤਮੇ ਦੀ ਜਿੰਨੀ ਤਾਤ ਪਰਾਈ, ਜਿੰਨੇ ਈਰਖਾ ਵਿਕਾਰ ਮੈਲ ਸੀ ਉਹ ਮਿਟ ਗਈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਜਦੋਂ ਦੀ ਤੇਰੀ ਕਿਰਪਾ ਵਰਤੀ, ਪਹਿਲਾਂ ਕਿਸੇ ਨਾਲ ਵੈਰ ਭਾਵ ਰੱਖਦਾ ਸਾਂ, ਕਿਸੇ ਨਾਲ ਈਰਖਾ ਰੱਖਦਾ ਸਾਂ, ਕਿਸੇ ਨੂੰ ਬੇਗਾਨਾ ਕਿਸੇ ਨੂੰ ਆਪਣਾ ਸਮਝਦਾ ਸਾਂ, ਪਰ ਤੇਰੇ ਚਰਨਾਂ ਵਿੱਚ ਜੁੜ ਕੇ ਕਿਰਪਾ ਵਰਤ ਗਈ, ਹੁਣ ਬੇਗਾਨਾ ਤੇ ਵੈਰ ਵਾਲਾ ਭਾਵ ਮਿਟ ਕੇ ਸਾਰੇ ਹੀ ਏਕ ਪਿਤਾ ਏਕ ਸਕੇ ਹਮਬਾਰਕ ਨਜ਼ਰ ਆਉਣ ਲੱਗ ਪਏ ਨੇ। ਇੱਥੇ ਬਚਨ ਵਰਤਿਆ ਮਹਾਰਾਜ ਨੇ, ਕਹਿੰਦੇ ਭਾਈ ਝਰੇ ਕਸੰਮਲ ਪਾਪ ਤੇਰੇ ਮਨੂਆ, ਅੰਮ੍ਰਿਤ ਕਥਾ ਸੰਤ ਸੰਗ ਸੁਨੂਆ। ਸਤ ਸੰਗਤ ਵਿੱਚ ਬੈਠ ਕੇ ਜਦੋਂ ਤੇਰੇ ਦਰ ਘਰ ਦੀ ਵਿਚਾਰ ਸੁਣੀ, ਤੇ ਫਿਰ ਅੰਦਰ ਦੇ ਪਾਪ ਮਿਟ ਗਏ। ਗੁਰੂ ਦੀ ਕਿਰਪਾ ਨਾਲ ਨਾਮ ਦੀ ਬਦੌਲਤ ਫਿਰ ਪਾਪ ਮਿਟਦੇ ਨੇ। ਗੁਰਮੁਖੋ, ਆਪ ਜੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹੋ, ਨਾਮ ਕਿੰਨੀ ਬਖਸ਼ਿਸ਼ ਵਰਤਾਉਂਦਾ। ਸਤਿਗੁਰੂ ਮਹਾਰਾਜ ਗਿਆ ਦੀ ਧਰਤੀ ਤੇ ਗਏ। ਜਦੋਂ ਮਹਾਰਾਜ ਗਿਆ ਗਏ, ਤੇ ਗਿਆ ਵਕਤ ਦੇ ਬ੍ਰਾਹਮਣ ਪੁਜਾਰੀ ਉਹ ਇੱਕ ਇੱਕ ਬੰਦੇ ਦੇ ਪ੍ਰਤੀ 365 ਦੀਵੇ ਬਾਲਦੇ ਸਨ। ਉਹਨੂੰ ਕਹਿੰਦੇ ਸਨ ਪਿੰਡ ਭਰਨਾ, ਆਟੇ ਦੇ ਪੇੜੇ ਬਣਾਉਣੇ ਤੇ ਦੀਵੇ ਬਾਲਣੇ। ਮਹਾਰਾਜ ਗਏ ਤੇ ਆਏ ਬ੍ਰਾਹਮਣ, ਮਹਾਰਾਜ ਤੁਹਾਡੇ ਵਡੇਰੇ ਨੇ ਜਿਹੜੇ ਮਰ ਚੁੱਕੇ ਪਿੱਤਰ ਨੇ, ਆਓ ਉਹਨਾਂ ਲਈ ਪਿੰਡ ਭਰੀਏ। ਮਹਾਰਾਜ ਕਹਿੰਦੇ ਪਿੰਡ ਕਿਵੇਂ ਭਰਦੇ ਹੋ? ਕੀ ਇਹ ਤੁਹਾਡੀ ਰਸਮ ਕੀ ਆ? ਕਹਿਣ ਲੱਗੇ ਮਹਾਰਾਜ ਅਸੀਂ ਇੱਕ ਇੱਕ ਬੰਦੇ ਦੇ ਨਿਮਿਤ 365 ਦੀਵਾ ਬਾਲਦੇ ਹਾਂ, ਤੇ ਉਹਨਾਂ ਦੇ ਜੀਵਨ ਦੇ ਰਾਹ ਰੁਸ਼ਨਾਏ ਜਾਂਦੇ ਨੇ, ਹਨੇਰਾ ਦੂਰ ਹੋ ਜਾਂਦਾ, ਕਿਉਂਕਿ ਇਹ ਕਰਮ ਕਾਂਡ ਇਹ ਕਹਿੰਦਾ ਸੀ ਕਿ ਜਦੋਂ ਬੰਦਾ ਚੜ੍ਹਾਈ ਕਰਦਾ ਉਹਨੂੰ ਫਿਰ ਰੱਬੀ ਦਰਗਾਹ ਤੱਕ ਪਹੁੰਚਦਿਆਂ ਬਹੁਤ ਲੰਮਾ ਵਕਤ ਲੱਗਦਾ, ਰਾਹ ਵਿੱਚ ਬੈਤਰਨੀ ਨਦੀ ਹੈ, ਕਈ ਕੁਝ ਕਹਿੰਦਾ ਸੀ। ਕਹਿੰਦਾ ਮਹਾਰਾਜ ਉਹਨਾਂ ਦੇ ਰਸਤੇ ਨੂੰ ਸੁਣਾਏ ਜਾਣਗੇ ਜਿਹੜੇ ਮਰ ਚੁੱਕੇ ਵੱਡੇ ਵਡੇਰੇ ਨੇ, ਤੁਸੀਂ ਕਿਰਪਾ ਕਰੋ, ਪਿੰਡ ਭਰੋ, ਦੀਵੇ ਬਾਲੋ। ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿੰਦੇ ਭਾਈ ਦੀਵਾ ਇੱਕ ਮੈਂ ਵੀ ਬਾਲਿਆ ਹੋਇਆ, ਕਹਿੰਦੇ ਦਿਸਦਾ ਤੇ ਹੈ ਕੋਈ ਨਹੀਂ। ਸਾਹਿਬ ਕਹਿਣ ਲੱਗੇ ਮੇਰਾ ਦੀਵਾ ਤੁਹਾਡੇ ਵਰਗਾ ਦੀਵਾ ਨਹੀਂ, ਜਿਹੜਾ ਘੜੀ ਪਲ ਬਾਅਦ ਤੇਲ ਮੁੱਕਿਆ ਜਾਂ ਹਵਾ ਦੇ ਬੁੱਲੇ ਨਾਲ ਬੁੱਝ ਜਾਣਾ। ਮੈਂ ਆਪਣੇ ਹਿਰਦੇ ਵਿੱਚ ਨਾਮ ਦਾ ਦੀਵਾ ਬਾਲਿਆ, ਤੇ ਨਾਮ ਦਾ ਦੀਵਾ ਜਿਵੇਂ ਜਿਵੇਂ ਬਲਦਾ, ਦੁੱਖਾਂ ਦਾ, ਪਾਪਾਂ ਦਾ, ਕਲੇਸ਼ਾਂ ਦਾ ਮਨੋਂ ਤੇਲ ਸੜਦਾ ਪਿਆ, ਨਾਮ ਦਾ ਦੀਵਾ ਜਿਵੇਂ ਬਲਦਾ ਪਾਪਾਂ ਦਾ ਨਾਸ਼ ਹੁੰਦਾ, ਤੇ ਨਾਮ ਦੇ ਦੀਵੇ ਦੀ ਬਦੌਲਤ ਇਹ ਕਿਰਪਾ ਵਰਤਦੀ ਹੈ, ਸਤਸੰਗਤ ਵਿੱਚੋਂ ਪ੍ਰਾਪਤੀ ਹੁੰਦੀ ਆ। ਉਹ ਹੱਸ ਪਏ ਜੀ। ਬ੍ਰਾਹਮਣ ਬਾਣੀ ਵਿੱਚ ਇੱਥੇ ਲਿਖਿਆ, ਉਹਨਾਂ ਕਿਹਾ ਮਹਾਰਾਜ ਨਾਮ ਨਾਲ ਕਿਵੇਂ ਪਾਪ ਮਿਟ ਜਾਣਗੇ। ਮਹਾਰਾਜ ਨੇ ਇੱਕ ਉਦਾਹਰਣ ਦਿੱਤਾ। ਸਤਿਗੁਰੂ ਕਹਿੰਦੇ ਆ, ਕਹਿਣ ਲੱਗੇ ਲੱਖਾਂ ਮਨ ਲੱਕੜ ਪਈ ਹੋਵੇ, ਇੱਕ ਅੱਗ ਦੀ ਚਿੰਗਾਰੀ ਚਾਹੀਦੀ ਆ, ਇੱਕ ਅੱਗ ਦੀ ਚਿੰਗਾਰੀ ਲੱਖਾਂ ਮਨ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਆ। ਸੱਚ ਜਾਣੋ ਪਰਮਾਤਮਾ ਦੇ ਨਾਮ ਵਿੱਚ ਇੰਨੀ ਸਮਰੱਥਾ ਹੈ, ਉਹ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਨੂੰ ਸਾੜ ਕੇ ਰਾਹ ਕਰ ਦਿੰਦਾ। ਬਾਣੀ ਦਾ ਵਚਨ ਹੈ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਛੇ ਏਕ ਰਤੀ ਲੇ ਭਾਹੇ। ਮੈਂ ਬੇਨਤੀ ਕਹਿ ਰਿਹਾ, ਗੁਰੂ ਜੀ ਇੱਥੇ ਵੀ ਕਹਿ ਰਹੇ ਨੇ, ਕਹਿੰਦੇ ਭਾਈ ਅੰਮ੍ਰਿਤ ਕਥਾ ਸੰਤ ਸੰਗ ਸੁਣੂਆ, ਗੁਰੂ ਦੀ ਸੰਗਤ ਕਰੇਗਾ, ਗੁਰੂ ਦੇ ਨਾਮ ਨੂੰ ਜਪੇਗਾ, ਤੇਰੇ ਪਾਪ ਮਿਟਣਗੇ। ਫਿਰ ਅਖੀਰ ਤੇ ਕਿਹਾ, ਕਹਿੰਦੇ ਚਰਹੇ ਕਾਮ ਕ੍ਰੋਧ ਦੁਸ਼ਟਾਈ, ਨਾਨਕ ਜਾਕੋ ਕਿਰਪਾ ਗੁਸਾਈ। ਚਰਹੇ ਦਾ ਅਰਥ ਝਰ ਜਾਏਗਾ, ਕਾਮ ਕ੍ਰੋਧ ਤੇਰੇ ਕਾਮ ਵਾਲੀ ਬਕਾਰੀ ਬਿਰਤੀ, ਕ੍ਰੋਧ ਵਾਲੀ ਭਿਆਨਕ ਬਿਰਤੀ, ਕਾਮ ਕ੍ਰੋਧ ਦੁਸ਼ਟਾਈ, ਇਹ ਜਿਹੜੀ ਦੁਸ਼ਟ ਬਿਰਤੀ ਤੇਰੇ ਅੰਦਰ ਪਈ ਹੈ ਇਹ ਮਿਟ ਜਾਏਗੀ, ਨਾਨਕ ਜਾਕੋ ਕਿਰਪਾ ਗੁਸਾਈ, ਜਦੋਂ ਗੁਰੂ ਦੀ ਹਜ਼ੂਰੀ ਵਿੱਚੋਂ ਆ ਕੇ ਗੁਰੂ ਦੀ ਕਿਰਪਾ ਲਏਗਾ। ਗੁਰਮੁਖੋ, ਬੰਦਾ ਕਾਮ ਵਿੱਚ ਪੈ ਕੇ ਇੱਜ਼ਤ ਪੱਤ ਗਵਾਉਂਦਾ ਤੇ ਕ੍ਰੋਧ ਐਸਾ ਰੋਗ ਹੈ। ਕਿਸੇ ਗੁਰਮੁਖ ਕਿਹਾ ਸੀ, ਯਾਦ ਰੱਖੋ ਕ੍ਰੋਧ ਮਾਨੋ ਇੱਕ ਤੂਫਾਨ ਦੀ ਤਰ੍ਹਾਂ ਆਉਂਦਾ ਤੇ ਘੜੀ ਪਲ ਹੈ ਤੂਫਾਨ, ਉਹ ਕੁਝ ਮਿੰਟਾਂ ਲਈ ਆਉਂਦਾ ਤੇ ਬਹੁਤ ਵੱਡਾ ਨੁਕਸਾਨ ਕਰ ਦਿੰਦਾ। ਕ੍ਰੋਧ ਵੀ ਬੰਦੇ ਨੂੰ ਆਉਂਦਾ ਤੇ ਕੁਝ ਘੜੀ ਪਲ ਲਈ, ਖਿੰਨ ਲਈ, ਥੋੜ ਸਮੇਂ ਲਈ, ਪਰ ਬੜਾ ਵੱਡਾ ਨੁਕਸਾਨ ਕਰਦਾ। ਗੁਰੂ ਜੀ ਕਹਿਣ ਲੱਗੇ ਜੇ ਨਾਮ ਦੀ ਟੇਕ ਲਏਗਾ, ਨਾਨਕ ਜਾਕੋ ਕਿਰਪਾ ਗੁਸਾਈ, ਇਹਦੇ ਨਾਲ ਤੇਰੇ ਕਾਮ ਤੇ ਕ੍ਰੋਧ ਵਾਲੀਆਂ ਬਿਰਤੀਆਂ ਮਿਟ ਜਾਣਗੀਆਂ। ਸੋ ਅੱਜ ਸਮੁੱਚੇ ਸ਼ਬਦ ਅੰਦਰ ਮਹਾਰਾਜ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ, ਨਾਮ ਜਪਣ ਦੀ ਗੱਲ ਤੇ ਨਾਮ ਦੀ ਬਦੌਲਤ ਪਾਪਾਂ ਦਾ ਖਾਤਮਾ ਹੁੰਦਾ, ਇਹ ਬਖਸ਼ਿਸ਼ਾਂ ਵਰਤਾਈਆਂ ਨੇ। ਗੁਰੂ ਅੱਗੇ ਅਰਦਾਸ ਆਪਾਂ ਰੋਜ਼ਾਨਾ ਕਰੀਏ ਸਾਰੇ, ਮੈਂ ਤੁਸੀਂ, ਸਤਿਗੁਰੂ ਸਾਡੇ ਜੀਵਨ ਅੰਦਰ ਅੰਮ੍ਰਿਤ ਵੇਲਾ ਤੇਰੀ ਅੰਮ੍ਰਿਤ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ ਦੇ, ਤਾਂ ਜੋ ਸਾਡਾ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਦੀ ਖਿਮਾ, ਸਮੁੱਚੀ ਸੰਗਤ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ,

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਦੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਨਿਨ ਭੁੱਖਾਂ ਸਭ ਗਵਾਈਆਂ, ਕਰ ਸਾਨ ਤੋਂ ਸੁਖ ਮਨ ਆਏ ਵਸਿਆ। ਜਨਿਚ

ਕਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ

ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ।

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇਵਾਲੀ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਮਿਹਰਾਮਤ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ, ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ।

ਹਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਜਸਪਾਲ ਸਿੰਘ ਜੀ ਅਤੇ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸਮੂਹ ਗਿੱਲ ਪਰਿਵਾਰ ਵੱਲੋਂ ਬੱਚੀ ਸਿਮਰਨ ਕੌਰ ਦੇ ਮਹਾਰਾਜ ਜਨਮ ਦਿਨ ਦੀ ਖੁਸ਼ੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਗੁਰਮੇਲ ਸਿੰਘ ਜੀ ਕਟਾਰੀਆ ਅਤੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਕਿਰਤ ਕਮਾਈਆਂ ਵਿੱਚ ਵਰਕਤਾਂ ਦੀ ਜਾਚਨਾ ਕਰਦਿਆਂ ਹੋਇਆ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਦੀਆਂ ਸੇਵਾਵਾਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ, ਦਰੋਂ ਘਰੋਂ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਦੁੱਖਾਂ ਕਲੇਸ਼ਾਂ ਪਾਪਾਂ ਵਿਘਨਾਂ ਦੇ ਨਾਸ ਕਰਨੇ ਸਤਿਗੁਰੂ ਜੀਓ, ਜਿਨ੍ਹਾਂ ਜਿਨ੍ਹਾਂ ਮਨੋਕਾਮਨਾ

ਚਿੰਤਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾਵਾਂ ਕਮਾਈਆਂ ਹਨ। ਸੋ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਮਿਹਰਬਾਨ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ। ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ। ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰਨਾ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ। ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜੁੜ ਮਿਲ ਕੇ ਬੈਠ ਕੇ ਗੁਰਬਾਣੀ ਕੀਰਤਨ ਕਥਾ ਕਹਾਣੀਆਂ ਸਰਵਣ ਕਰਕੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਅੱਜ ਦੁਪਹਿਰ 2:20 ਤੋਂ 3 ਵਜੇ ਤੱਕ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਰਜ਼ਾਇਨਾ ਵਾਲੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਜਿਹੜੀਆਂ ਵੀ ਸੰਗਤਾਂ ਕੋਲ ਸਮਾਂ ਹੋਵੇ, ਆਪ ਜੀਆਂ ਨੇ ਦੁਪਹਿਰ ਵੇਲੇ 2:20 ਤੋਂ 3 ਵਜੇ ਤੱਕ ਗੁਰਮੁਖ ਪਿਆਰਿਆਂ ਪਾਸੋਂ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀਆਂ ਦੇ, ਲੜੀਵਾਰ ਕਥਾ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। 28 ਜੂਨ ਤੋਂ ਲੈ ਕੇ 2 ਜੁਲਾਈ ਤੱਕ ਬੱਚਿਆਂ ਦਾ ਸਮਰ ਕੈਂਪ ਆ ਰਿਹਾ ਹੈ। ਵੱਧ ਤੋਂ ਵੱਧ ਆਪ ਜੀਆਂ ਨੇ ਪਰਿਵਾਰਾਂ ਬੱਚਿਆਂ ਸਮੇਤ ਇਸ ਗੁਰਮਤਿ ਸਮਰ ਕੈਂਪ ਦੇ ਵਿੱਚ ਹਾਜ਼ਰੀਆਂ ਭਰ ਕੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਨੂੰ ਗੁਰਸਿੱਖੀ, ਗੁਰ ਸ਼ਬਦ, ਗੁਰ ਇਤਿਹਾਸ ਨਾਲ ਜੋੜਨ ਵਾਸਤੇ ਸਾਂਝ ਪਾਉਣੀ। ਉਪਰੰਤ 4 ਜੁਲਾਈ ਦਿਨ ਸ਼ਨੀਵਾਰ ਸਵੇਰੇ 7 ਵਜੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਅਭਿਲਾਖੀ ਮਾਈ ਭਾਈ ਗੁਰੂ ਘਰ ਦੇ ਲਾਇਬ੍ਰੇਰੀ ਵਿਖੇ ਆਪਣੇ ਨਾਮ ਦਰਜ ਕਰਵਾ ਕੇ ਕਕਾਰ ਪ੍ਰਾਪਤ ਕਰੋ। 5 ਪਿਆਰਿਆਂ ਦੇ ਪੇਸ਼ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮਨੁੱਖਾ ਜਨਮ ਨੂੰ ਸਵਾਰੀਏ। ਉਸ ਤੋਂ ਉਪਰੰਤ 6 ਜੁਲਾਈ ਤੋਂ ਲੈ ਕੇ 16 ਅਗਸਤ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਦੇ ਸੰਥਿਆ ਪਾਠ ਬੋਧ ਸਮਾਗਮ ਹੋ ਰਹੇ ਹਨ। ਬਾਹਰ ਇਸ਼ਤਿਹਾਰ ਲੱਗੇ ਹੋਏ ਨੇ, ਉਹਨਾਂ ਤੋਂ QR ਕੋਡ ਨੂੰ ਸਕੈਨ ਕਰਕੇ ਆਪ ਜੀ ਰਜਿਸਟਰ ਕਰੋ। ਪਾਠ ਬੋਧ ਸਮਾਗਮ ਵਿੱਚ ਹਿੱਸੇ ਲੈ ਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਗੁਰਮੁਖ ਪਿਆਰਿਆਂ ਪਾਸੋਂ ਪ੍ਰੇਮ ਅਦਬ ਅਤੇ ਸਤਿਕਾਰ ਨਾਲ ਸੱਜ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ਿਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ, ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ, ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇ ਕਰੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਅਤੇ ਆਪਣੇ ਨਾਮ ਰਜਿਸਟਰਡ ਕਰਵਾ ਲੈਣੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਅਨੰਦ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ ਅਤੇ ਆਪਣੇ ਨਾਮ ਜ਼ਰੂਰ ਰਜਿਸਟਰਡ ਕਰਵਾ ਲੈਣੇ ਜੀ। ਆਓ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾ ਨਗਰ ਵਾਲਿਆਂ ਨੂੰ ਕਿ ਉਹ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ਼੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੇਸ਼ਰਵਾਲ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀਆਂ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ ਅਤੇ ਆਪਣੇ ਨਾਮ ਰਜਿਸਟਰ ਕਰਵਾ ਲੈਣੇ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਵਾਹਿਗੁਰੂ ਸਾਹਿਬ ਜੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੂੰ ਮੰਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ।

ਵਾਹਿਗੁਰੂ ਸਾਹਿਬ ਜੀ ਦਿਨ ਕਰ ਕਿਰਨ ਸੁਹਾਤ ਸੁਖਦਾਈ ਅੰਗ ਪਰਚਿਤ ਸ਼ਿੰਗਾਰ ਅਭਰਨ ਸਖੀ ਆਏ ਕੈ ਪ੍ਰਥਮ ਉਬਟਨਾ ਕੈ ਸੀਸ ਮੈਂ ਮਲਾਉਨੀ ਮੇਲ ਮਜਨ ਉਸਨ ਜਲ ਨਿਰਮਲ ਪਾਏ ਕੈ ਕੁਸਮ ਅਵੇਸ ਕੇਸ ਵਾਸ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ। ਰੋਜ਼ਾਨਾ ਦੀ ਤਰ੍ਹਾਂ ਦਿਨ ਵੇਲੇ ਭਾਈ ਗੁਰਦਾਸ ਸਾਹਿਬ ਜੀ ਦੇ ਜਿਹੜੇ ਕਵਿਤ ਸਵਈਏ ਨੇ ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਗੁਰੂ ਕਿਰਪਾ ਦਾ ਸਦਕਾ ਕਰਦੇ ਹਾਂ। ਅੱਜ ਦਾ ਜਿਹੜਾ ਅੰਮ੍ਰਿਤ ਬਚਨ ਹੈ ਇਹ 346 ਅੰਗ ਤੇ ਸੁਸ਼ੋਭਿਤ 346 ਨੰਬਰ ਕਵਿਤ ਸਵਈਆ ਹੈ। ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਇੱਕ ਬੱਚੀ ਦਾ ਉਦਾਹਰਣ ਦੇ ਕੇ, ਜਿਵੇਂ ਇੱਕ ਕੁਆਰੀ ਬੱਚੀ ਪਰ ਜਵਾਨੀ ਤੇ ਆਉਣ ਤੇ ਮਾਪੇ ਵਰ ਲੱਭਦੇ ਆ ਤੇ ਵਰ ਲੱਭਣ ਤੋਂ ਬਾਅਦ ਇੱਕ ਦਿਨ ਨੀਯਤ ਕਰ ਦਿੰਦੇ ਆ, ਜਿਸ ਦਿਨ ਉਹਦਾ ਆਨੰਦ ਕਾਰਜ ਹੋਣਾ ਤੇ ਆਨੰਦ ਕਾਰਜ ਤੋਂ ਪਹਿਲਾਂ ਘਰ ਵਿੱਚ ਪਰਿਵਾਰ ਅੰਦਰ ਤੇ ਉਹ ਬੱਚੀ ਆਪਣੇ ਜੀਵਨ ਦਾ ਹਾਰ ਸ਼ਿੰਗਾਰ ਕਰਦੀ ਆ। ਭਾਈ ਸਾਹਿਬ ਨੇ ਇਹੀ ਬਚਨ ਕਹੇ, ਇਹਨੂੰ ਸੁਣੋ ਭਾਵਨਾ ਨਾਲ। ਭਾਈ ਸਾਹਿਬ ਕਹਿੰਦੇ ਆ, ਕਹਿੰਦੇ ਜਿਵੇਂ ਇੱਕ ਉਹ ਵਿਆਹੁਣ ਯੋਗ ਬੱਚੀ ਵਿਆਹ ਤੋਂ ਪਹਿਲਾਂ ਮਾਤਾਵਾਂ ਭੈਣਾਂ ਰਲ ਕੇ ਕਈ ਤਰ੍ਹਾਂ ਦਾ ਕੇਸਰ ਕੁਸਮ ਜਾਂ ਸਿਰ ਵਿੱਚ ਤੇਲ ਝਸਣਾ, ਜਿਹਨੂੰ ਮਾਈਏ ਦੀ ਰਸਮ ਵੀ ਕਹਿੰਦੇ ਸਨ, ਮਾਈਏ ਪਾਉਣੇ, ਖੁਸ਼ੀ ਦੇ ਗੀਤ ਗਾਉਣੇ, ਉਹ ਸਾਰੀ ਜਿਹੜੀ ਤਿਆਰੀ ਹੈ, ਜਿਹੜਾ ਸ਼ਿੰਗਾਰ ਹੈ ਕਿ ਬੱਚੀ ਨੇ ਵਿਆਹ ਕੇ ਸਹੁਰੇ ਘਰ ਜਾਣਾ ਹੈ ਤੇ ਕੱਲ ਉਹ ਬੱਚੀ ਵਿਆਹੁਣ ਤੋਂ ਬਾਅਦ ਆਪਣੇ ਪਤੀ ਪਰਿਵਾਰ ਨੂੰ ਭਾ ਜਾਏ ਤੇ ਉਹਦਾ ਜਿੰਨਾ ਜੀਵਨ ਹੈ ਉਹ ਆਪਣੇ ਪਤੀ ਨੂੰ ਸਮਰਪਿਤ ਹੈ, ਆਪਣੇ ਪਰਿਵਾਰ ਨੂੰ ਸਮਰਪਿਤ ਹੈ। ਇਹਦਾ ਹੀ ਉਦਾਹਰਣ ਦੇ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ, ਬੰਦੇ ਬਿਲਕੁਲ ਇਸੇ ਤਰ੍ਹਾਂ ਤੂੰ ਆਪਾ ਗੁਰੂ ਨੂੰ ਸਮਰਪਿਤ ਕਰ, ਤੂੰ ਗੁਰੂ ਨੂੰ ਭਾ ਜਾਏ, ਇਸ ਕਾਰਨ ਗੁਰੂ ਦਾ ਦਿੱਤਾ ਸ਼ਿੰਗਾਰ ਕਰ। ਇਹ ਸਾਰਾ ਬਚਨ ਭਾਈ ਗੁਰਦਾਸ ਸਾਹਿਬ ਇਸ ਭਾਵ ਵਿੱਚ ਸਮਝਾਉਂਦੇ ਨੇ। ਆਓ ਆਪਾਂ ਇੱਕ ਇੱਕ ਅੱਖਰ ਪੜ੍ਹ ਕੇ ਤੇ ਨਾਲ ਨਾਲ ਇਹਦੇ ਅਰਥ ਨੂੰ ਵਾਚੀਏ। ਤੇ ਇਹ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਾਂ ਵੀ ਇਹ ਮਹਿੰਗੇ ਬੋਲ ਨੇ, ਗੁਰਬਾਣੀ ਹੈ ਨਾ ਜਿਹੜੀ, ਵੇਖੋ ਗੁਰੂ ਗ੍ਰੰਥ ਸਾਹਿਬ ਦੀ ਵੀ ਬਾਣੀ ਆਪ ਜੀ ਪੜ੍ਹੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਕੁਝ ਸੁਖੈਨ ਸਰਲ ਸ਼ਬਦ ਨੇ ਜਿਹਦਾ ਅਰਥ ਭਾਵ ਆਪਾਂ ਨੂੰ ਬੜਾ ਸੁਖੈਨ ਪਤਾ ਲੱਗ ਜਾਂਦਾ। ਜਿਵੇਂ ਕਹੋ ਵੀ ਸੁਖਮਨੀ ਸਾਹਿਬ ਦੀ ਅੰਮ੍ਰਿਤ ਬਾਣੀ, ਉਹਦੇ ਅਰਥ ਸੁਖੈਨ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਵੀ ਕੁਝ ਬਾਣੀ ਐਸੀ ਹੈ, ਖਾਸ ਕਰਕੇ ਜਿਵੇਂ ਭੱਟਾਂ ਦੇ ਬੋਲ, ਭਗਤਾਂ ਦੇ ਅੰਮ੍ਰਿਤ ਬਚਨ, ਜਿਹੜੇ ਬਹੁਤ ਮਹਿੰਗੇ ਨੇ। ਵੈਸੇ ਔਖਾ ਸ਼ਬਦ ਨਹੀਂ ਵਰਤੀਦਾ ਬਾਣੀ ਨੂੰ, ਉਹਨੂੰ ਆਪਾਂ ਸ਼ਬਦ ਵਰਤਨੇ ਮਹਿੰਗੇ ਬਾਣੀ, ਉਹ ਮਹਿੰਗੇ ਸ਼ਬਦ ਨੇ, ਮਹਿੰਗੀ ਬਾਣੀ ਹੈ, ਭਾਵ ਉਹਦੇ ਅਰਥ ਇੰਨੇ ਸੁਖੈਨ ਨਹੀਂ। ਸਾਨੂੰ ਥੋੜ੍ਹਾ ਸੁਰਤ ਤੇ ਬਹੁਤਾ ਧਿਆਨ ਦੇ ਕੇ ਸਮਝਣੇ ਪੈਂਦੇ ਆ। ਜਿਹੜਾ ਇਹ ਵਚਨ ਹੈ ਭਾਈ ਗੁਰਦਾਸ ਸਾਹਿਬ ਨੇ ਕਿਹਾ, ਇਹਦੇ ਅਰਥ ਵੀ ਮਹਿੰਗੇ ਨੇ। ਮੈਂ ਬੇਨਤੀ ਇਹ ਤੁਹਾਨੂੰ ਕਹਿਣੀ ਚਾਹੁੰਦਾ। ਹੁਣ ਭਾਈ ਸਾਹਿਬ ਆਰੰਭ ਕਰਦੇ ਆ, ਕਹਿੰਦੇ ਦਿਨ ਕਰ ਕਿਰਨ। ਦਿਨ ਕਰ ਦਾ ਅਰਥ ਹੋ ਗਿਆ ਸੂਰਜ, ਕਿਉਂਕਿ ਸੂਰਜ ਪ੍ਰਕਾਸ਼ ਹੋਣ ਤੇ ਦਿਨ ਚੜ੍ਹਦਾ। ਉਹਨੂੰ ਬਚਨ ਵਰਤਿਆ ਦਿਨ ਕਰ, ਦਿਨ ਕਰ ਦਾ ਅਰਥ ਸੂਰਜ। ਫਿਰ ਸ਼ਬਦ ਵਰਤਿਆ ਕਿਰਨ, ਸੂਰਜ ਦੀ ਕਿਰਨ। ਸੁਹਾਤ ਸੁਖਦਾਈ ਅੰਗ, ਸੁਹਾਤ ਦਾ ਅਰਥ ਇਹ ਸੋਭਦੀ ਹੈ। ਸੁਖਦਾਈ ਅੰਗ, ਸੁਖਦਾਈ ਅੰਗ ਦਾ ਇੱਥੇ ਅਰਥ ਕਰਾਂਗੇ ਸਰੀਰ, ਕਿ ਜਦੋਂ ਇੱਕ ਸਰੀਰ ਤੇ ਠੰਡ ਦੇ ਦਿਨਾਂ ਵਿੱਚ ਸੂਰਜ ਦੀ ਕਿਰਨ ਪੈਂਦੀ ਆ
ਤੇ ਉਹ ਮਨ ਨੂੰ ਆਤਮਾ ਨੂੰ ਸਰੀਰ ਨੂੰ ਸੁੱਖ ਦਿੰਦੀ ਆ। ਇੱਥੋਂ ਤੱਕ ਅਰਥ ਹੋ ਗਿਆ। ਫਿਰ ਅੱਗੇ ਕਿਹਾ ਕਹਿੰਦੇ ਰਚਿਤ ਸ਼ਿੰਗਾਰ ਅਪਰਨ ਸਖੀ ਆਇਕ ਹੈ। ਇਹਦਾ ਅਰਥ ਹੈ ਰਚਿਤ ਸ਼ਿੰਗਾਰ ਜੀਵ ਇਸਤਰੀ ਸ਼ਿੰਗਾਰ ਕਰਦੀ ਆ, ਅਪਰਨ ਦਾ ਅਰਥ ਹੈ ਗਹਿਣੇ। ਸਖੀ ਆਇਕ ਹੈ ਕਿ ਜਦੋਂ ਉਹਨੂੰ ਇਹ ਪਤਾ ਲੱਗਦਾ ਇਸ ਗੱਲ ਦਾ ਧਿਆਨ ਆਉਂਦਾ ਕਿ ਮੇਰੀਆਂ ਸਖੀਆਂ ਸਹੇਲੀਆਂ ਆਈਆਂ ਨੇ ਤੇ ਮੈਂ ਆਪਣੇ ਪਤੀ ਦੇ ਘਰ ਜਾਣਾ ਤੇ ਇੱਕ ਬੱਚੀ ਇੱਕ ਇਸਤਰੀ ਕਹਿ ਲਓ ਉਹ ਆਪਣਾ ਸ਼ਿੰਗਾਰ ਕਰਦੀ ਆ ਤੇ ਸੂਰਜ ਦੀ ਕਿਰਨ ਜਦੋਂ ਉਸ ਬੱਚੀ ਦੇ ਸਰੀਰ ਤੇ ਪੈਂਦੀ ਆ ਤੇ ਉਹਨੂੰ ਚੰਗੀ ਲੱਗਦੀ ਆ, ਉਹ ਕਈ ਤਰ੍ਹਾਂ ਦਾ ਸ਼ਿੰਗਾਰ ਕਰਦੀ ਹੈ ਕਿ ਮੈਂ ਪਤੀ ਨੂੰ ਪਾ ਜਾਵਾਂ। ਇਹ ਤੇ ਬਾਹਰੀ ਅਰਥ ਨੇ। ਫਿਰ ਮੇਰੀ ਬੇਨਤੀ ਨੂੰ ਸੁਣਿਓ, ਇਹਨੇ ਬਾਹਰੀ ਅਰਥ ਦੇ ਭਾਵ ਅਰਥ ਕੀ ਨੇ? ਭਾਵ ਅਰਥ ਇਹ ਨੇ ਜਦੋਂ ਸਤਿਗੁਰੂ ਸਵਰੂਪ ਸੂਰਜ ਦੀਆਂ ਨਾਮ ਦੀਆਂ ਕਿਰਨਾਂ ਸ਼ਰਧਾਲੂ ਸਿੱਖ ਦੇ ਦਸਮ ਦੁਆਰ ਤੇ ਪੈਂਦੀਆਂ, ਇਹਦੀ ਸੁਰਤ ਤੇ ਪੈਂਦੀਆਂ ਤੇ ਸੁਰਤ ਤੇ ਪੈਣ ਦੇ ਨਾਲ ਗੁਰੂ ਰੂਪ ਸੂਰਜ ਦੀਆਂ ਸ਼ਬਦ ਦੀਆਂ ਕਿਰਨਾਂ ਕਹਿਣ ਲੱਗੇ ਫਿਰ ਇਹਨੂੰ ਉਹ ਚੰਗਾ ਸ਼ਿੰਗਾਰ ਦੇਖ ਕੇ ਸੋਭਦੀਆਂ ਨੇ। ਫਿਰ ਮੇਰੀ ਬੇਨਤੀ ਨੂੰ ਸਮਝੋ, ਵੇਖੋ ਉਦਾਹਰਨ ਬਾਰੀ ਮੈਂ ਤੈਨੂੰ ਇੱਕ ਬਚਨ ਕਵਾਂ ਪਹਿਲਾਂ ਬਾਣੀ ਦਾ, ਫਿਰ ਥੋੜ੍ਹਾ ਆਪਾਂ ਨੂੰ ਸੁਖੈਨ ਹੋ ਜਾਏਗਾ। ਹੁਣ ਭਗਤ ਫਰੀਦ ਸਾਹਿਬ ਦਾ ਇੱਕ ਬਚਨ ਆਉਂਦਾ, ਚਲੋ ਇਹਨੂੰ ਇਸ ਢੰਗ ਨਾਲ ਸਮਝੋ। ਬਾਬਾ ਫਰੀਦ ਜੀ ਕਹਿੰਦੇ ਆ, ਭਗਤ ਫਰੀਦ ਜੀ ਕਹਿਣ ਲੱਗੇ ਮੈਂ ਤੁਰਿਆ ਜਾ ਰਿਹਾ ਸਾਂ ਤੇ ਦਰਿਆ ਦੇ ਕੰਢੇ ਦੇ ਕੋਲ ਦੀ ਲੰਘਣ ਲੱਗਿਆ ਤੇ ਕੀ ਵੇਖਿਆ ਵੀ ਦਰਿਆ ਦੇ ਕੰਢੇ ਇੱਕ ਬਗਲਾ ਬੈਠ ਕੇ ਕਲੋਲਾਂ ਕਰ ਰਿਹਾ। ਬਗਲਾ ਡੱਡੀਆਂ ਮੱਛੀਆਂ ਪਕੜਦਾ, ਵਗਾ ਕੇ ਮਾਰਦਾ, ਛੱਡਦਾ, ਪਕੜਦਾ, ਕਲੋਲ ਕਰ ਰਿਹਾ। ਭਗਤ ਜੀ ਕਹਿਣ ਲੱਗੇ ਮੈਂ ਦੇਖਣ ਵਾਸਤੇ ਰੁਕਿਆ ਤੇ ਮੇਰੇ ਦੇਂਦਿਆਂ ਦੇਂਦਿਆਂ ਇੱਕ ਬਾਜ ਆ ਗਿਆ। ਬਾਜ ਨੇ ਬਗਲੇ ਤੇ ਝਪਟ ਮਾਰੀ, ਬਗਲੇ ਦੀਆਂ ਕਲੋਲਾਂ ਭੁੱਲ ਗਈਆਂ। ਹੁਣ ਬਾਹਰੀ ਸ਼ਬਦ ਪੜੋਗੇ ਨਾ ਤੇ ਇਹਦੇ ਅਖਰੀ ਅਰਥ ਇਹੀ ਨੇ, ਪਰ ਇਹ ਅੰਮ੍ਰਿਤ ਬੋਲਾਂ ਦੇ ਅੰਤਰੀਬ ਭਾਵ ਨੇ। ਅੰਤਰੀਬ ਭਾਵ ਨੇ ਕਿ ਇਹ ਬੰਦੇ ਆਹ ਜਿਹੜਾ ਸੰਸਾਰ ਮਾਨੋ ਇੱਕ ਦਰਿਆ ਦੀ ਤਰ੍ਹਾਂ, ਇੱਥੇ ਬਗਲੇ ਦੀ ਤਰ੍ਹਾਂ ਬੈਠ ਕੇ ਮਨ ਮਰਜ਼ੀ ਦੀਆਂ ਕਲੋਲਾਂ ਨਾ ਕਰਦਾ ਰਹੀ। ਇੱਕ ਦਿਨ ਮੌਤ ਰੂਪੀ ਬਾਜ ਆਏਗਾ, ਜਿਸ ਦਿਨ ਮੌਤ ਰੂਪੀ ਬਾਜ ਨੇ ਝਪਟ ਮਾਰੀ ਬੰਦੇ ਤੇਰੀਆਂ ਕਲੋਲਾਂ ਭੁੱਲ ਜਾਣਗੀਆਂ। ਰੱਬ ਉਹ ਵੀ ਭਾਣਾ ਵਰਤਾ ਦਿੰਦਾ ਜਿਹੜਾ ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦਾ। ਸ਼ਬਦ ਵਰਤਿਆ ਫਰੀਦਾ, ਦਰੀਆ ਵੈ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਮੈਂ ਬੇਨਤੀ ਤੁਹਾਨੂੰ ਇਹ ਕਹਿ ਰਿਹਾ, ਹੁਣ ਇਹ ਬਚਨ ਵੀ ਬਾਬਾ ਫਰੀਦ ਸਾਹਿਬ ਦਾ ਪੜ੍ਹਦੇ ਹਾਂ ਤੇ ਇਹਦੇ ਬਾਹਰੀ ਤੇ ਆਪਾਂ ਨੂੰ ਇਹ ਪਤਾ ਲੱਗਦਾ ਵੀ ਬਗਲਾ ਕਲੋਲ ਕਰਦਾ, ਬਾਜ ਝਪਟ ਮਾਰਦਾ, ਉਹਦੀਆਂ ਕਲੋਲਾਂ ਭੁੱਲ ਗਈਆਂ। ਪਰ ਅੰਤਰੀਬ ਭਾਵ ਜਦੋਂ ਪੜਿਆ ਤੇ ਮਨੁੱਖ ਨੂੰ ਸਮਝਾਇਆ ਕਿ ਭਾਈ ਤੂੰ ਸਦੀਵੀ ਰਹਿਣਾ ਨੀ, ਮੌਤ ਰੂਪੀ ਬਾਜ ਨੇ ਤੇਰੇ ਤੇ ਝਪਟ ਮਾਰਨੀ ਆ। ਬਿਲਕੁਲ ਇਸੇ ਤਰ੍ਹਾਂ ਇਹ ਮੈਂ ਤੁਹਾਨੂੰ ਇੱਕ ਪ੍ਰਮਾਣ ਦਿੱਤਾ। ਹੁਣ ਮਹਾਰਾਜ ਨੇ ਇੱਥੇ ਭਾਈ ਗੁਰਦਾਸ ਸਾਹਿਬ ਨੇ ਕੀ ਕਿਹਾ, ਕਹਿੰਦੇ ਦਿਨ ਕਰ ਕਿਰਨ ਸੁਹਾਤ ਸੁਖਦਾਈ ਅੰਗ। ਠੰਡ ਦੇ ਦਿਨਾਂ ਵਿੱਚ ਇੱਕ ਬੱਚੀ ਨੌਜਵਾਨ ਇਸਤਰੀ ਜਿਹਨੇ ਸਹੁਰੇ ਘਰ ਪਤੀ ਘਰ ਜਾਣਾ, ਉਹਨੂੰ ਸੂਰਜ ਦੀ ਕਿਰਨ ਚੰਗੀ ਲੱਗੀ, ਸੁਖਦਾਈ ਲੱਗੀ ਤੇ ਸੂਰਜ ਦਾ ਕਿਰਨ ਜਦੋਂ ਚੰਗੀ ਲੱਗੀ, ਰਚਿਤ ਸ਼ਿੰਗਾਰ ਅਪਰਨ, ਉਹਨੇ ਆਪਣੇ ਤਨ ਤੇ ਗਹਿਣਿਆਂ ਦਾ ਸ਼ਿੰਗਾਰ ਕਰ ਲਿਆ। ਸਖੀ ਆਇਕ ਹੈ ਤੇ ਜਦੋਂ ਉਹਦੀਆਂ ਸਹੇਲੀਆਂ ਆਈਆਂ, ਉਹਨਾਂ ਸਹੇਲੀਆਂ ਨੂੰ ਕਿਹਾ ਵੀ ਦੇਖੋ ਮੇਰੇ ਕੀਤਾ ਸ਼ਿੰਗਾਰ ਕਿੰਨਾ ਕੁ ਸੋਹਣਾ ਲੱਗਦਾ ਹੈ। ਪਹਿਲੀ ਪੰਕਤੀ। ਹੁਣ ਇਹਦਾ ਅੰਤਰੀਬ ਭਾਵ ਹੈ ਕਿ ਜਦੋਂ ਗੁਰੂ ਰੂਪੀ ਸੂਰਜ ਦੀ ਕਿਰਨ, ਨਾਮ ਰੂਪੀ ਕਿਰਨ ਇਹ ਸਿੱਖ ਤੇਰੇ ਸੁਰਤ ਵਿੱਚ ਪਏਗੀ, ਤੇਰੇ ਦਸਮ ਦੁਆਰ ਤੇ ਪਏਗੀ, ਤੇ ਯਾਦ ਰੱਖੀ ਉਦੋਂ ਸੂਰਜ ਰੂਪੀ ਜਿਹੜੀ ਨਾਮ ਰੂਪੀ ਕਿਰਨ ਹੈ ਤੇਰੇ ਤਨ ਦੇ ਅੰਗਾਂ ਤੇ ਤੇਰੀ ਸੁਰਤ ਤੇ ਪੈਣ ਦੇ ਨਾਲ ਸੱਚ ਜਾਣੀ ਤੂੰ ਸੌਪਤੀ ਪਰਮਾਤਮਾ ਵਾਹਿਗੁਰੂ ਨੂੰ ਭਾ ਜਾਏਗਾ, ਤੂੰ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ, ਉਹ ਕਿਰਨ ਹੈ ਜਿਹੜੀ ਤੇਰੇ ਜੀਵਨ ਦਾ ਸ਼ਿੰਗਾਰ ਬਣ ਜਾਏਗੀ। ਫਿਰ ਬੇਨਤੀ ਨੂੰ ਸੁਣਿਓ, ਵੇਖੋ ਬਾਣੀ ਬੜੀ ਗਹਿਰੀ। ਉਂਝ ਅੱਜ ਸੰਸਾਰ ਹੈ ਜਿਹੜਾ
ਇਹ ਕੁਦਰਤੀ ਗੱਲ ਏ। ਜਗਤ ਸ਼ਿੰਗਾਰ ਵਿੱਚ ਉਲਝਦਾ, ਸ਼ਿੰਗਾਰ ਕਰਨਾ, ਸ਼ੀਸ਼ੇ ਮੂਹਰੇ ਖਲੋਣਾ ਤੇ ਘੰਟਿਆਂ ਬੱਧੀ ਸਮਾਂ ਲਾ ਕੇ ਸ਼ਿੰਗਾਰੀ ਜਾਣਾ, ਨਾ ਬੀਬੀਆਂ ਘੱਟ ਨਾ ਬੰਦੇ ਘੱਟ, ਸੱਚੀ ਗੱਲ ਏ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹੋ ਤੇ ਭਗਤ ਫਰੀਦ ਜੀ ਦੇ ਦੋ ਸਲੋਕ ਨੇ। ਪਹਿਲਾ ਇੱਕ ਬਚਨ ਆਉਂਦਾ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਬੇਸੋ ਹੌਂਕਰੀ, ਜਿੱਤ ਵਸ ਆਵੈ ਕੰਤ। ਇਹਦੇ ਅਰਥ ਨੇ ਉਹ ਅੱਖਰ ਕਿਹੜਾ ਹੈ, ਉਹ ਗੁਣ ਕਿਹੜਾ ਹੈ, ਤੇ ਉਹ ਸ਼੍ਰੋਮਣੀ ਮੰਤਰ ਕਿਹੜਾ, ਤੇ ਕਿਹੜਾ ਲਿਬਾਸ ਤੇ ਸ਼ਿੰਗਾਰ ਹੈ ਜਿਹਨੂੰ ਮੈਂ ਧਾਰਨ ਕਰਾਂ ਤੇ ਸੌਪਤੀ ਪਰਮਾਤਮਾ ਵਸ ਵਿੱਚ ਆ ਜਾਏ। ਹੁਣ ਵੇਖੋ ਤਿੰਨ ਸ਼ਬਦ ਕਿੰਨੇ ਕੀਮਤੀ ਕਹੇ। ਉਹ ਅੱਖਰ ਕਿਹੜਾ ਜਿਹੜਾ ਮੈਂ ਧਾਰਨ ਕਰਾਂ, ਉਹ ਗੁਣ ਕਿਹੜਾ ਜਿਹੜਾ ਧਾਰਨ ਕਰ ਲਵਾਂ, ਉਹ ਸ਼੍ਰੋਮਣੀ ਮੰਤਰ ਕਿਹੜਾ ਜਿਹੜਾ ਰਸਨਾ ਤੋਂ ਬੋਲਾਂ ਸ਼ੌਪਤੀ ਪਰਮਾਤਮਾ ਵਸ ਵਿੱਚ ਆ ਜਾਏ। ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਐ ਸਖੀਓ, ਇੱਥੇ ਸਖੀਓ ਦਾ ਅਰਥ ਹੈ ਸਤ ਸੰਗਤ ਰੂਪੀ ਸਹੇਲੀਓ। ਇੱਕ ਕੰਮ ਕਰੋ, ਨਿਵਣ ਸੋ ਅੱਖਰ, ਆਪਣੇ ਜੀਵਨ ਵਿੱਚ ਨਿਮਰਤਾ ਦਾ ਅੱਖਰ ਸਿੱਖ ਲਓ। ਇਹ ਤੁਹਾਡੇ ਆਤਮਾ ਦਾ ਸ਼ਿੰਗਾਰ ਹੈ, ਜਿਵੇਂ ਲੋਕੀ ਬਾਹਰ ਤਨ ਦਾ ਸ਼ਿੰਗਾਰ ਕਰਦੇ ਆ। ਬਾਬਾ ਜੀ ਕਹਿਣ ਲੱਗੇ ਨਿਵਣ ਸੋ ਅੱਖਰ, ਨਿਮਰਤਾ ਦਾ ਅੱਖਰ ਸਿੱਖੇ ਤੇਰੇ ਆਤਮਾ ਦਾ ਸ਼ਿੰਗਾਰ ਬਣੇਗਾ, ਨਿਮਰਤਾ ਲੈ ਕੇ ਆ। ਖਵਣ ਗੁਣ, ਖਵਣ ਦਾ ਅਰਥ ਹੁੰਦਾ ਸਹਾਰਨ ਵਾਲੀ ਬਿਰਤੀ। ਤੂੰ ਆਪਣੇ ਜੀਵਨ ਅੰਦਰ ਕਦੀ ਤੈਨੂੰ ਕੋਈ ਬੋਲ ਕਬੋਲ ਉੱਚਾ ਸ਼ਬਦ ਕਹਿ ਵੀ ਦੇ, ਉਹਨੂੰ ਸਹਾਰਨ ਵਾਲੀ ਬਿਰਤੀ ਪੈਦਾ ਕਰ, ਉਹਨੂੰ ਸਹਿ ਜਾਣਾ। ਨਿਵਣ ਸੋ ਅੱਖਰ ਖਵਣ ਗੁਣ, ਜਿਹ ਬਾ ਮਣੀਆਂ ਮੰਤ, ਤੇ ਆਪਣੀ ਰਸਨਾ ਤੋਂ ਮਿੱਠਾ ਬੋਲ ਬੋਲੀ, ਕਦੀ ਕੌੜਾ ਨਾ ਬੋਲੀ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਤੰਤ। ਕਹਿਣ ਲੱਗੇ ਜੇ ਇਹ ਸ਼ਿੰਗਾਰ ਆਪਣੇ ਜੀਵਨ ਤੇ ਧਾਰਨ ਕਰ ਲਵੇ, ਨਿਮਰਤਾ ਵਾਲਾ, ਸਹਾਰਨ ਵਾਲੀ ਬਿਰਤੀ ਤੇ ਮਿੱਠ ਬੋਲੜਾ ਬਣ ਜਾਣਾ, ਇਹ ਤੇਰੀ ਜ਼ਿੰਦਗੀ ਦੇ ਗੁਣਾਂ ਦਾ ਸ਼ਿੰਗਾਰ ਬਣ ਜਾਏ ਤੇ ਸੌਪਤੀ ਪਰਮਾਤਮਾ ਵਸ ਵਿੱਚ ਆ ਜਾਏਗਾ। ਕਿੱਡੇ ਕੀਮਤੀ ਬੋਲ ਨੇ ਬਾਣੀ ਦੇ। ਗੁਰਮੁਖੋ, ਬੰਦਾ ਬਾਹ ਨੂੰ ਤਨ ਮੜੀ ਜਾ ਰਿਹਾ, ਤੁਹਾਨੂੰ ਪਤਾ ਹੋਵੇ, ਇੱਕ ਬੇਨਤੀ ਹੋਰ ਕਰਾਂ। ਭਗਤ ਰਵਿਦਾਸ ਸਾਹਿਬ ਜੀ, ਉਹ ਜੁੱਤੀਆਂ ਗੰਢ ਕੇ ਕਿਰਤ ਕਰਦੇ ਸਨ ਆਪਣੀ, ਉਹਨਾਂ ਦੀ ਕਿਰਤਕਾਰ ਸੀ ਜੁੱਤੀਆਂ ਗੰਢਣੀਆਂ। ਕਿਸੇ ਭਗਤ ਰਵਿਦਾਸ ਜੀ ਨੂੰ ਕਿਹਾ, ਭਗਤ ਜੀ ਤੁਸੀਂ ਤੇ ਚੰਮ ਗੰਢ ਦਿਓ, ਦਿਨ ਰਾਤ ਜੁੱਤੀਆਂ ਗੰਢੀ ਜਾ ਰਹੇ ਹੋ। ਭਗਤ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਉਹਨਾਂ ਕਿਹਾ, ਭਲਿਆ ਮੈਨੂੰ ਤੇ ਚੰਗੀ ਤਰ੍ਹਾਂ ਜੁੱਤੀ ਚੰਮ ਦਾ ਜੋੜਾ ਵੀ ਗੰਢਣਾ ਨਹੀਂ ਆਉਂਦਾ, ਪਰ ਇੱਥੇ ਮੈਂ ਜਦੋਂ ਜਗਤ ਨੂੰ ਵੇਖਦਾ, ਉਹਨਾਂ ਜਦੋਂ ਦੀ ਸੁਰਤ ਸੰਭਾਲੀ ਆ ਨਾ, ਉਦੋਂ ਦਾ ਦਿਨ ਰਾਤ ਸ਼ੀਸ਼ੇ ਸਾਹਮਣੇ ਖਲੋ ਕੇ ਆ ਆਪਣੇ ਤਨ ਜੁੱਤੀ ਨੂੰ, ਸ਼ਬਦ ਵੇਖੋ ਕੈਸਾ ਵਰਤਿਆ, ਆ ਸਰੀਰ ਨੂੰ ਮਾਨੋ ਜੁੱਤੀ ਬਣਾ ਲਿਆ, ਚੰਮ ਦਾ ਜੋੜਾ ਬਣਾ ਲਿਆ। ਜਦੋਂ ਤੋਂ ਸੁਰਤ ਸੰਭਾਲੀ ਆ, ਦਿਨ ਰਾਤ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣਾ ਚੰਮ ਜੁੱਤੀ ਗੰਢੀ ਜਾ ਰਹੇ ਨੇ। ਕਿੱਡਾ ਪਿਆਰਾ ਬੋਲ ਕਿਹਾ ਉਹਨਾਂ, ਸ਼ਬਦ ਵਰਤਿਆ। ਕਹਿਣ ਲੱਗੇ, ਆਰ ਨਹੀਂ ਜੇ ਤੋਪੋ, ਨਹੀਂ ਰਾਮੀ ਠਾਉਂ ਰੋਪੋ, ਲੋਕ ਗੰਚ ਗੰਚ ਖਰਾ ਬਗੂਚਾ ਹੋ, ਬਿਨ ਗੰਛੇ ਜਾਏ ਪਹੂਚਾ। ਕਿੱਡੇ ਪਿਆਰੇ ਬੋਲ ਕਹੇ। ਕਹਿਣ ਲੱਗੇ, ਲੋਕ ਆਪਣੇ ਤਨ ਨੂੰ ਜੁੱਤੀ ਬਣਾ ਕੇ ਬੈਠੇ ਆ, ਜਦੋਂ ਦੀ ਸੁਰਤ ਸੰਭਾਲੀ ਆ, ਨਾਮ ਨਾਲ ਤੇ ਸੁਰਤ ਕੀ ਜੋੜਨੀ, ਗੁਰੂ ਦੇ ਸ਼ਬਦ ਨਾਲ ਤੇ ਸੁਰਤ ਨੂੰ ਕੀ ਜੋੜਨਾ, ਸ਼ੀਸ਼ੇ ਸਾਹਮਣੇ ਖਲੋ ਕੇ ਦਿਨ ਰਾਤ ਆਪਣਾ ਚੰਮ ਆਪਣੀ ਜੁੱਤੀ ਸਰੀਰ ਰੂਪੀ ਗੰਢੀ ਜਾ ਰਹੇ ਨੇ। ਕਹਿਣ ਲੱਗੇ, ਮੈਂ ਤੇ ਕਿਰਤ ਕਰਦੇ ਭਲਿਓ, ਤੇ ਲੋਕੀ ਤੇ ਚੰਮ ਨੂੰ ਜੁੱਤੀ ਬਣਾ ਕੇ ਦਿਨ ਰਾਤ ਠੋਕਰਾਂ ਵੀ ਖਾ ਰਹੇ ਨੇ। ਵੈਸੇ ਮੈਂ ਤੁਹਾਨੂੰ ਬੇਨਤੀ ਕਰਾਂਗਾ, ਭਾਵੇਂ ਅੱਜ ਸਿੱਖ ਮਾਈਆਂ ਬੀਬੀਆਂ, ਚਲੋ ਸ਼ੁਕਰ ਹੈ ਜੇ ਕੋਈ ਗੁਰੂ ਨਾਲ ਜੁੜ ਕੇ ਇਸ ਗੱਲ ਨੂੰ ਸਮਝਿਆ, ਪਰ ਉਂਝ ਅੱਜ ਹਾਲਾਤ ਨੇ ਵੀ ਬਾਹਰੀ ਹਾਰ ਸ਼ਿੰਗਾਰ ਤਾਮ ਜਾਮ, ਬੀਬੀਆਂ ਛੱਡੋ, ਇੱਥੇ ਨੌਜਵਾਨ ਕੰਨਾਂ 'ਚ ਕੁੰਡਲ ਪਾ ਕੇ ਤੁਰੇ ਫਿਰਦੇ ਆ। ਗੁਰਮੁਖ ਇਹ ਗੁਰਮਤ ਨਹੀਂ ਸੀ, ਗੁਰਮਤ ਸੀ ਚੰਗੇ ਗੁਣਾਂ ਦਾ ਸ਼ਿੰਗਾਰ ਕਰਨਾ, ਗੁਰਮਤ ਸੀ ਸਾਡੇ ਅੰਦਰ ਨਿਮਰਤਾ ਹੁੰਦੀ, ਅਸੀਂ ਸਹਾਰਨ ਦੀ ਬਿਰਤੀ ਰੱਖਦੇ, ਅਸੀਂ ਮਿੱਠ ਬੋਲੜੇ ਹੁੰਦੇ, ਸਾਡੀ ਸੁਰਤ ਵਿੱਚ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਹੁੰਦਾ।
ਇਹੀ ਗੱਲ ਭਾਈ ਗੁਰਦਾਸ ਸਾਹਿਬ ਅੱਜ ਇੱਥੇ ਕਹਿ ਰਹੇ ਨੇ। ਫਿਰ ਇਹ ਪਹਿਲੀ ਪੰਕਤੀ ਦੇ ਅਰਥ ਨੂੰ ਚੇਤਾ ਰੱਖ ਲਿਓ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਵੇਂ ਇੱਕ ਨੌਜਵਾਨ ਬੱਚੀ ਜਿਹਨੇ ਵਿਆਹ ਕੇ ਸਹੁਰੇ ਘਰ ਜਾਣਾ, ਠੰਡ ਦੇ ਦਿਨਾਂ ਵਿੱਚ ਜਦੋਂ ਸੂਰਜ ਦੀ ਕਿਰਨ ਪਈ, ਉਹਦੀਆਂ ਸਖੀਆਂ ਸਹੇਲੀਆਂ ਆਈਆਂ ਤੇ ਉਹ ਬੱਚੀ ਸ਼ਿੰਗਾਰ ਕਰਦੀ ਆ, ਸ਼ਿੰਗਾਰ ਤਾਂ ਕਰਦੀ ਹੈ ਮੈਂ ਆਪਣੇ ਪਤੀ ਪਰਿਵਾਰ ਨੂੰ ਪਾ ਸਕਾਂ। ਸਤਿਗੁਰੂ ਕਹਿਣ ਲੱਗੇ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਇਹ ਬੰਦੇ ਤੂੰ ਗੁਰੂ ਦੀ ਟੇਕ ਲੈ, ਜਦੋਂ ਗੁਰੂ ਰੂਪੀ ਸੂਰਜ ਦੀ ਕਿਰਨ ਤੇਰੀ ਸੁਰਤ ਵਿੱਚ ਪਏਗੀ, ਤੇਰੀ ਸੁਰਤ ਨੂੰ ਚਾਰ ਚੰਨ ਲੱਗਣਗੇ ਤੇ ਇਹ ਸੁਰਤ ਦਾ ਸ਼ਿੰਗਾਰ ਐਸਾ ਹੋ ਜਾਣਾ ਜਿਹੜਾ ਸ਼ੌਪਤੀ ਪਰਮਾਤਮਾ ਤੇਰੇ ਗੁਰੂ ਨੂੰ ਚੰਗਾ ਲੱਗੇਗਾ। ਤੂੰ ਸੁਰਤ ਨੂੰ ਨਾਮ ਨਾਲ ਜੋੜ। ਬਾਣੀ ਵਿੱਚ ਨਾ ਜੀ ਇਹ ਤਿੰਨ ਸਲੋਕ ਆਉਂਦੇ ਨੇ ਇੱਕ ਜਗ੍ਹਾ ਲਗਾਤਾਰ ਕਬੀਰ ਸਾਹਿਬ ਦੇ, ਉਹ ਬੜੇ ਮਹਿੰਗੇ ਸਲੋਕ ਨੇ। ਆਪਾਂ ਉਹਦੇ ਅਰਥਾਂ ਨੂੰ ਬਾਚੀਏ। ਵੇਖੋ, ਜਿਨ੍ਹਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਰੱਬੀ ਨਾਮ ਦਾ ਰੰਗ ਲੱਗ ਗਿਆ, ਉਹਨਾਂ ਦੀ ਸੁਰਤ ਕਿੰਨੀ ਉੱਚੀ ਹੋ ਗਈ। ਪਹਿਲਾ ਸਲੋਕ ਆਉਂਦਾ ਕਬੀਰ ਸਾਹਿਬ ਦਾ ਤੇ ਇਹ ਅਧਿਆਤਮਕ ਨਾਲ ਜੁੜੇ ਨੇ। ਮੈਂ ਉਂਝ ਤੁਹਾਨੂੰ ਬੇਨਤੀ ਵੀ ਕਰਾਂਗਾ, ਇਹ ਗੱਲ ਯਾਦ ਰੱਖੋ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤਾ ਜ਼ਿਕਰ ਪਰਮਾਤਮਾ ਦੀ ਭਗਤੀ ਬੰਦਗੀ ਨਾਮ ਦਾ ਹੈ। ਸੰਸਾਰ ਦੀ ਨਾਸ਼ਵੰਤਤਾ, ਇਹ ਨਾਸ਼ਵੰਤ ਹੈ ਸੰਸਾਰ, ਇਹਨੂੰ ਸਮਝਾ ਕੇ ਤੇ ਬਾਰ ਬਾਰ ਗੱਲ ਕਰਨਗੇ ਵੀ ਤੇਰੀ ਸੁਰਤ ਨੂੰ ਪਰਮਾਤਮਾ ਦੇ ਨਾਲ ਅਭੇਦਤਾ ਮਿਲ ਸਕੇ, ਉਹਦਾ ਮਿਲਾਪ ਹੋ ਸਕੇ, ਉਹਦੇ ਨਾਲ ਸੁਰਤ ਜੁੜ ਸਕੇ। ਇਹ ਤੁਸੀਂ ਯਕੀਨ ਜਾਣੋ, ਬਾਣੀ ਵਿੱਚ ਜਿਹੜੇ ਕਰਮ ਕਾਂਡ ਨੇ ਨਾ, ਮਤਲਬ ਧਾਗੇ, ਪੱਥਰ ਪੂਜਾ, ਜਲ ਧਾਰੇ, ਇਹਦਾ ਕਿਤੇ ਕਿਤੇ ਮਹਾਰਾਜ ਨੇ ਜ਼ਿਕਰ ਕੀਤਾ, ਜ਼ਿਆਦਾ ਨਹੀਂ ਕੀਤਾ ਮਹਾਰਾਜ ਨੇ, ਕਿਉਂਕਿ ਇਹ ਵਿਸ਼ਾ ਨਹੀਂ ਹੈ। ਵਿਸ਼ਾ ਤੇ ਪਰਮਾਤਮਾ ਨਾਲ ਜੁੜਨਾ ਤੇ ਤਾਂ ਕਰਕੇ ਬਾਣੀ ਵਿੱਚ ਤੁਹਾਨੂੰ ਜ਼ਿਆਦਾ ਜ਼ਿਕਰ ਪਰਮਾਤਮਾ ਦੇ ਮਿਲਾਪ ਦਾ ਹੀ ਮਿਲੇਗਾ। ਤੁਹਾਨੂੰ ਤਿੰਨ ਚਾਰ ਗੱਲਾਂ ਜ਼ਿਆਦਾ ਮਿਲਣਗੀਆਂ। ਮਨੁੱਖਾ ਜਨਮ ਕੀਮਤੀ ਆ, ਪੰਜ ਵਿਕਾਰ ਲੁੱਟਦੇ ਕਿਵੇਂ ਆ, ਇੰਦਰੀਆਂ ਨੂੰ ਕਾਬੂ ਕਿਵੇਂ ਕਰਨਾ ਤੇ ਸੁਰਤ ਨਾਮ ਵਿੱਚ ਕਿਵੇਂ ਜੋੜਨੀ ਆ, ਜ਼ਿਆਦਾ ਤੇ ਹੀ ਮਿਲੇਗਾ ਸਾਨੂੰ। ਜਿਹੜੀ ਪੱਥਰਾਂ ਵਾਲੀ ਗੱਲ, ਕਰਮ ਕਾਂਡਾਂ ਵਾਲੀ ਗੱਲ, ਭਰਮ ਵਾਲੀ ਗੱਲ, ਉਹ ਕਿਣਕਾ ਮਾਤਰ ਆਟੇ 'ਚ ਲੂਣ ਦੇ ਮੁਤਾਬਕ ਮਹਾਰਾਜ ਨੇ ਕਿਹਾ। ਆਪਾਂ ਜਿਹੜੇ ਕਬੀਰ ਸਾਹਿਬ ਦੇ ਸਲੋਕਾਂ ਦੀ ਗੱਲ ਕਰਦੇ ਹਾਂ, ਹੁਣ ਕਬੀਰ ਸਾਹਿਬ ਨੇ ਸਲੋਕ ਕਿਹਾ, ਭਗਤ ਜੀ ਕਹਿੰਦੇ ਨੇ, ਨੀਚੇ ਲੋਏ ਨ ਕਰ ਰਹੋ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੋ ਪੀ ਸਿਓ ਕਿਸੀ ਲਿਖਾਵੋ ਨਾਹੇ। ਇਹਦੇ ਅਰਥ ਨੂੰ ਸਮਝੋ, ਕਹਿੰਦੇ ਮੈਂ ਕੀ ਕੀਤਾ, ਜਦੋਂ ਮੇਰਾ ਸ਼ੌਪਤੀ ਪਰਮਾਤਮਾ ਮੇਰੇ ਹਿਰਦੇ ਵਿੱਚ ਆ ਕੇ ਵਸ ਗਿਆ, ਮੈਂ ਆਪਣੇ ਨੇਤਰ ਨੀਵੇਂ ਕਰ ਲਏ। ਸ਼ਬਦ ਵਰਤਿਆ ਨੀਚੇ ਲੋਇਨ ਕਰ ਰਹੋ, ਲੋਇਨ ਹੁੰਦੀਆਂ ਅੱਖਾਂ, ਮੈਂ ਆਪਣੇ ਨੇਤਰ ਨੀਵੇਂ ਕਰ ਲਏ, ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਜਦੋਂ ਮੇਰਾ ਸਾਜਨ ਪਤੀ ਪਰਮਾਤਮਾ ਮੇਰੇ ਹਿਰਦੇ ਘਰ ਚ ਆ ਕੇ ਵਸ ਗਿਆ, ਸਭ ਰਸ ਖੇਲੋ ਪੀ ਸਿਓ, ਹੁਣ ਮੈਂ ਜਿੰਨਾ ਵੀ ਆਨੰਦ ਮਾਣਦਾ ਤੇ ਆਪਣੇ ਸ਼ੌਪਤੀ ਪਰਮਾਤਮਾ ਵਾਹਿਗੁਰੂ ਨਾਲ ਮਾਣਦਾ, ਸਭ ਰਸ ਖੇਲੋ ਪੀ ਸਿਓ ਕਿਸੀ ਲਿਖਾਵੋ ਨਾਹੇ, ਤੇ ਮੈਂ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਨੂੰ ਜਾਣਦਾ ਵੀ ਨਹੀਂ। ਵੇਖੋ ਇਹ ਵੈਸੇ ਜਿਹੜੇ ਸ਼ਬਦ ਨੇ ਨਾ, ਇਹ ਇਸ ਤਰ੍ਹਾਂ ਕਹੇ ਨੇ ਵੀ ਜਿਵੇਂ ਇੱਕ ਪਤੀ ਨੂੰ ਇੱਕ ਪਤਨੀ ਚੇਤਾ ਕਰਦੀ ਆ। ਤੁਹਾਨੂੰ ਇਹ ਵੀ ਬੇਨਤੀ ਕਰਾਂ, ਥੋੜ੍ਹੇ ਥੋੜ੍ਹੇ ਇਹ ਬਾਤਾਂ ਨੂੰ ਸਮਝੋ। ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮਾਤਮਾ ਨੂੰ ਪਤੀ ਮੰਨ ਕੇ ਆਪਾਂ ਸਾਰੇ ਭਾਵੇਂ ਮਨੁੱਖ ਹੈ ਭਾਵੇਂ ਬੀਬੀਆਂ, ਆਪਾਂ ਉਸ ਮਾਲਕ ਦੀਆਂ ਜੀਵ ਇਸਤਰੀਆਂ ਮੰਨ ਕੇ ਉਚਾਰਨ ਕੀਤੀ ਗਈ ਆ। ਇਹਨੂੰ ਫਿਰ ਸਮਝੋ ਇਸ ਬੇਨਤੀ ਨੂੰ। ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮਾਤਮਾ ਨੂੰ ਪਤੀ ਜਾਣ ਕੇ, ਉਹ ਸਾਰਿਆਂ ਦਾ ਪਤੀ ਹੈ, ਖਸਮ ਹੈ, ਮਾਲਕ ਹੈ, ਤੇ ਆਪਾਂ ਉਹਦੀਆਂ ਜੀਵ ਇਸਤਰੀਆਂ, ਇਵੇਂ ਉਚਾਰਨ ਕੀਤੀ ਗਈ ਹੈ ਜਿਵੇਂ ਪਤਨੀ ਇੱਕ ਪਤੀ ਅੱਗੇ ਪੁਕਾਰ ਕਰਦੀ ਹੈ। ਹੁਣ ਆਹ ਜਿਹੜਾ ਸ਼ਬਦ ਕਿਹਾ ਕਬੀਰ ਸਾਹਿਬ ਨੇ ਪਹਿਲਾ ਸਲੋਕ,
ਕਹਿੰਦੇ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਮੈਂ ਆਪਣੇ ਨੇਤਰ ਨੀਵੇਂ ਕਰ ਲਏ ਜਦੋਂ ਮੇਰੇ ਹਿਰਦੇ ਦੀ ਸੇਜਾ ਤੇ ਮੇਰਾ ਪਤੀ ਸੱਜਣ ਵਾਹਿਗੁਰੂ ਪਰਮਾਤਮਾ ਵਸ ਗਿਆ। ਸਭ ਰਸ ਖੇਲੋ ਪੀਸੋ ਕਿਸੀ ਲਿਖਾਵੋ ਨਾਹੇ, ਤੇ ਹੁਣ ਮੈਂ ਸਾਰੇ ਆਨੰਦ ਸਾਰੇ ਰਸ ਆਪਣੇ ਪਤੀ ਪਰਮਾਤਮਾ ਨਾਲ ਮਾਣਦੀ ਹਾਂ, ਤੇ ਇਹਦਾ ਭੇਦ ਕਿਸੇ ਨੂੰ ਦੱਸਦੀ ਵੀ ਨਹੀਂ। ਇਹਦਾ ਭੇਦ ਨਹੀਂ ਮੈਂ ਕਿਸੇ ਨੂੰ ਦੱਸਦਾ ਕਿ ਮੇਰੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ। ਫਿਰ ਬਾਬਾ ਜੀ ਨੇ ਦੂਜਾ ਬਚਨ ਕਿਹਾ, ਦੂਜੇ ਬਚਨ ਅੰਦਰ ਕਿਹਾ, ਕਹਿੰਦੇ ਆਠ ਪੈਰ 64 ਘੜੀ ਤੋ ਨਿਰਖਤ ਰਹਿ ਜੀਉ, ਨੀਚੇ ਲੋਇਨ ਕਿਉਂ ਘਰੋਂ ਸਭ ਘੱਟ ਦੇਖੋ ਪੀਓ। ਬੜਾ ਕਮਾਲ ਦਾ ਬੋਲ। ਕਹਿੰਦੇ ਹੁਣ ਅੱਛੇ ਪੈਰ ਤੇ 64 ਘੜੀਆਂ ਭਾਵ ਦਿਨ ਰਾਤ ਹਰ ਵੇਲੇ, ਆਠ ਪੈਰ 64 ਘੜੀ ਤੋ ਨਿਰਖਤ ਰਹਿ ਜੀਉ, ਮੈਂ ਆਪਣੇ ਪਤੀ ਪਰਮਾਤਮਾ ਦਾ ਦੀਦਾਰ ਕਰਦੀ ਹਾਂ। ਤੇ ਨਾਲ ਵਚਨ ਵਰਤਿਆ, ਨੀਚੇ ਲੋਇਨ ਕਿਉਂ ਕਰੋ ਸਭ ਘੱਟ ਦੇਖੋ ਪੀਓ, ਮੈਂ ਹੁਣ ਆਪਣੇ ਨੇਤਰ ਨੀਵੇਂ ਕਿਉਂ ਕਰਾਂ, ਕਿਉਂਕਿ ਜਦੋਂ ਮੇਰਾ ਪਤੀ ਪਰਮਾਤਮਾ ਹੀ ਮੇਰੇ ਹਿਰਦੇ ਵਿੱਚ ਵਸ ਗਿਆ ਹੈ, ਹੁਣ ਤੇ ਮੈਂ ਜਿਸ ਪਾਸੇ ਝਾਤ ਪਾਉਣੀ ਹੈ ਮੈਨੂੰ ਪਤੀ ਪਰਮਾਤਮਾ ਤੋਂ ਬਿਨਾਂ ਦੂਜਾ ਨਜ਼ਰ ਹੀ ਨਹੀਂ ਆਉਂਦਾ। ਇਹ ਬੜੇ ਕੀਮਤੀ ਸਲੋਕ ਨੇ, ਮੈਂ ਇਹਦੇ ਫਿਰ ਅਰਥ ਤੁਹਾਨੂੰ ਕਹਿਣੇ ਚਾਹੁੰਦਾ। ਮਹਾਰਾਜ ਕਹਿੰਦੇ ਪਤੀ ਪਰਮਾਤਮਾ ਨਾਲ ਇਸ ਤਰ੍ਹਾਂ ਜੁੜ, ਤੇਰੇ ਅੰਤਰਾਤਮੇ ਦੂਜੇ ਦਾ ਖਿਆਲ ਨਾ ਆਵੇ। ਉਹ ਪਰਮਾਤਮਾ ਦੀ ਭਗਤੀ ਇਸ ਤਰ੍ਹਾਂ ਕਰ ਕਿ ਇੱਕ ਪਰਮਾਤਮਾ ਤੋਂ ਬਿਨਾਂ ਤੈਨੂੰ ਦੂਜਾ ਕੋਈ ਚੰਗਾ ਨਾ ਲੱਗੇ। ਹੁਣ ਬਾਬਾ ਜੀ ਨੇ ਇੱਕ ਤੀਜਾ ਸਲੋਕ ਕਿਹਾ, ਤੀਜੇ ਵਿੱਚ ਤੇ ਉਹਨਾਂ ਕਮਾਲ ਕੀਤੀ। ਕਹਿੰਦੇ ਸੁਣ ਸਖੀ, ਪੀ ਮੈਂ ਜੀ ਵਸੈ, ਜੀ ਮੈਂ ਵਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਜਿਵੇਂ ਇੱਕ ਸਹੇਲੀ ਦੂਜੀ ਨੂੰ ਗੱਲ ਦੱਸਦੀ ਆ, ਕਹਿੰਦੇ ਹੇ ਸਖੀ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ। ਕਬੀਰ ਸਾਹਿਬ ਕਹਿੰਦੇ ਆ, ਕਹਿੰਦੇ ਮੈਨੂੰ ਪਤਾ ਨਹੀਂ ਲੱਗਦਾ ਮੇਰੀ ਜਿੰਦ ਵਿੱਚ ਪਰਮਾਤਮਾ ਵਸਦਾ ਜਾਂ ਪਰਮਾਤਮਾ ਵਿੱਚ ਮੇਰੀ ਜਿੰਦ ਵਸਦੀ ਆ। ਅਸੀਂ ਇੰਨਾ ਇੱਕ ਮਿਕ ਹੋ ਗਏ ਹਾਂ, ਹੁਣ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਪਰਮਾਤਮਾ ਵਿੱਚ ਮੈਂ ਵਸ ਗਿਆ ਜਾਂ ਮੇਰੇ ਵਿੱਚ ਪਰਮਾਤਮਾ ਵਸ ਗਿਆ। ਸੱਚ ਜਨ ਮੈਂ ਉਹਦਾ ਰੂਪ ਹੀ ਹੋ ਗਈ ਹਾਂ। ਸਾਨੂੰ ਕਬੀਰ ਸਾਹਿਬ ਨੇ ਕਿਹਾ ਕਿ ਇਹ ਬੰਦੇ ਤੇਰਾ ਅੰਤਰ ਆਤਮਾ ਗੁਰੂ ਨਾਲ ਇੰਨਾ ਭਿੱਜ ਜਾਏ, ਪਰਮਾਤਮਾ ਵਿੱਚ ਇੰਨਾ ਅਭੇਦ ਹੋ ਜਾਏ, ਤੈਨੂੰ ਪਤਾ ਨਾ ਲੱਗੇ, ਤੈਨੂੰ ਇਹ ਲੱਗੇ ਕਿ ਪਰਮਾਤਮਾ ਮੇਰੇ 'ਚ ਵੱਸਦਾ, ਮੈਂ ਪਰਮਾਤਮਾ 'ਚ ਵੱਸਦਾ। ਬੜੇ ਕੀਮਤੀ ਬੋਲ ਕਹੇ ਮਹਾਰਾਜ ਨੇ ਇੱਥੇ ਭਾਈ ਗੁਰਦਾਸ ਸਾਹਿਬ ਨੇ। ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਹਾਂ, ਇਹ ਬਦਕਿਸਮਤੀ ਹੈ ਸਾਡੀ ਕੌਮ ਦੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਸ਼ਬਦ ਚੰਗੀ ਤਰ੍ਹਾਂ ਪੜ੍ਹਨ ਵਿਚਾਰਨ ਤੇ ਸਮਝਣ ਤੋਂ ਬਿਨਾਂ ਕਈ ਵਾਰੀ ਗੁਰੂ ਤੋਂ ਟੁੱਟ ਕੇ ਬਾਹਰ ਐਵੇਂ ਠੋਕਰਾਂ ਖਾਂਦੇ ਫਿਰਦੇ ਹਾਂ। ਨਹੀਂ ਤੇ ਸਿੱਖ ਬਾਣੀ ਨਾਲ ਜੁੜਿਆ ਹੋਵੇ, ਗੁਰੂ ਨਾਲ ਜੁੜਿਆ ਹੋਵੇ, ਗੁਰੂ ਦਾ ਸ਼ਬਦ ਇਹਦੇ ਹਿਰਦੇ ਵਿੱਚ ਵਸਿਆ ਹੋਵੇ, ਇਹਨੂੰ ਦਰ ਦਰ ਦੀਆਂ ਐਵੇਂ ਠੋਕਰਾਂ ਖਾਣ ਦੀ ਲੋੜ ਕੋਈ ਨਹੀਂ ਜਿਵੇਂ ਅੱਜ ਇਹ ਕਈ ਵਾਰ ਠੋਕਰਾਂ ਖਾਂਦਾ ਪਿਆ। ਚਲੋ ਤੁਹਾਨੂੰ ਇੱਕ ਬਚਨ ਹੋਰ ਕਹਾਂ ਭਾਈ ਗੁਰਦਾਸ ਸਾਹਿਬ ਜੀ ਦਾ, ਉਹ ਢੁਕਵਾਂ ਬਚਨ ਹੈ ਇਸ ਸ਼ਬਦ ਨਾਲ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਹਿਣ ਲੱਗੇ ਕੋਈ ਬੰਦਾ ਦੋ ਸ਼ੀਸ਼ਿਆਂ ਵਿੱਚ ਚਿਹਰਾ ਵੇਖੇ, ਦੋ ਸ਼ੀਸ਼ਿਆਂ ਵਿੱਚ ਚਿਹਰਾ ਵੇਖੇ, ਉਹਦੇ ਚਿਹਰੇ ਕਈ ਬਣ ਜਾਣਗੇ, ਦੋ ਬਣ ਜਾਣਗੇ, ਇੱਕ ਨਹੀਂ ਰਹੇਗਾ। ਆਪ ਜੀ ਕਈ ਵਾਰੀ ਵੇਖਦੇ ਹੋ ਕਈ ਸ਼ਹਿਰਾਂ ਬਾਜ਼ਾਰਾਂ 'ਚ ਕੰਧ 'ਤੇ ਕਈ ਸ਼ੀਸ਼ੇ ਲੱਗੇ ਹੁੰਦੇ ਨੇ, ਬੰਦਾ ਸਾਹਮਣੇ ਖਲੋਵੇ ਤੁਹਾਡੇ ਕਈ ਚਿਹਰੇ ਨਜ਼ਰ ਆਉਣਗੇ। ਭਾਈ ਸਾਹਿਬ ਨੇ ਕਿਹਾ ਇੱਕ ਸ਼ੀਸ਼ੇ ਵਿੱਚ ਚਿਹਰਾ ਵੇਖੇ ਇੱਕ ਨਜ਼ਰ ਆਏਗਾ, ਦੋ ਜਾਂ ਦੋ ਤੋਂ ਵੱਧ ਚਿਹਰੇ ਸ਼ੀਸ਼ਿਆਂ ਵਿੱਚ ਚਿਹਰਾ ਵੇਖੇਗਾ, ਤੇਰੇ ਚਿਹਰੇ ਕਈ ਬਣ ਜਾਣਗੇ। ਦੂਜਾ ਬਚਨ, ਕਹਿਣ ਲੱਗੇ ਕਿਸੇ ਬੰਦੇ ਨੇ ਨਦੀ ਨੂੰ ਪਾਰ ਕਰਨਾ ਹੋਵੇ, ਇੱਕ ਬੇੜੀ ਵਿੱਚ ਪੈਰ ਧਰੇ ਬੰਦਾ ਪਾਰ ਹੋ ਸਕਦਾ, ਤੇ ਜੇ ਕੋਈ ਬੰਦਾ ਦੋ ਬੇੜੀਆਂ ਵਿੱਚ ਪੈਰ ਰੱਖ ਲਵੇ ਇੱਕ ਸੱਜੇ ਖੱਬੇ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਡੁੱਬ ਤੇ ਜਾਏਗਾ, ਪਾਰ ਨਹੀਂ ਹੋਏਗਾ। ਤੀਜਾ ਬਚਨ ਵਰਤਿਆ, ਕਹਿੰਦੇ ਕੋਈ ਬੰਦਾ ਚਿੱਕੜ ਵਿੱਚ ਫਸ ਜਾਏ, ਧਸ ਜਾਏ, ਖੁੱਭ ਜਾਏ, ਤੇ ਆਪਣੇ ਜ਼ੋਰ ਨਾਲ ਬਾਹਰ ਨਾ ਨਿਕਲਿਆ ਜਾਏ, ਤੇ ਬੰਦਾ ਆਵਾਜ਼ ਦੇ ਕੇ
ਦੋ ਚਾਰ ਆਦਮੀ ਬੁਲਾਵੇ, ਇੱਕ ਨੂੰ ਸੱਜੇ ਬਾਂਹ ਪਕੜਾ ਦੇ, ਇੱਕ ਨੂੰ ਖੱਬੇ ਬਾਂਹ ਪਕੜਾ ਦੇ, ਦੋਨੋਂ ਬੰਦੇ ਬਾਹਾਂ ਖਿੱਚਣ ਚਿੱਕੜ ਚੋਂ ਬਾਹਰ ਕੱਢਣ ਲਈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਬਾਹਾਂ ਟੁੱਟ ਤੇ ਜਾਣਗੀਆਂ, ਬਾਹਰ ਨਹੀਂ ਨਿਕਲੇਗਾ। ਜੇ ਬਾਹਰ ਨਿਕਲਣੇ ਤੇ ਤੈਨੂੰ ਬਾਂਹ ਇੱਕ ਪਾਸੇ ਪਕੜਾਉਣੀ ਪਏਗੀ। ਤੀਜਾ ਵਚਨ ਵਰਤਿਆ, ਕਹਿਣ ਲੱਗੇ ਇਸੇ ਤਰ੍ਹਾਂ ਕੋਈ ਬੰਦਾ ਇੱਕ ਰਸਤੇ ਤੇ ਤੁਰਿਆ ਜਾ ਰਿਹਾ, ਅੱਗੇ ਦੁਰਾਹਾ ਬਣ ਗਿਆ, ਦੋ ਰਸਤੇ ਬਣ ਗਏ, ਤੇ ਦੋ ਰਸਤਿਆਂ ਕੋਲ ਜਾ ਕੇ ਬੰਦਾ ਦੁਚਿੱਤੀ ਵਿੱਚ ਪੈ ਜਾਏ, ਦੁਬਧਾ ਅੰਦਰ, ਵੀ ਸੱਜੇ ਪਾਸੇ ਜਾਵਾਂ ਜਾਂ ਖੱਬੇ ਪਾਸੇ ਜਾਵਾਂ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਦੁਬਧਾ ਵਿੱਚ ਪਿਆ ਹੋਇਆ ਬੰਦਾ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ, ਦੁਰਾਹੇ ਤੇ ਦੁਚਿੱਤਾਪਣ ਪੈ ਗਿਆ, ਦੁਬਧਾ ਚ ਪਿਆ ਬੰਦਾ ਮੰਜ਼ਿਲ ਤੇ ਨਹੀਂ ਪਹੁੰਚਦਾ। ਪੰਜਵਾਂ ਵਚਨ ਵਰਤਿਆ, ਕਹਿਣ ਲੱਗੇ ਇੱਕ ਇਸਤਰੀ ਦੇ ਦੋ ਪਤੀ ਹੋਣ, ਲੋਕ ਉਹਨੂੰ ਸੁਹਾਗਨ ਨਹੀਂ ਕਹਿੰਦੇ, ਉਹਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਦੇ, ਇੱਕ ਪਤੀ ਦਾ ਇੱਕ ਇਸਤਰੀ ਹੀ ਸੋਭਾ ਦਿੰਦਾ। ਤੇ ਛੇਵਾਂ ਵਚਨ ਕਿਹਾ, ਕਹਿਣ ਲੱਗੇ ਭਲਿਓ ਇੱਕ ਪਿੰਡ ਦੇ ਦੋ ਚੌਧਰੀ ਹੋਣ, ਉਹ ਪਿੰਡ ਦਾ ਭਲਾ ਘੱਟ ਕਰਦੇ ਆ, ਝਗੜਾ ਜ਼ਿਆਦਾ ਕਰਦੇ ਆ। ਇੱਕ ਪਿੰਡ ਦੇ ਦੋ ਚੌਧਰੀ ਉਹ ਪਿੰਡ ਦਾ ਘੱਟ ਸਵਾਰਦੇ ਆ, ਆਪਸ ਜ਼ਿਆਦਾ ਖਹਿਬੜਦੇ ਆ। ਇੰਨੀਆਂ ਉਦਾਹਰਨਾਂ ਦੇ ਕੇ, ਛੇ ਉਦਾਹਰਨਾਂ ਦਿੱਤੀਆਂ, ਇੱਕ ਸ਼ੀਸ਼ੇ 'ਚ ਚਿਹਰਾ ਵੇਖੇ, ਇੱਕ ਨਜ਼ਰ ਜ਼ਿਆਦੇ 'ਚ ਵੇਖੇਗਾ ਚਿਹਰੇ ਕਈ ਬਣ ਜਾਣਗੇ, ਕਿਨਾਰੇ 'ਤੇ ਪਹੁੰਚਣੇ ਬੇੜੀ ਇੱਕ 'ਚ ਪਾਰ ਧਰੀ, ਦੋਵਾਂ 'ਚ ਧਰੇਗਾ ਡੁੱਬੇਗਾ, ਚਿੱਕੜ 'ਚੋਂ ਬਾਹਰ ਨਿਕਲਣੇ, ਇੱਕ ਪਾਸੇ ਬਾਂਹ ਪਕੜਾਈ, ਦੋਨੋਂ ਪਾਸੇ ਪਕੜਾਏ, ਬਾਹਾਂ ਟੁੱਟਣਗੀਆਂ, ਬਾਹਰ ਨਹੀਂ ਨਿਕਲਣਾ। ਭਾਈ ਸਾਹਿਬ ਨੇ ਕਿਹਾ, ਇੱਕ ਪਤਨੀ ਦਾ ਇੱਕ ਪਤੀ ਹੀ ਪਾਉਂਦਾ ਹੈ, ਇੱਕ ਪਿੰਡ ਦਾ ਚੌਧਰੀ ਇੱਕ ਚੰਗਾ ਲੱਗਦਾ, ਦੁਬਧਾ ਚ ਪਿਆ ਬੰਦਾ ਦੁਰਾਹੇ ਵਿੱਚ ਖਲੋ ਕੇ, ਦੁਚਿੱਤੀ ਵਿੱਚ ਪਿਆ ਬੰਦਾ ਮੰਜ਼ਿਲ ਤੇ ਨਹੀਂ ਪਹੁੰਚਦਾ। ਛੇ ਉਦਾਹਰਨਾਂ ਦੇ ਕੇ ਕਿਆ ਕਹਿਣ ਲੱਗੇ, ਐ ਗੁਰਸਿੱਖਾ, ਤੂੰ ਗੁਰੂ ਨਾਨਕ ਦੇ ਦਰ ਦਾ ਸਿੱਖ ਹੋਵੇ ਤੇ ਗੁਰੂ ਦਾ ਸਿੱਖ ਹੋ ਕੇ ਇੱਕ ਗੁਰੂ ਦੀ ਟੇਕ ਲੈਣ ਦੀ ਬਜਾਏ ਤੇ ਕਦੀ ਕਿਸੇ ਪਾਸੇ ਮੱਥੇ ਟੇਕਦਾ ਫਿਰੇ, ਕਦੇ ਕਿਸੇ ਪਾਸੇ ਸਿਰ ਝੁਕਾਉਂਦਾ ਪਏ, ਜਿਹੜਾ ਗੁਰੂ ਨਾਨਕ ਦਾ ਦਰ ਦਾ ਸਿੱਖ ਗੁਰੂ ਦਾ ਪੱਲਾ ਛੱਡ ਕੇ ਹੋਰਾਂ ਦੀ ਟੇਕ ਲੈਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਉਹਦਾ ਡੁੱਬਣਾ ਲਾਜ਼ਮੀ ਹੈ, ਉਹਦਾ ਜਿਉਣਾ ਧ੍ਰਿਗ ਹੈ, ਉਹਦਾ ਜੀਵਨ ਵਿਅਰਥ ਚਲੇ ਜਾਂਦਾ ਹੈ। ਇਹ ਸਾਰਾ ਸ਼ਬਦ ਕਿਹਾ ਭਾਈ ਸਾਹਿਬ ਨੇ, ਉਹ ਸ਼ਬਦ ਆਉਂਦਾ, ਦੋਏ ਦਰਪਣ ਦੇਖੇ ਏਕ ਮੈਂ ਅਨੇਕ ਰੂਪ, ਦੋਏ ਨਾਭ ਪਾਪ ਧਰੇ ਪਹੁੰਚੇ ਨਾ ਪਾਰ ਹੈ, ਦੋਏ ਦਿਸ਼ਾ ਗਹੇ ਗਹਾਏ ਸੈ ਹਾਥ ਪਾਉਂ ਟੂਟੇ, ਦੁਰਾਹੇ ਦੋਏ ਚਿੱਤ ਧੂਲ ਪਗ ਤਾਰ ਹੈ। ਫਿਰ ਸ਼ਬਦ ਵਰਤਿਆ, ਦੋਏ ਪੂਪ ਤਾਕੋ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਕੁਲਾ ਬਧੂ ਨਾਰ ਹੈ, ਗੁਰਸਿੱਖ ਆਣ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਉਹ ਸਿੱਖ ਦਾ ਜਿਉਣਾ ਤ੍ਰਿਗ ਹੈ ਜਿਹੜਾ ਇੱਕ ਗੁਰੂ ਦਾ ਪੱਲਾ ਛੱਡ ਕੇ ਦਰ ਦਰ ਤੇ ਭੜਕਦਾ ਹੈ। ਮੈਂ ਬੇਨਤੀ ਕਰਾਂ ਕਿ ਸਿੱਖ ਗੁਰੂ ਦਾ ਹੀ ਪੱਲਾ ਪਕੜੇ। ਅੱਜ ਦੇ ਸ਼ਬਦ ਵੱਲ ਫਿਰ ਖਿਆਲ ਕਰੋ, ਪਹਿਲਾ ਬਚਨ ਵਰਤਿਆ ਭਾਈ ਸਾਹਿਬ ਨੇ, ਦਿਨ ਕਰ ਕਿਰਨ ਸੁਹਾਤ ਸੁਖਦਾਈ ਅੰਗ, ਰਚਿਤ ਸ਼ਿੰਗਾਰ ਅਪਰਨ ਸਖੀ ਆਏ ਕਹਿ। ਕਹਿੰਦੇ ਇੱਕ ਨੌਜਵਾਨ ਬੱਚੀ ਜਿਹਨੇ ਪਤੀ ਸਹੁਰੇ ਘਰ ਜਾਣੇ, ਸੂਰਜ ਦੀ ਕਿਰਨ ਪਈ, ਉਹਨੂੰ ਠੰਡ ਤੋਂ ਰਾਹਤ ਮਿਲੀ, ਉਹਨੇ ਸ਼ਿੰਗਾਰ ਕੀਤਾ, ਸਖੀਆਂ ਆਈਆਂ ਤੇ ਸਖੀਆਂ ਨੂੰ ਪੁੱਛਿਆ, ਮੇਰਾ ਸ਼ਿੰਗਾਰ ਕਿੰਨਾ ਕੁ ਚੰਗਾ ਲੱਗਦਾ, ਮੈਂ ਸਹੁਰੇ ਘਰ ਆ ਜਾਵਾਂ। ਮਹਾਰਾਜ ਕਹਿੰਦੇ ਆ, ਪਰਮਾਤਮਾ ਗੁਰੂ ਸੂਰਜ ਰੂਪ ਵਿੱਚ ਹੈ ਤੇ ਗੁਰੂ ਸੂਰਜ ਦੀ ਨਾਮ ਰੂਪੀ ਕਿਰਨ ਤੇਰੀ ਸੁਰਤ ਦੇ ਭਾਂਡੇ ਤੇ ਪਵੇ ਤੇ ਸੁਰਤ ਦੇ ਭਾਂਡੇ ਨੂੰ ਚਾਰ ਚੰਨ ਲੱਗੇ, ਤੇਰਾ ਸ਼ਿੰਗਾਰ ਪਰਮਾਤਮਾ ਨੂੰ ਭਾਉਣ ਲੱਗ ਜਾਏਗਾ। ਅਗਲੀ ਪੰਕਤੀ ਵੇਖੋ, ਅਗਲਾ ਬਚਨ ਹੈ, ਕਹਿੰਦੇ ਪ੍ਰਥਮ ਉਬਟਨਾ ਕਹਿ ਸੀਸ ਮੈਂ ਮਲਾਉਨੀ ਮੇਲ, ਪ੍ਰਥਮ ਉਬਟਨਾ ਕਹਿ। ਉਬਟਨਾ ਦਾ ਅਰਥ ਹੈ ਬਟਨਾ ਮਲਣਾ। ਵਿਆਹ ਤੋਂ ਪਹਿਲਾਂ ਨਹਾਈ ਧੋਈ ਨਹੀਂ ਕਰਾਉਂਦੇ ਬੱਚੇ ਬੱਚੀ ਦੀ, ਉਹ ਸ਼ਬਦ ਵਰਤਿਆ। ਕਹਿੰਦੇ ਪ੍ਰਥਮ ਉਬਟਨਾ ਕਹਿ ਸੀਸ ਮੈਂ ਮਲਾਉਨੀ ਮੇਲ, ਤੇ ਸੀਸ ਅੰਦਰ ਕੇਸਾਂ ਨੂੰ ਸੁਗੰਧਿਤ ਤੇਲ ਲਾਇਆ,
ਬਟਨਾ ਮਲਿਆ, ਇਸ਼ਨਾਨ ਕਰਵਾਇਆ। ਮਜਨ ਉਸਨ ਜਲ, ਉਸਨ ਜਲ ਦਾ ਅਰਥ ਹੁੰਦਾ ਕੋਸਾ ਜਲ, ਨਿੱਘਾ ਪਾਣੀ। ਮਜਨ ਉਸਨ ਜਲ ਨਿਰਮਲ ਭਾਇਕ ਹੈ। ਕਹਿੰਦੇ ਜਦੋਂ ਉਹ ਬੱਚੀ ਨੂੰ ਸਖੀਆਂ ਮਾਤਾਵਾਂ ਭੈਣਾਂ ਰਲ ਕੇ ਬਟਨਾ ਮਲ ਕੇ ਕੋਸੇ ਪਾਣੀ ਨਾਲ ਇਸ਼ਨਾਨ ਕਰਵਾਇਆ ਤੇ ਸਿਰ ਵਿੱਚ ਸੁਗੰਧਿਤ ਤੇਲ ਲਾਇਆ, ਇਹ ਸਾਰੀ ਤਿਆਰੀ ਤਾਂ ਕੀਤੀ ਜਾਂਦੀ ਹੈ ਕਿ ਪਤੀ ਪਰਿਵਾਰ ਵਿੱਚ ਵਿਆਹ ਕੇ ਜਾਣਾ ਉਹਨੂੰ ਚੰਗਾ ਲੱਗ ਸਕੇ। ਹੁਣ ਵੇਖੋ ਕਿੱਡਾ ਉਦਾਹਰਣ ਦਿੱਤਾ ਬਾਰੀ ਅੰਤਰੀ ਭਾਵ ਕਿਹਾ, ਕਹਿੰਦੇ ਹੇ ਭਾਈ ਤੂੰ ਗੁਰੂ ਦੀ ਕਿਰਪਾ ਲੈ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਨਾਮ ਰੰਗ ਦਾ ਬਟਨਾ ਮਿਲਿਆ ਗਿਆ, ਨਾਮ ਰੂਪੀ ਰੰਗ ਦਾ, ਤੇ ਜਦੋਂ ਤੇਰੇ ਨਾਮ ਰੂਪੀ ਰੰਗ ਦਾ ਬਟਨਾ ਮਿਲਿਆ ਗਿਆ, ਕੀਰਤਨ ਰੂਪੀ ਧੁਨਾਂ ਦਾ ਤੇਲ ਤੇਰੇ ਕੇਸਾਂ ਚ ਝੱਸਿਆ ਗਿਆ, ਕੀਰਤਨ ਦੀਆਂ ਧੁਨਾਂ ਦਾ ਤੇਲ, ਸੱਚ ਜਾਣੀ ਫਿਰ ਤੂੰ ਸੌ ਪਤੀ ਪਰਮਾਤਮਾ ਨੂੰ ਚੰਗਾ ਲੱਗੇਗਾ। ਹਰ ਗੱਲ ਦਾ ਬਾਣੀ ਵਿੱਚ ਬਾਹਰੀ ਉਦਾਹਰਣ ਦੇ ਨਾਲ ਨਾਲ ਉਹਦੇ ਅੰਤਰੀਪ ਭਾਵ ਨੇ, ਤੇ ਤਾਂ ਹੀ ਤੇ ਬਾਣੀ ਵਿੱਚ ਮਹਾਰਾਜ ਨੇ ਕਿਹਾ, ਕਹਿੰਦੇ ਪਰਮਾਤਮਾ ਨੂੰ ਚੰਗੇ ਕਰਮਾਂ ਵਿੱਚੋਂ ਜਦੋਂ ਸਭ ਤੋਂ ਚੰਗਾ ਕਰਮ ਲੱਗਦਾ ਹੈ ਤੇ ਉਹ ਇਹ ਲੱਗਦਾ ਵੀ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਬਾਣੀ ਦਾ ਵਚਨ ਹੈ। ਮਹਾਰਾਜ ਕਹਿੰਦੇ ਸਭ ਕੰਮਾਂ ਵਿੱਚੋਂ ਚੰਗਾ ਕੰਮ, ਚੰਗਾ ਸ਼ਿੰਗਾਰ ਰੱਬ ਨੂੰ ਇਹ ਭਾਉਂਦਾ ਹੈ ਕਿ ਤੂੰ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਕਰ ਸਕੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਕਿਸੇ ਦਾ ਪੂਰਬਲਾ ਭਾਗ ਜਾਗੇ ਉਹਨੂੰ ਰੱਬ ਦੀ ਕੀਰਤੀ ਦਾ ਰੰਗ ਚੜ੍ਹ ਜਾਂਦਾ ਹੈ, ਉਹਨੂੰ ਪਰਮੇਸ਼ਵਰ ਦੇ ਮਿਲਾਪ ਦੇ ਰਸਤੇ ਤੇ ਤੁਰਨ ਦੀ ਅਵਸਥਾ ਪ੍ਰਾਪਤ ਹੁੰਦੀ ਆ। ਇੱਥੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਇੱਕ ਬੱਚੀ ਦੇ ਤਨ ਨੂੰ ਕੋਸਾ ਜਲ ਲੈ ਕੇ ਜਦੋਂ ਉਹਨਾਂ ਬਟਨਾ ਮਲ ਕੇ ਨਵਾਇਆ, ਕੇਸਾਂ ਨੂੰ ਸੁਗੰਧਿਤ ਤੇਲ ਲਾਇਆ ਤੇ ਉਹਦੇ ਨਾਲ ਉਹਦਾ ਸ਼ਿੰਗਾਰ ਵੱਧ ਗਿਆ। ਬਸ ਇਸੇ ਤਰ੍ਹਾਂ ਤੈਨੂੰ ਨਾਮ ਰੰਗ ਦਾ ਬਟਨਾ ਤੇ ਗੁਰੂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਦੀਆਂ ਧੁਨਾਂ ਦਾ ਕੇਸਾਂ ਵਿੱਚ ਤੇਲ ਝੱਸਿਆ ਜਾਏ, ਸੱਚ ਜਾਣੀ ਤੇਰੇ ਜੀਵਨ ਦਾ ਰੰਗ ਚੜ੍ਹ ਜਾਣਾ। ਫਿਰ ਭਾਈ ਸਾਹਿਬ ਨੇ ਤੀਜਾ ਸ਼ਬਦ ਵਰਤਿਆ, ਹੁਣ ਤੀਜੇ ਵਿੱਚ ਕਿਹਾ ਜੀ, ਕਹਿੰਦੇ ਕੁਸਮ ਅਵੇਸ ਕੇਸ ਬਾਸਤ ਫੁਲੇਲ ਮੇਲ ਅੰਗ ਅਰ ਗਜਾ ਲੇਪ ਹੇਤ ਉਪਜਾਇਕ ਹੈ। ਇਹਦੇ ਵਿੱਚ ਵੀ ਸ਼ਬਦ ਐਸੇ ਕਿ ਕੁਸਮ ਦਾ ਅਰਥ ਹੁੰਦੇ ਫੁੱਲ, ਕੁਸਮ ਅਵੇਸ ਕੇਸ, ਤੇ ਅਵੇਸ ਕੇਸ ਦਾ ਅਰਥ, ਅਵੇਸ ਦਾ ਅਰਥ ਹੁੰਦਾ ਪ੍ਰਵੇਸ਼ ਹੋਣਾ, ਦਾਖਲਾ, ਤੇ ਫੁਲੇਲ ਦਾ ਅਰਥ ਹੁੰਦਾ ਫੁੱਲਾਂ ਵਾਲੇ ਰਸ ਦਾ ਸੁਗੰਧਿਤ ਛਿੜਕਾ ਕਰਨਾ। ਕੁਸਮ ਅਵੇਸ ਕੇਸ ਬਾਸਤ ਫੁਲੇਲ ਮੇਲ ਅੰਗ ਅਰਗਜਾ ਲੇਪ, ਅਰਗਜਾ ਲੇਪ ਦਾ ਅਰਥ ਹੁੰਦਾ ਚੰਦਨ ਦਾ ਲੇਪ ਕਰਨਾ। ਹੇਤ ਉਪਜਾਇਕ ਹੈ, ਕਹਿਣ ਲੱਗੇ ਜਦੋਂ ਕੋਈ ਫੁੱਲਾਂ ਤੋਂ ਬਣਿਆ ਸੋਹਣਾ ਤੇਲ ਦਾ ਕੇਸਾਂ ਵਿੱਚ ਝੱਸਣਾ ਤੇ ਚੰਦਨ ਤੇ ਇਤਰ ਦੀਆਂ ਸੁਗੰਧੀਆਂ ਦਾ ਲੇਪ ਕਰ ਲਵੇ, ਹੇਤ ਉਪਜਾਇਕ ਆ, ਇਹ ਫਿਰ ਮਨੁੱਖੀ ਮਨ ਨੂੰ ਹੋਰ ਹਿੱਤ ਦੇ ਕੇ ਮੋਹਦੀਆਂ ਨੇ। ਚੰਗਾ ਛਿੜਕਾ ਇਤਰ ਤੇ ਚੰਦਨ ਦਾ, ਤੇ ਨਾਲ ਵਚਨ ਵਰਤਿਆ ਫੁੱਲਾਂ ਦੇ ਰਸ ਤੋਂ ਬਣਿਆ ਤੇਲ ਕੇਸਾਂ ਵਿੱਚ ਹੱਸਿਆ, ਇਹਨੇ ਹੋਰ ਆਨੰਦ ਦੇਣਾ। ਪਰ ਇਹਦਾ ਫਿਰ ਹੁਣ ਇਹ ਸੁਗੰਧਿਤ ਚੀਜ਼ਾਂ ਆ ਗਈਆਂ, ਇਹਦੇ ਅੰਤਰੀਪ ਭਾਵ ਫਿਰ ਇਹ ਨੇ ਕਿ ਜਦੋਂ ਮਨੁੱਖ ਦੇ ਦਸਮ ਦੁਆਰ ਦੇ ਅੰਦਰ ਨਾਮ ਸਿਮਰਨ ਦੀ ਸੁਗੰਧ ਛਾ ਜਾਂਦੀ ਆ ਤੇ ਨਾਮ ਸਿਮਰਨ ਦੀ ਸੁਗੰਧੀ ਵਿੱਚੋਂ ਐਸਾ ਰਸ ਵਿਆਪਦਾ ਜਿਸ ਰਸ ਨੇ ਤੇਰੇ ਜੀਵਨ ਨੂੰ ਨਿਰਮਲ ਬਣਾ ਕੇ ਪਰਮਾਤਮਾ ਦੇ ਦਰ ਤੈਨੂੰ ਪ੍ਰਵਾਨਗੀ ਕਰਵਾ ਦੇਣੀ। ਫਿਰ ਮੇਰੀ ਬੇਨਤੀ ਨੂੰ ਸੁਣਿਓ, ਮਹਾਰਾਜ ਭਾਈ ਗੁਰਦਾਸ ਸਾਹਿਬ ਉਦਾਹਰਨਾਂ ਦੇ ਰਹੇ ਨੇ ਕਿ ਤੂੰ ਪਰਮਾਤਮਾ ਨੂੰ ਭਾ ਕਿਵੇਂ ਜਾਏ। ਭਾਏਗਾ ਤਾਂ ਜਦੋਂ ਕੀਰਤਨ ਦੀ, ਨਾਮ ਦੀ ਸੁਗੰਧੀ ਤੇਰੇ ਜੀਵਨ ਵਿੱਚੋਂ ਆਏਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ,
ਹੁਣ ਇਹ ਫੁੱਲਾਂ ਦਾ ਰਸ, ਸੁਗੰਧ ਦਾ ਰਸ, ਬਾਣੀ ਚ ਇੱਕ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਹੈ ਉਹ ਬੜਾ ਕੀਮਤੀ ਬਚਨ। ਮਹਾਰਾਜ ਕਹਿੰਦੇ ਬੰਦੇ ਚਾਹੀਦਾ ਤੇ ਇਹ ਸੀ ਕਿ ਤੇਰੇ ਜੀਵਨ ਵਿੱਚੋਂ ਨਾਮ ਦਾ ਰਸ ਆਉਂਦਾ, ਪਰ ਬਦਕਿਸਮਤੀ ਇਹ ਵੀ ਤੂੰ ਹੋਰ ਰਸਾਂ ਨਾਲ ਇੰਨਾ ਵਾਹ ਪਾ ਲਿਆ, ਨਾਮ ਰਸ ਜੋਗੀ ਤੂੰ ਥਾਂ ਹੀ ਨਹੀਂ ਛੱਡੀ। ਬੇਨਤੀ ਨੂੰ ਸਮਝਿਓ, ਕਹਿੰਦੇ ਚਾਹੀਦਾ ਤੇ ਇਹ ਸੀ ਤੇਰੀ ਜ਼ਿੰਦਗੀ ਵਿੱਚੋਂ ਪਰਮਾਤਮਾ ਦੀ ਕੀਰਤੀ ਨਾਮ ਰਸ ਦੀ ਮਹਿਕ ਆਉਂਦੀ, ਪਰ ਬਦਕਿਸਮਤੀ ਇਹ ਵੇ ਬੰਦੇ ਤੇਰੀ ਕਿ ਤੂੰ ਨਾਮ ਰਸ ਦੀ ਬਜਾਏ ਹੋਰ ਇੰਨੇ ਰਸਾਂ ਨਾਲ ਵਾਹ ਪਾ ਲਿਆ ਕਿ ਨਾਮ ਜੋਗੀ ਤੇ ਤੂੰ ਥਾਂ ਹੀ ਨਹੀਂ ਛੱਡੀ। ਨੌ ਰਸ ਗਨਾਏ ਨੇ ਮਹਾਰਾਜ ਨੇ ਬਾਣੀ ਚ ਇੱਕ ਥਾਂ, ਨੌ ਰਸ ਉਹ ਕੀ ਗਨਾਏ ਜੀ? ਕਹਿੰਦੇ ਰਸ ਸੋਇਨਾ, ਰਸ ਰੂਪਾ, ਕਾਮਣ ਰਸ, ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ। ਇਹ ਬਾਣੀ ਦਾ ਸ਼ਬਦ ਆ। ਰਸ ਸੋਇਨਾ, ਇੱਕ ਤੇ ਤੂੰ ਤਨ ਤੇ ਗਹਿਣਾ ਪਹਿਨਣਾ ਸੋਨਾ, ਇਹਨੂੰ ਰਸ ਬਣਾ ਲਿਆ। ਰਸ ਸੋਇਨਾ

ਸੀ। ਪਰ ਬੰਦਾ ਤਨ ਤੇ ਵਸਤੂਆਂ ਦਾ ਛਿੜਕਾਅ ਕਰਦਾ, ਸੁਗੰਧਿਤ ਵਸਤੂਆਂ ਦਾ ਛਿੜਕਾਅ, ਇਹਨੂੰ ਰਸ ਬਣਾ ਲਿਆ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਤੇ ਅੱਗੇ ਕਿਹਾ ਰਸ ਘੋੜੇ। ਪੁਰਾਤਨ ਸਮੇਂ ਸਵਾਰੀਆਂ ਸਨ ਘੋੜੇ, ਅੱਜ ਗੱਡੀਆਂ ਕਹਿ ਲਓ। ਅੱਜ ਸਾਧਨਾ ਨੂੰ ਤੂੰ ਰਸ ਬਣਾ ਲਿਆ, ਗੱਡੀਆਂ ਨੂੰ ਰਸ ਘੋੜੇ, ਰਸ ਸੇਜਾ ਮੰਦਰ। ਸੇਜਾ ਦਾ ਅਰਥ ਹੋ ਗਿਆ ਸੌਣ ਵਾਲਾ ਪਲੰਗ, ਤੇ ਮੰਦਰ ਦਾ ਅਰਥ ਹੋ ਗਿਆ ਘਰ। ਇਹਨਾਂ ਸਾਰਿਆਂ ਨੂੰ ਤੂੰ ਰਸ ਬਣਾ ਲਿਆ। ਫਿਰ ਇਹਨੂੰ ਥੋੜਾ ਜਿਹਾ ਹੋਰ ਸੌਖਾ ਸਮਝੋ, ਇੱਕ ਸ਼ਬਦ ਦੇ ਲੋੜ, ਦੂਜਾ ਸ਼ਬਦ ਦੇ ਰਸ। ਇੱਕ ਸ਼ਬਦ ਦੇ ਲੋੜ, ਦੂਜਾ ਰਸ। ਤਨ ਤੇ ਕੱਪੜਾ ਪਹਿਨਣਾ ਸ਼ਬਦ ਦੀ ਲੋੜ ਹੈ, ਤਨ ਢਕਣਾ। ਸਿਰ ਤੇ ਛੱਤ ਚਾਹੀਦੀ ਆ, ਸ਼ਬਦ ਦੀ ਲੋੜ ਹੈ। ਦੋ ਵੇਲੇ ਦਾ ਪ੍ਰਸ਼ਾਦਾ ਚਾਹੀਦਾ, ਸਭਨਾਂ ਦੀ ਲੋੜ ਹੈ। ਪਰ ਯਾਦ ਰੱਖੋ, ਤਨ ਤੇ ਤਰ੍ਹਾਂ ਤਰ੍ਹਾਂ ਦਾ ਕੱਪੜਾ ਪਹਿਣ ਕੇ ਨੁਮਾਇਸ਼ ਕਰਨੀ, ਇਹ ਰਸ ਹੈ। ਦਿਨ ਰਾਤ ਘਰਾਂ ਨੂੰ ਸ਼ਿੰਗਾਰੀ ਜਾਣਾ, ਦਿਨ ਰਾਤ ਅੱਜ ਇਹ ਘਰ, ਇਹ ਕੱਲ ਹੋਰ ਵੱਡਾ ਕਰਦੇ ਹਾਂ, ਪਰਸੋਂ ਹੋਰ ਵੱਡਾ ਕਰਦੇ ਹਾਂ। ਮਾਰੇ ਕਹਿੰਦੇ ਰਸ ਨੇ, ਰਸਾਂ ਦੀ ਪੂਰਤੀ ਨਹੀਂ ਹੁੰਦੀ, ਇਹਦਾ ਅੰਤ ਥੋੜੀ ਆ ਕੋਈ। ਫਿਰ ਦੋ ਵੇਲੇ ਦਾ ਪ੍ਰਸ਼ਾਦਾ ਸਭਨਾਂ ਦੀ ਲੋੜ ਹੈ, ਪਰ ਜੀਵ ਦੇ ਸਵਾਦ ਲਈ ਕੋਈ ਬੰਦਾ ਅੱਜ ਇਹ ਪਦਾਰਥ ਬਣਾਓ, ਸ਼ਾਮ ਨੂੰ ਇਹ ਬਣਾ ਲਓ, ਕੱਲ ਨੂੰ ਇਹ ਬਣਾ ਲਓ, ਦਿਨ ਰਾਤ ਪਦਾਰਥਾਂ ਦੇ ਰਸਾਂ ਵਿੱਚ ਖਚਤ ਹੋਣਾ, ਮਾਰੇ ਕਹਿੰਦੇ ਇਹ ਲੋੜ ਤੋਂ ਵੱਧ ਕੇ ਰਸਾਂ ਵਿੱਚ ਖੱਜਲ ਖੁਆਰੀ ਆ। ਮੇਰੀ ਬੇਨਤੀ ਨੂੰ ਸਮਝੋ, ਲੋੜ ਕਰੀਬ ਕਰੀਬ ਬੰਦੇ ਦੀ ਪੂਰੀ ਹੋ ਜਾਂਦੀ ਆ, ਪਰ ਜਿਹੜੇ ਰਸ ਨੇ ਨਾ, ਇਹ ਕਦੀ ਨਹੀਂ ਪੂਰੇ ਹੁੰਦੇ। ਇਹਦੇ ਪਿੱਛੇ ਬੰਦਾ ਭੱਜਦਾ, ਅੱਜ ਇਹ, ਕੱਲ ਇਹ, ਪਰਸੋਂ ਇਹ। ਉਹ ਜਿਵੇਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਗੱਲ ਲਿਖੀ ਬੜੀ ਕੀਮਤੀ, ਉਹਨੇ ਹਾਸ ਰਸ ਵਿੱਚ ਗੱਲ ਕਹੀ ਸਮਝਾਉਂਦਿਆਂ। ਉਹ ਕਹਿੰਦੇ ਨੇ ਵੀ ਇੱਕ ਫਕੀਰ ਦਾ ਚੋਰ ਕੁਛ ਚੁਰਾ ਕੇ ਲੈ ਗਿਆ। ਫਕੀਰ ਦੇ ਘਰ ਚੋਰੀ ਹੋ ਗਈ, ਤੇ ਜਦੋਂ ਫਕੀਰ ਗਿਆ ਜੀ ਥਾਣੇ ਰਾਪਟ ਲਿਖਾਉਣ, ਤੇ ਸਿਪਾਹੀਆਂ ਨੂੰ ਜਾ ਕੇ ਕਹਿੰਦੇ ਮੇਰੇ ਘਰ ਚੋਂ ਚੋਰੀ ਕੀਤੀ ਆ। ਪੁੱਛਦੇ ਬਾਬਾ ਕੀ ਚੋਰੀ ਹੋਇਆ? ਉਹਨੇ ਕਿਹਾ ਜੀ ਵੀ ਇੱਕ ਮੇਰਾ ਬਿਸਤਰਾ ਲੈ ਗਿਆ ਚੋਰ ਚੁੱਕ ਕੇ, ਮੇਰਾ ਕੋਟ ਲੈ ਗਿਆ ਚੁੱਕ ਕੇ, ਠੰਡ ਤੋਂ ਬਚਣ ਵਾਸਤੇ ਕੋਟ। ਤੀਜਾ ਮੇਰਾ ਜਾਂਦਿਆਂ ਜਾਂਦਿਆਂ ਸਿਰ ਦੀ ਘਰ ਦੀ ਛੱਤ ਪੁੱਟ ਕੇ ਲੈ ਗਿਆ, ਤੇ ਚੋਰ ਕਦੀ ਪਹਿਲਾਂ ਹੀ ਪਕੜਿਆ ਹੋਇਆ ਸੀ ਸਿਪਾਹੀਆਂ ਨੇ ਕੋਲ, ਉਹ ਬੈਠਾ ਸੀ ਕੋਲ ਹੀ। ਉਹਨੇ ਬੋਲ ਕੇ ਕਿਹਾ ਬਾਬਾ ਕਿਉਂ ਝੂਠ ਬੋਲਣਾ, ਤੇਰਾ ਇੱਕ ਕੰਬਲ ਚੁੱਕਿਆ। ਤੇ ਅੱਗੋਂ ਉਹ ਫਕੀਰ ਨੇ ਕਿਹਾ, ਕਹਿੰਦੇ ਇਹ ਕੰਬਲ ਵੱਲ ਝਾਤ ਪਾ, ਕਦੀ ਲੋੜ ਪਏ ਇਹਨੂੰ ਭੁੰਜੇ ਵਿਛਾ ਕੇ ਬਿਸਤਰਾ ਬਣਾ ਲੈਂਦੇ, ਇਹਦੇ ਵਿੱਚ ਦੋ ਸੁਰਾਖ ਕੀਤੇ ਆ, ਲੋੜ ਪਏ ਵਿੱਚ ਦੀਆਂ ਬਾਂਹ ਲੰਘਾ ਕੇ ਇਹਨੂੰ ਕੋਟ ਬਣਾ ਲੈਂਦੇ, ਲੋੜ ਪਏ ਚਾਰ ਡੰਡੇ ਗੱਡ ਕੇ ਤੈਨੂੰ ਉੱਤੇ ਪਾ ਕੇ ਇਹਨੂੰ ਛੱਤ ਬਣਾ ਲੈਂਦੇ, ਮੇਰਾ ਸਾਰਾ ਕੁਝ ਇਹ ਹੈ। ਉਹ ਗੁਰਮੁਖ ਕਹਿੰਦੇ ਕਿਸੇ ਵੇਲੇ ਕੰਮ ਤੇ ਹੱਥ ਵਾਲੀ ਪੱਖੀ ਨਾਲ ਵੀ ਚੱਲਦਾ ਸੀ, ਪਰ ਬੰਦਾ ਦਿਨੋ ਦਿਨ ਰਸਾਂ ਪਿੱਛੇ ਇੰਨਾ ਭੱਜਿਆ, ਪਰਮਾਤਮਾ ਦੀ ਭਜਨ ਬੰਦਗੀ ਨਾਮ ਵਾਲਾ ਪੱਖ ਪਿੱਛੇ ਹੀ ਰਹਿ ਗਿਆ। ਮੈਂ ਫਿਰ ਬੇਨਤੀ ਤੁਹਾਨੂੰ ਕਰਾਂ, ਗੁਰਮਤਿ ਇਹ ਨਹੀਂ ਕਹਿੰਦੀ ਵੀ ਕਿਰਤ ਨਾ ਕਰੋ, ਗੁਰਮਤਿ ਕਹਿੰਦੀ ਕਿਰਤ ਕਰ, ਤੂੰ ਸੁੱਖ ਸਹੂਲਤਾਂ ਪੈਦਾ ਕਰ। ਪਰ ਗੁਰੂ ਨਾਨਕ ਸਾਹਿਬ ਕਹਿਣਗੇ ਇਹ ਨਾ ਹੋਵੇ ਕਿ ਦੁਨਿਆਵੀ ਸੁੱਖ ਸਹੂਲਤਾਂ ਲਈ, ਰਸਾਂ ਲਈ ਦੌੜ ਭੱਜ ਕਰਦਾ ਫਿਰੇ, ਪਰ ਪਰਮਾਤਮਾ ਦੀ ਬੰਦਗੀ, ਭਜਨ, ਸਤ ਸੰਗਤ, ਸੇਵਾ ਸਿਮਰਨ ਵਾਲੇ ਪਾਸੇ ਕਦੇ ਆਪਣਾ ਜੀਵਨ ਲਾਈ ਨਾ, ਉਧਰ ਖਿਆਲ ਹੀ ਨਾ ਕਰੇ। ਮਹਾਰਾਜ ਨੇ ਤਾਂ ਬਚਨ ਕਹੇ, ਕਹਿੰਦੇ ਕਿਸੇ ਨੇ ਸੋਨੇ ਨੂੰ ਰਸ ਬਣਾਇਆ, ਕਿਸੇ ਨੇ ਚਾਂਦੀ ਨੂੰ ਰਸ ਬਣਾਇਆ, ਕਿਸੇ ਸੁਗੰਧਿਤ ਵਸਤੂਆਂ ਦਾ ਛਿੜਕਾਅ ਕਰਨਾ ਰਸ ਬਣਾ ਲਿਆ, ਕਿਸੇ ਗੱਡੀਆਂ, ਘਰ, ਪਲੰਗ, ਆਪਣਾ ਪਰਿਵਾਰ, ਤੇ ਜੀਵ ਦੇ ਸਵਾਦ ਲਈ ਮਿੱਠੇ ਪਦਾਰਥ, ਇੱਥੋਂ ਤੱਕ ਜੀਵ ਦੇ ਸਵਾਦ ਲਈ ਜੀ ਘਾਤ ਕਰਨਾ, ਜੀਵਾਂ ਨੂੰ ਘਾਤ ਕਰਕੇ ਮਾਰ ਕੇ ਖੁਰਾਕ ਬਣਾਉਣਾ, ਇੰਨੇ ਰਸ ਬਣਾ ਕੇ ਬਹਿ ਗਏ, ਇਹ ਦੱਸ ਤੇਰੇ ਅੰਤਰ ਆਤਮੇ ਨਾਮ ਕਿੱਥੇ ਟਿਕੇਗਾ? ਨਾਮ ਜੋਗੀ ਤੇ ਤੂੰ ਜਗ੍ਹਾ ਹੀ ਨਹੀਂ ਛੱਡੀ, ਤੂੰ ਤੇ ਬਾਕੀ ਰਸਾਂ ਚੋਂ ਹੀ ਨਹੀਂ ਬਾਹਰ ਆਇਆ। ਮਹਾਰਾਜ ਨੇ ਕਿਹਾ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ,
ਏਤੇ ਰਸ ਸਰੀਰ ਕੇ

0: ਕਹਿ ਘੱਟ ਨਾਮ ਨਿਵਾਸ। ਇਹ ਬੰਦੇ ਇੰਨੇ ਰਸ ਪਾਲ ਕੇ ਬਹਿ ਗਏ ਹੈ, ਇੱਕ ਰਸ ਤੋਂ ਖਹਿੜਾ ਛੁੱਟਦਾ, ਦੂਜਾ ਆਖ ਲਾਉਂਦਾ, ਦੂਜੇ ਤੋਂ ਖਹਿੜਾ ਛੁੱਟਦਾ, ਤੀਜਾ, ਤੀਜੇ ਤੋਂ ਚੌਥਾ, ਦਿਨ ਰਾਤ ਰਸਾਂ ਵਿੱਚ ਪੈ ਕੇ ਜ਼ਿੰਦਗੀ ਲਗਾ ਦਿੰਦਾ। ਕਦੀ ਨਾਮ ਵਾਲੇ ਪਾਸੇ ਤੂੰ ਆਪਣੀ ਸੁਰਤ ਜੋੜਦਾ ਹੀ ਨਹੀਂ, ਜਿੱਥੋਂ ਤੂੰ ਨਾਮ ਦਾ ਰਸ ਮਾਨਣਾ ਸੀ। ਭਾਈ ਗੁਰਦਾਸ ਸਾਹਿਬ ਨੇ ਇਹੀ ਕਿਹਾ, ਕਹਿਣ ਲੱਗੇ ਭਾਈ ਗੁਰੂ ਦੀ ਤੇਰੇ ਤੇ ਕਿਰਪਾ ਵਰਤੇ, ਜਿਵੇਂ ਫੁੱਲਾਂ ਦੇ ਸੁਗੰਧੀ ਤੇਲ ਬਣਦਾ ਫੁੱਲਾਂ ਦੇ ਰਸ ਵਿੱਚੋਂ ਤੇ ਕੇਸਾਂ ਵਿੱਚ ਝੱਸਿਆ ਜਾਂਦਾ, ਜਿਵੇਂ ਇਤਰ ਤੇ ਚੰਦਨ ਦਾ ਛਿੜਕਾਅ ਕੀਤਾ ਜਾਂਦਾ, ਇਸੇ ਤਰ੍ਹਾਂ ਤੇਰੇ ਅੰਤਰ ਆਤਮੇ ਗੁਰੂ ਦੇ ਨਾਮ ਰੂਪੀ ਸਿਮਰਨ ਦਾ ਛਿੜਕਾਅ ਹੋਵੇ, ਤਾਂ ਜੋ ਤੇਰੀ ਸੁਰਤ ਵਿੱਚੋਂ ਚੰਗੇ ਸ਼ਬਦ ਤੇ ਚੰਗੇ ਗੁਣਾਂ ਦੀ ਮਹਿਕ ਆਉਣ ਲੱਗ ਪਵੇ। ਤੀਜਾ ਬਚਨ ਹੁਣ ਇੱਥੇ ਕਿਹਾ, ਤੀਜੇ ਵਿੱਚ ਕਿਹਾ ਜੀ, ਚੌਥੇ ਵਿੱਚ ਕਹਿੰਦੇ ਚੀਰ ਚਾਰ ਦਰਪਣ ਮਦ ਆਪਾ ਆਪ ਚੀਨ। ਇਹ ਕੁਦਰਤੀ ਗੱਲ ਹੈ ਕਿ ਜਦੋਂ ਬੰਦਾ ਸ਼ਿੰਗਾਰ ਕਰ ਲਵੇ ਨਾ, ਉਹ ਸ਼ੀਸ਼ੇ ਸਾਹਮਣੇ ਬੰਦਾ ਚਿਹਰਾ ਵੇਖਦਾ ਵੀ ਸ਼ਿੰਗਾਰ ਕਿਵੇਂ ਲੱਗਦਾ। ਮਹਾਰਾਜ ਨੇ, ਭਾਈ ਸਾਹਿਬ ਨੇ ਬਚਨ ਵਰਤਿਆ, ਕਹਿੰਦੇ ਚੀਰ ਚਾਰ ਦਰਪਣ, ਚੀਰ ਦਾ ਅਰਥ ਹੁੰਦਾ ਕੱਪੜੇ, ਚਾਰ ਦਾ ਅਰਥ ਹੁੰਦਾ ਸੁੰਦਰ, ਦਰਪਣ ਦਾ ਅਰਥ ਹੁੰਦਾ ਸ਼ੀਸ਼ਾ। ਮਦ ਆਪਾ ਆਪ ਚੀਨ, ਚੰਗੇ ਕੱਪੜੇ ਪਾ ਕੇ ਸੁੰਦਰ ਸ਼ਿੰਗਾਰ ਕਰਕੇ ਤੇ ਸ਼ੀਸ਼ੇ ਸਾਹਮਣੇ ਖਲੋ ਕੇ ਉਹ ਜਿਹੜੀ ਇਸਤਰੀ ਹੈ ਬੱਚੀ ਜਿਹਨੇ ਸਹੁਰੇ ਘਰ ਜਾਣਾ, ਉਹ ਸ਼ੀਸ਼ੇ ਸਾਹਮਣੇ ਖਲੋ ਕੇ ਆਪਣਾ ਸ਼ਿੰਗਾਰ ਵੇਖਦੀ ਆ। ਫਿਰ ਅੱਗੇ ਕਿਹਾ, ਕਹਿੰਦੇ ਬੈਠੀ ਪਰ ਜੰਕ ਪਰ ਧਾਵਰੀ ਨਾ ਧਾਏ ਕਹਿ। ਕਹਿੰਦੇ ਉਹ ਆਪਣੇ ਪਲੰਘ ਤੇ ਬੈਠ ਕੇ ਨਾ, ਉਹਦੀ ਸੁਰਤ ਵਿੱਚ ਕੇਵਲ ਇੱਕ ਖਿਆਲ ਚੱਲਦਾ, ਖਿਆਲ ਇਹ ਚੱਲਦਾ ਕਿ ਹੁਣ ਮੈਂ ਤਨ ਤੇ ਕੱਪੜੇ ਪਹਿਨ ਲਏ, ਸ਼ਿੰਗਾਰ ਕਰ ਲਿਆ, ਛਿੜਕਾ ਕਰ ਲਿਆ, ਹੁਣ ਮੈਂ ਆਪਣੇ ਪਤੀ ਨੂੰ ਪਾ ਜਾਵਾਂ ਤੇ ਮੈਂ ਪਤੀ ਦਾ ਪੱਲਾ ਛੱਡ ਕੇ ਕਿਤੇ ਬਾਹਰ ਨਹੀਂ ਭਟਕਾਂਗੀ। ਭਾਈ ਸਾਹਿਬ ਕਹਿਣ ਲੱਗੇ, ਬੰਦੇ ਬਿਲਕੁਲ ਇਸੇ ਤਰ੍ਹਾਂ ਤੂੰ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਚੰਗੇ ਗੁਣਾਂ ਦਾ ਸ਼ਿੰਗਾਰ ਕਰ, ਤੇਰੀ ਸੁਰਤ ਵਿੱਚੋਂ ਨਾਮ ਦੀ ਮਹਿਕ ਆਵੇ, ਤੇਰੇ ਅੰਤਰ ਆਤਮੇ ਗੁਰ ਸ਼ਬਦ ਦੀਆਂ ਕਿਰਨਾਂ ਵਸ ਜਾਣ, ਨਾਮ ਦਾ ਰੰਗ ਚੜ੍ਹੇ ਤੇ ਸ਼ੀਸ਼ੇ ਸਾਹਮਣੇ ਖਲੋਵੀਂ ਤੇ ਗੁਰੂ ਸ਼ੀਸ਼ੇ ਸਾਹਮਣੇ ਖਲੋ ਕੇ ਪੁੱਛੀ, ਮਹਾਰਾਜ ਮੈਂ ਤੇਰੀ ਕਿਰਪਾ ਨਾਲ ਨਾਮ ਦਾ ਸ਼ਿੰਗਾਰ ਕਰਕੇ ਆਏ, ਮੈਂ ਤੇਰਾ ਪੱਲਾ ਛੱਡ ਕੇ ਹੁਣ ਕਿਤੇ ਬਾਹਰ ਨਹੀਂ ਭਟਕਾਂਗਾ, ਮੇਰੇ ਤੇ ਕਿਰਪਾ ਵਰਤਾ, ਮੈਂ ਦਰ ਦਰ ਨਹੀਂ ਭਟਕਾਂਗਾ। ਇੱਥੇ ਫਿਰ ਭਾਈ ਸਾਹਿਬ ਨੇ ਇਹ ਬਚਨ ਕਹਿ ਕੇ ਸਾਨੂੰ ਸਮਝਾਇਆ ਹੈ। ਇੱਕ ਵਾਰੀ ਮੈਂ ਸੰਖੇਪ ਭਾਵ ਕਹਿ ਦਿਆਂ, ਜਿਹੜੀ ਇਸਤਰੀ ਬੱਚੀ ਨੌਜਵਾਨ ਹੋਈ, ਉਹਦਾ ਵਰ ਲੱਭਿਆ ਮਾਪਿਆਂ, ਉਹਨੂੰ ਵਿਆਹਣ ਦਾ ਦਿਨ ਚੁਣਿਆ ਤੇ ਵਿਆਹ ਤੋਂ ਕੁਝ ਪਹਿਲਾਂ ਜਿਹੜੇ ਤਨ ਦੇ ਸ਼ਿੰਗਾਰ ਕਰਦੀ ਆ, ਕੇਸਾਂ ਵਿੱਚ ਤੇਲ ਝੱਸਦੀ ਆ, ਗਹਿਣੇ ਧਾਰਨ ਕਰਦੀ ਆ, ਪਤੀ ਪਰਮਾਤਮਾ ਨੂੰ ਪਾ ਜਾਵਾਂ, ਗੁਰੂ ਜੀ ਕਹਿਣ ਲੱਗੇ ਭਲਿਆ ਤੂੰ ਇਸੇ ਤਰ੍ਹਾਂ ਗੁਰੂ ਦੀ ਟੇਕ ਲੈ ਕੇ ਰੱਬੀ ਨਾਮ ਦਾ, ਗੁਰ ਸ਼ਬਦ ਦਾ, ਸੇਵਾ ਸਿਮਰਨ ਦਾ, ਚੰਗੇ ਕਰਮਾਂ ਦਾ ਸ਼ਿੰਗਾਰ ਕਰ, ਤਾਂ ਜੋ ਤੂੰ ਪਰਮਾਤਮਾ ਨੂੰ ਭਾ ਜਾਏ, ਪਰਮਾਤਮਾ ਨੂੰ ਚੰਗਾ ਲੱਗੇ, ਤੇਰੀ ਜੀਵਨ ਯਾਤਰਾ ਸਫਲ ਹੋ ਸਕੇ। ਗੁਰੂ ਕਿਰਪਾ ਕਰੇ ਗੁਰਮੁਖੋ, ਜ਼ਰੂਰ ਆਪਾਂ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੀਏ, ਨਿਤਨੇਮੀ ਬਣੋ, ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਗੁਰੂ ਇਤਿਹਾਸ ਗੁਰਬਾਣੀ ਨਾਮ ਨਾਲ ਜੋੜੋ, ਕਿਉਂਕਿ ਜਦੋਂ ਸਾਡੇ ਪਰਿਵਾਰ ਬੱਚੇ ਗੁਰਬਾਣੀ ਇਤਿਹਾਸ ਸ਼ਹੀਦਾਂ ਦੀਆਂ ਕਥਾਵਾਂ ਨਾਲ ਜੁੜਨਗੇ ਤੇ ਯਕੀਨ ਜਾਣੋ ਫਿਰ ਜਿਹੜਾ ਸਾਡਾ ਜੀਵਨ ਹੈ ਇਹਨੇ ਸਫਲ ਹੋਣਾ, ਸਾਡੇ ਪਰਿਵਾਰਾਂ ਨੂੰ, ਸਾਡੀ ਕੌਮ ਨੂੰ ਭਾਗ ਲੱਗੇਗਾ, ਸਾਡੀ ਕੌਮ ਦਾ ਭਵਿੱਖ ਸਵਰੇਗਾ। ਜ਼ਰੂਰ ਇਹ ਰਲ ਮਿਲ ਕੇ ਸੇਵਾਵਾਂ ਆਪਾਂ ਨਿਭਾਈਏ ਤਾਂ ਜੋ ਸਾਡੀ ਚੜ੍ਹਦੀ ਕਲਾ ਹੋ ਸਕੇ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਤੁਸੀਂ ਬੜੇ ਪਿਆਰ ਨਾਲ ਬਹਿ ਕੇ ਸਤਿਗੁਰੂ ਦੀ ਇਹ ਅੰਮ੍ਰਿਤ ਬਾਣੀ ਦੀ ਵਿਚਾਰ ਸੁਣੀ ਹੈ, ਬਾਣੀ ਪੜ੍ਹਦਿਆਂ ਵਿਚਾਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੁੱਟ ਸ਼ੁਕਰ ਹੈ। ਆਓ ਹੁਣ ਆਪ ਜੀ ਢਾਡੀ ਬਾਰਾਂ ਰਾਹੀਂ ਗੁਰੂ ਜੀ ਦੇ ਪ੍ਰਸੰਗ ਸ਼ਰਵਣ ਕਰਕੇ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਵਰਤਾਈਆਂ ਸਨ। ਢਾਡੀ ਕਲਾ ਭਾਈ ਨੱਥਾ ਤੇ ਅਬਦੁੱਲਾ ਗੁਰੂ ਘਰ ਦੇ ਪਹਿਲੇ ਢਾਡੀ, ਉਹਨਾਂ ਢਾਡੀਆਂ ਦੀ ਬਦੌਲਤ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦਾ ਸਦਕਾ ਢਾਡੀ ਬਾਰਾਂ ਅੱਜ ਤੱਕ ਗੁਰੂ ਗਾਇਨ ਕਰਦੀ ਹੈ। ਬਹੁਤ ਰਸ ਭਿੰਨਾ ਢਾਡੀ ਬਾਰਾਂ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਪਾਸੋਂ ਸ਼ਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰੋ, ਭੁੱਲਾਂ ਦੀ ਖਿਮਾ ਬਖਸ਼ਣਾ ਜੀ, ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਆਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੇਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜੂ ਲਾਹੇ ਪ੍ਰਾਪਤ ਕਰਨੇ ਜੀ ਤੇ ਆਪਣੇ ਨਾਮ ਰਜਿਸਟਰ ਕਰਵਾ ਦੇਣੇ ਜੀ। ਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਅੱਜ 2:20 ਤੋਂ ਲੈ ਕੇ 3 ਵਜੇ ਤੱਕ ਹਾਜ਼ਰੀ ਭਰਨਗੇ ਜੀ। ਆਪ ਜੀ ਜ਼ਰੂਰ ਕੀਰਤਨ ਸਰਵਣ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਗੁਰਤਿਆਸ ਤੇ 12 ਨੂੰ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਟਾਵੋ। ਸੇਵਾ ਤੇ ਸਿਮਰਨ ਬਖਸ਼ੀ ਦਾਤਾ ਬਖਸ਼ੀ ਔਗਣ ਮੇਰੇ, ਦੂਰੋਂ ਚੱਲ ਕੇ ਮੰਗਤਾ ਆਇਆ ਦਰ ਤੇ ਦਾਤਾ ਤੇਰੇ। ਅਸੀਂ ਉਸ ਦਾਤੇ ਦੇ ਦਰ ਦੇ ਮੰਗਦੇ ਹਾਂ ਤੇ ਇੱਥੇ ਆ ਕੇ ਸੇਵਾ ਤੇ ਸਿਮਰਨ ਦੀ ਜਾਂਚ ਪਹਿਲਾਂ ਆ ਜੇ ਮੰਗਣ ਦੀ। ਸੇਵਾ ਤੇ ਸਿਮਰਨ ਬਖਸ਼ੀ ਦਾਤਾ ਬਖਸ਼ੀ ਔਗਣ ਮੇਰੇ, ਦੂਰੋਂ ਚੱਲ ਕੇ ਮੰਗਤਾ ਦਾਤਾ ਦਰ ਆਇਆ ਹੈ ਤੇਰੇ। ਮੇਰਾ ਵਾਲੀ ਨਜ਼ਰ ਪਾ ਦਿਓ ਕਰ ਦਿਓ ਦੂਰ ਹਨੇਰੇ, ਪਰਤ ਪਾਲ ਨੂੰ ਲਾਲਾ ਚਰਨੀ ਤੇਰੇ ਬਹਿ ਗਿਆ ਚਰਨਾ ਲਾ ਕੇ ਡੇਰੇ। ਮੇਰੇ ਪਾਤਸ਼ਾਹ ਜੀ ਉਹ ਤੇਰੇ ਚਰਨਾਂ ਚ ਡੇਰੇ ਲਾ ਕੇ ਬੈਠੇ ਆ, ਤੇਰੇ ਚਰਨਾਂ ਦੇ ਵਿੱਚ ਦਾਸ ਬਣ ਕੇ ਬੈਠੇ ਆ, ਕੁੱਕਰ ਬਣ ਕੇ ਬੈਠੇ ਆ। ਸਤਿਗੁਰੂ ਜੀ ਚਰਨਾਂ ਨਾਲ ਲਾ ਲਿਓ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ। ਪਾਪ ਸਹਾਵੇ ਜਾ ਤੋ ਧੁਰ ਦੁਲਦੇ ਸੀਸ ਸਹਾਵਾ ਚਰਨੀ, ਮੁਖ ਸਹਾਵਾ ਜਾ ਤੋ ਹਰ ਜਸ ਗਾਵੈ ਜੀ ਪਿਆ ਤੋ ਸ਼ਰਨੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ ਜੀ। ਕੋਈ ਵੀ ਰਸਨਾ ਬਾਂਝੀ ਨਾ ਰਹੇ, ਫਤਿਹ ਜ਼ਰੂਰ ਮਹਾਰਾਜ ਦੇ ਚਰਨਾਂ ਜਾ ਕੇ ਬੁਲਾਇਆ ਕਰੋ ਗੱਜ ਵੱਜ ਕੇ। ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾ ਵਾਚਕ ਸਾਹਿਬਾਨ ਗਿਆਨੀ ਜੀ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਆਪ ਸੰਗਤਾਂ ਨੂੰ ਪਰਮੇਸ਼ਰ ਦੀ ਵਡਿਆਈ। ਹਰ ਕੀਆਂ ਕਥਾ ਕਹਾਣੀਆਂ ਗਰਮੀ ਚ ਸੁਣਾਈਆਂ, ਬਲਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ, ਅੰਮ੍ਰਿਤ ਬਾਣੀ ਦੀ ਕਥਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਗੁਰੂ ਦੀ ਪ੍ਰੀਤੀ ਦੇ ਨਾਲ ਜੋੜ ਰਹੇ ਸਨ। ਇੱਥੇ ਆਇਆ ਪ੍ਰੀਤੀ ਹੀ ਬਣ ਜਾਵੇ ਸਾਡੀ, ਚਰਨਾਂ ਕਮਲਾਂ ਨਾਲ ਪ੍ਰੀਤ ਬਣ ਜਾਵੇ ਗੁਰੂ ਦੇ, ਜਿਵੇਂ ਚੰਦਰਮਾ ਦੇ ਨਾਲ ਚਕੋਰ ਦੀ ਪ੍ਰੀਤੀ ਹੁੰਦੀ, ਜਿਵੇਂ ਫੁੱਲ ਦੇ ਨਾਲ ਭਵਰੇ ਦੀ ਪ੍ਰੀਤੀ ਹੈ, ਤੇ ਜਿਵੇਂ ਛਮਾਂ ਦੇ ਨਾਲ ਪਤੰਗੇ ਦੀ ਪ੍ਰੀਤੀ ਹੈ, ਜਿਵੇਂ ਜਲ ਦੇ ਨਾਲ ਮਛਲੀ ਦੀ ਪ੍ਰੀਤੀ ਹੈ, ਜਿਵੇਂ ਅਮਲ ਦੇ ਨਾਲ ਅਮਲੀ ਦੀ ਪ੍ਰੀਤੀ ਹੈ। ਅਮਲੀ ਅਮਲ ਨਾ ਅੰਬੜੇ, ਮੱਛੀ ਨੀਰ ਨਾ ਹੋਏ। ਮਹਾਰਾਜ ਕਹਿੰਦੇ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਤੇਰੀ ਪ੍ਰੀਤੀ ਗੁਰਸਿੱਖ ਹੈ ਐਸੀ ਬਣ ਜਾਵੇ ਜਿਵੇਂ ਮਛਲੀ ਦੀ ਜਲ ਨਾਲ, ਜਲ ਤੋਂ ਬਿਨਾਂ ਮਛਲੀ ਨਹੀਂ ਰਹਿ ਸਕਦੀ, ਫੁੱਲ ਤੋਂ ਬਿਨਾਂ ਭਵਰਾ ਨਹੀਂ ਰਹਿ ਸਕਦਾ, ਅਤੇ ਅਮਲ ਤੋਂ ਬਿਨਾਂ ਅਮਲੀ ਨਹੀਂ ਰਹਿ ਸਕਦਾ, ਚੰਦ ਤੋਂ ਬਿਨਾਂ ਚਕੋਰ ਨਹੀਂ ਰਹਿ ਸਕਦਾ, ਤੇ ਕਹਿੰਦੇ ਪਤੰਗਾ ਜਿਹੜਾ ਉਹ ਛਮਾਂ ਤੋਂ ਬਿਨਾਂ ਨਹੀਂ ਰਹਿੰਦਾ, ਭਾਵੇਂ ਉਹਨੂੰ ਸੜਨਾ ਹੀ ਪੈ ਜਾਏ ਜਾ ਕੇ, ਭਾਵੇਂ ਸੜਨਾ ਪੈ ਜਾਏ ਛਮਾਂ ਦੇ ਉੱਤੇ ਜਾ ਕੇ, ਉਹਨੂੰ ਪਤਾ ਵੀ ਉਹਦਾ ਅੰਡਾ ਉੱਥੇ ਜਾ ਕੇ ਹੋ ਜਾਣਾ, ਪਰ ਆਪਦੀ ਪ੍ਰੀਤੀ ਨਹੀਂ ਛੱਡਦਾ। ਜਿਹੜਾ ਚਕੋਰ ਹੈ ਕਹਿੰਦੇ ਵੀ ਜਿਵੇਂ ਜਿਵੇਂ ਚੰਦਰਮਾ ਤਾਂ ਜਾਂਦਾ, ਉਵੇਂ ਉਵੇਂ ਆਪਦੀ ਧੌਣ ਤਾਂ ਚੁੱਕਦਾ ਜਾਂਦਾ, ਟੈਕ ਲਾ ਕੇ ਦੇਖਦਾ ਚੰਦਰਮਾ ਵੱਲ ਨੂੰ, ਜਿਵੇਂ ਜਿਵੇਂ ਚੰਦਰਮਾ ਸਿਰੇ ਤੇ ਸਿਰ ਤੇ ਜਾਂਦਾ, ਤੇ ਉਹ ਵੀ ਬਰਾਬਰ ਦੀ ਧੌਣ ਪਾਸੇ ਆਸੇ ਨਹੀਂ ਅੱਖਾਂ ਕਰਦਾ, ਪਿਛਲਕੁਰੀ ਡਿੱਗ ਪੈਂਦਾ ਚਕੋਰ ਆ ਜਿਹੜਾ, ਪਰ ਉਹ ਤੱਕਣੋਂ ਨਹੀਂ ਹਟਦਾ ਚੰਦਰਮਾ ਨੂੰ, ਉਹਦੀ ਪ੍ਰੀਤੀ ਹੈ। ਮਹਾਰਾਜ ਕਹਿੰਦੇ ਸਿੱਖਾ ਸਾਚੀ ਪ੍ਰੀਤ ਹਮ ਤਮ ਸੰਜੋਰੀ, ਤਮ ਸੰਜੋਰ ਅਵਰ ਸੰਗ ਤੋਰੀ। ਬਾਬਾ ਵੀ ਕਹਿੰਦਾ ਵੀ ਤੇਰੀ ਵੀ ਪ੍ਰੀਤੀ ਰੱਬ ਦੇ ਨਾਲ, ਗੁਰੂ ਨਾਲ, ਪਰਮੇਸ਼ਰ ਨਾਲ ਐਸੀ ਬਣ ਜਾਵੇ, ਤੇ ਜਬ ਰੱਬ ਨਾਲ ਪ੍ਰੀਤੀ ਬਣ ਗਈ, ਅਵਰ ਸੰਗ ਤੋਰੀ ਤੋਂ ਭਾਵ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਾ ਚੁਗਲੀ ਵਹਿਮ ਭਰਮ ਜਾਤ ਪਾਤ ਈਰਖਾ ਦਵੈਤ। ਜਿੰਨੇ ਵੀ ਔਗਣ ਨੇ ਦੁਨੀਆਂ ਦੇ, ਉਹਨਾਂ ਨਾਲੋਂ ਟੁੱਟ ਜੂਗੀ ਫਿਰ ਜਦੋਂ ਸੱਚ ਨਾਲ ਜੁੜ ਗਈ, ਜਦੋਂ ਰੱਬ ਨਾਲ ਜੁੜ ਗਈ ਨਾ ਪ੍ਰੀਤੀ, ਤੇ ਆਪਣੇ ਆਪਣਾ ਔਗਣ ਜਿਹੜੇ ਖਤਮ ਹੋ ਜਾਣੇ। ਤੇ ਰੱਬ ਨੂੰ ਬੁਲਾਉਣ ਵਾਲਾ ਕੋਈ ਮਿਲ ਜਾਵੇ ਨਾ, ਕੋਈ ਜਨ ਹਰ ਸੌ ਦੇਵੈ ਜੋਰ, ਕਹਿੰਦੇ ਕੋਈ ਐਸਾ ਜਨ ਮਿਲੇ ਜਿਹੜਾ ਰੱਬ ਨਾਲ ਜੋੜ ਦੇਵੇ ਸਾਨੂੰ, ਪਰਮੇਸ਼ਰ ਨਾਲ ਜੋੜ ਦੇਵੇ। ਇਹ ਬਿਰਲੇ ਬੰਦੇ ਕਹਿੰਦੇ ਹੁੰਦੇ ਵੀ ਕੋਈ ਮੈਨੂੰ ਇਹੋ ਜਿਹਾ ਗੁਰੂ ਦਾ ਪਿਆਰਾ ਮਿਲ ਜਾਵੇ ਵੀ ਗੁਰੂ ਦੀ ਗੱਲ ਸੁਣਾਵੇ,
ਗੁਰੂ ਘਰ ਦੀ ਕੋਈ ਗੱਲ ਕਰੇ, ਕੋਈ ਚੰਗੀ ਗੱਲ ਕਰੇ ਤੇ ਮੈਨੂੰ ਗੁਰੂ ਦੇ ਨਾਲ ਮੇਰੀ ਵੀ ਬਾਂਹ ਫੜ ਕੇ ਲੈ ਚੱਲੇ ਲੈ ਜਾਵੇ, ਇਹ ਬਿਰਲੇ ਆ ਕਰੋੜਾਂ ਚੋਂ ਕੋਈ ਜਿਹੜੇ ਇਹ ਕਹਿੰਦੇ ਹੋਣ। ਨਹੀਂ ਤਾਂ ਮਾੜੇ ਬੰਦੇ ਨਾਲ ਬੰਦਾ ਛੇਤੀ ਤੁਰਦਾ, ਚੰਗੇ ਨਾਲ ਨਹੀਂ। ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਉੱਠ ਖਲੋਆ। ਮਹਾਰਾਜ ਕਹਿੰਦੇ ਕੋਈ ਇਹੋ ਜਿਹਾ ਜਨ ਮਿਲ ਜਾਵੇ, ਇਹ ਬੇਨਤੀ ਕਰਿਆ ਕਰੀਏ ਮਹਾਰਾਜ ਦੇ ਚਰਨਾਂ ਚ, ਕੋਈ ਜਨ ਹਰਸੋਂ ਦੇਵੈ ਜੋਰ। ਇੱਕ ਜਗਿਆਸੂ ਨੇ ਬੇਨਤੀ ਕੀਤੀ ਰੱਬ ਨਾਲ ਜੁੜੀ ਹੋਈ ਰੂਹ ਦੇ ਚਰਨਾਂ ਚ, ਵੀ ਮੈਨੂੰ ਰੱਬ ਨਾਲ ਜੋੜ ਦੇਵੇ ਕੋਈ, ਕੋਈ ਜਨ ਹਰਸੋਂ ਦੇਵੇ ਜੋਰ। ਕਹਿੰਦੇ ਫਿਰ ਉਹਦਾ ਧੰਨਵਾਦ ਕਿਵੇਂ ਕਰਨਾ ਜਿਹੜਾ ਰੱਬ ਨਾਲ ਜੋੜ ਦੇਵੇ। ਚਰਨ ਗਹੋਂ ਬਕੋਂ ਸਭ ਰਸਦਾ, ਕਹਿੰਦੇ ਉਹਦੇ ਚਰਨ ਫੜਾਂ ਪਹਿਲਾਂ ਮੈਂ ਧੰਨਵਾਦ ਕਰਾਂ ਉਹਦਾ। ਬਕੋਂ ਸਭ ਰਸਨਾ, ਆ ਰਸਨਾ ਦੇ ਵਿੱਚੋਂ ਚੰਗੇ ਬੋਲ ਆ, ਧੰਨਵਾਦ ਦੇ ਬੋਲ ਆ, ਉਹਦੀ ਵਡਿਆਈ ਦੇ ਤੇ ਸਿਫਤ ਦੀ ਬੋਲ ਬੋਲਾਂ ਮੈਂ ਰੱਬ ਦੇ ਪਿਆਰੇ ਦੇ। ਚਰਨ ਗਹੋਂ ਬਕੋਂ ਸਭ ਰਸਨਾ, ਇੱਥੋਂ ਤੱਕ ਵੀ ਦੀਜਾ ਪ੍ਰਾਣ ਔਕੋਰ, ਕਹਿੰਦੇ ਵੀ ਪ੍ਰਾਣਾਂ ਦੀ ਭੇਟਾ ਵੀ ਲੱਗ ਜੇ ਨਾ ਤਾਂ ਵੀ ਥੋੜ੍ਹੀ ਆ ਰੱਬ ਨਾਲ ਜੋੜਨ ਵਾਲੇ। ਆਪਾਂ ਪੰਜ ਪਿਆਰੇ ਸਾਹਿਬਾਨਾਂ ਅੰਮ੍ਰਿਤ ਦੀ ਦਾਤ ਮਿਲਣੀ ਆ 4 ਜੁਲਾਈ ਨੂੰ, ਤੇ ਉਸ ਦਿਨ ਆਪਾਂ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ, ਇਹ ਇਤਿਹਾਸ ਵੀ ਕਹਿਣਾ। ਤੇ ਮਹਾਰਾਜ ਨੇ ਜਦੋਂ ਜਿਹਨਾਂ ਨੂੰ ਪੰਜਾਂ ਨੂੰ ਪਤਾ ਲੱਗਿਆ ਨਾ, 80,000 ਦੇ ਇਕੱਠ ਚੋਂ ਪੰਜਾਂ ਨੂੰ ਹੀ ਪਤਾ ਲੱਗਿਆ ਸੀ ਵੀ ਰੱਬ ਨੇ ਜੋੜਨਾ ਰੱਬ ਦੇ ਨਾਲ, ਐਵੇਂ ਧਿਆਨ ਆ ਕੋਈ ਸਾਡਾ। 80,000 ਦੇ ਵਿੱਚੋਂ 79,000 ਜਿਹੜਾ ਬੰਦਾ ਸੀ, 80,995 ਬੰਦੇ ਸੀ ਜਿਹੜੇ, ਉਹਨਾਂ ਨੂੰ ਨੀ ਪਤਾ ਲੱਗਿਆ, ਉਹਨਾਂ ਨੂੰ ਨੀ ਪਤਾ ਲੱਗਿਆ ਵੀ ਰੱਬ ਕੀ ਕਰਨ ਲੱਗਾ, ਕਿਹਦੇ ਨਾਲ ਜੋੜਨ ਲੱਗਾ। ਪੰਜਾਂ ਨੂੰ ਪੰਜੇ ਹੀ ਨਿੱਤਰੇ ਸੀ। ਇੱਥੇ ਸ਼ਬਦ ਮਹਾਰਾਜ ਕਹਿੰਦੇ ਦੀਜਾ ਪ੍ਰਾਣ ਔਕੋਰ, ਕਹਿੰਦੇ ਪ੍ਰਾਣਾਂ ਦੀ ਵੀ ਭੇਟਾ ਲੱਗ ਜੇ ਥੋੜ੍ਹੀ ਹੈ। ਤੇ ਫਿਰ ਉਹ ਪੰਜ ਹੀ ਸੀ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੂੰ ਕਿਹਾ ਉੱਠ ਕੇ ਵੀ ਲਓ ਮਹਾਰਾਜਾ ਸਿਰ ਕਿਹੜਾ ਸਾਡਾ, ਇਹ ਤੁਹਾਡਾ ਹੀ ਹੈ। ਹਾਂ ਭੁੱਲ ਹੋ ਗਈ, ਲੇਟ ਉੱਠੇ ਹਾਂ, ਤੁਹਾਨੂੰ ਬਾਜਾਂ ਮਾਰਨੀਆਂ ਪਈਆਂ। ਪੰਜਾਂ ਨੇ ਜਾ ਕੇ ਹੱਥ ਬੰਨ ਕੇ ਇਹੀ ਬੇਨਤੀ ਕੀਤੀ ਸੀ ਵੀ ਮਹਾਰਾਜ ਸਾਡਾ ਕੁਝ ਨਹੀਂ, ਪੈਰ ਦੇ ਅੰਗੂਠੇ ਤੋਂ ਲੈ ਕੇ ਤੇਰੇ ਹੀ ਕਰਜ਼ਦਾਰ ਹੈ ਸੱਚੇ ਪਾਤਸ਼ਾਹ। ਆਹ ਖਲਾਉਣਾ ਜਿਹੜਾ ਜ਼ਿੰਦਗੀ ਹੈ, ਇਹ ਜਿਹੜਾ ਸਰੀਰ ਹੈ, ਇਹਨੂੰ ਚਲਾਉਣ ਵਾਲਾ, ਇਹਨੂੰ ਬੁਲਾਉਣ ਵਾਲਾ, ਇਹਨੂੰ ਦਿਖਾਉਣ ਵਾਲਾ, ਇਹਨੂੰ ਚੱਲਣ ਫਿਰਨ ਫਿਰਨ ਕਰਨ ਜੋਗਾ, ਇਹ ਤੋਂ ਕੰਮ ਕਾਰ ਕਰਾਉਣ ਵਾਲਾ, ਇਹ ਤੂੰ ਹੀ ਬੈਠਾ ਵਿੱਚ। ਤੇ ਜੇ ਉਹ ਵਿੱਚ ਹੀ ਨਾ ਬੈਠਾ ਹੋਵੇ, ਕਿਤੇ ਮੁਰਦਾ ਦੇਖਿਆ ਵੀ ਉੱਠ ਕੇ ਨਹਾਉਂਦਾ ਹੋਊਗਾ, ਜਾਂ ਦੇਖਿਆ ਵੀ ਮੁਰਦਾ ਟਰੱਕ ਚਲਾ ਲੈਂਦਾ ਹੋਊ, ਜਾਂ ਕੰਮ ਕਰ ਲੈਂਦਾ ਹੋਊ ਘਰ ਦੇ, ਨਹੀਂ। ਉਹਨਾਂ ਚਿਰ ਹੀ ਆ ਜਿੰਨਾ ਚਿਰ ਆ ਵਿੱਚ ਬੈਠਾ ਬਾਬਾ, ਜਿੰਨਾ ਚਿਰ ਇਹ ਬੋਲਦਾ, ਜਿੰਨਾ ਚਿਰ ਜੋਤ ਆ, ਜੋਤ ਧਰੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਤੇ ਇਹ ਜਦੋਂ ਇਹ ਗੱਲ ਦੀ ਪਛਾਣ ਆ ਗਈ ਵੀ ਮੇਰੇ ਵਿੱਚ ਤਾਂ ਉਹੀ ਬੋਲਦਾ ਤੇ ਮੈਂ ਕੌਣ ਬੋਲਣ ਵਾਲਾ, ਹਾਂ ਆਪ ਬੋਲਣਾ ਜਾਣਦਾ ਮੈਂ ਕਿਹਾ ਸਭ ਹਕਮਾਓ ਜੀਓ। ਕੋਈ ਜਨ ਹਰਸੋਂ ਦੇਵੇ ਜੋਰ, ਚਰਨ ਕਹੂੰ ਬਖੂੰ ਸਭ ਰਸਨਾ, ਦੀਜੇ ਪ੍ਰਾਣਾ ਕੋਰ, ਪ੍ਰਾਣਾਂ ਦੀ ਭੇਟਾ ਲੱਗ ਜੇ ਤਾਂ ਵੀ ਥੋੜ੍ਹੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਫਿਰ ਰੱਬ ਨਾਲ ਹੀ ਮਿਲਣਾ ਚਾਹੁੰਦਾ, ਸੁਣ ਲਾ ਕੇ ਤੇ ਕਿਵੇਂ ਮਿਲਿਆ ਜਾਣਾ, ਮਾਣ ਨਾ ਕੀਜੈ ਸ਼ਰਨ ਪ੍ਰੀਜੈ ਕਰੇ ਸੋ ਭਲਾ ਬਣਾਈਏ। ਬਸ ਸਾਰੇ ਮਾਣ ਬਮਾਣ ਛੱਡ ਦੇ, ਗੁਰੂ ਦੀ ਸ਼ਰਨ ਚ ਆ ਜਾ, ਚਰਨਾਂ ਦੀ ਧੂੜੀ ਬਣ ਜਾ ਰੱਬ ਦੇ, ਤੇ ਸਾਰੀ ਦੁਨੀਆਂ ਨੂੰ ਬਰਾਬਰ ਸਮਝਣ ਲੱਗ ਜਾ, ਤੇ ਸਭ ਦੇ ਦੁੱਖ ਦਿਲ ਵਡਾਉਣ ਲੱਗ ਜਾ, ਹਮਦਰਦੀ ਪ੍ਰਗਟ ਕਰਨ ਲੱਗ ਜਾ, ਚੰਗੇ ਅਮਲ ਗੁਣ ਬੀਜ ਲਾ, ਚੰਗਿਆਈਆਂ ਕਰ, ਅਨਸਨ ਨੂੰ ਅਨਸਾਨ ਸਮਝ, ਅਨਸਾਨੀਅਤ ਦੀਆਂ ਸਵਾਵਾਂ ਕਰ, ਬੰਦਗੀ ਕਰ ਰੱਬ ਦੀ, ਫਿਰ ਕਹਿੰਦੇ ਰੱਬ ਮਿਲ ਜਾਣਾ ਤੈਨੂੰ। ਆਓ ਇੱਕ ਐਸੇ ਗੁਰੂ ਦੇ ਪਿਆਰੇ ਦੀ ਗੱਲ ਕਰੀਏ ਜਿਹੜਾ ਬਿਜੋ ਨਗਰ ਦੇ ਰਹਿਣ ਵਾਲਾ ਏ, ਜਿਹਦਾ ਨਾਂ ਏ ਬਾਬਾ ਆਦਮ, ਭਾਈ ਆਦਮ ਵੀ ਲਿਖਿਆ। ਬਾਬਾ ਨੂੰ ਤਾਂ ਕਹਿਣ ਲੱਗ ਗਏ ਲੋਕ ਕਿਉਂਕਿ 50-60 ਸਾਲ ਦੇ ਨੇੜੇ ਉਮਰ ਹੋ ਗਈ ਦੋਨਾਂ ਜੀਆਂ ਦੀ, ਵੱਡੀ ਉਮਰ ਹੋ ਗਈ, ਘਰ ਦੇ ਕੰਮ ਕਾਰ ਖੇਤੀਬਾੜੀ ਵੀ ਹੈ ਕੋਲੇ, ਪਸ਼ੂ ਡੰਗਰ ਵੀ ਹੈ, ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ, ਤੇ ਇਲਾਕੇ ਦੇ ਵਿੱਚ ਚੰਗਾ ਮਿਲਵਰਤਨ ਵੀ ਹੈ, ਸਭਨਾਂ ਨਾਲ ਪਿਆਰ ਨਾਲ ਬੋਲਦੇ ਆ, ਪਿੰਡ 'ਚ ਚੰਗੀ ਸਾਂਝ ਹੈ, ਚੰਗੀ ਬਣੀ ਹੋਈ ਹੈ, ਮਿੱਠ ਬੋਲੜੇ ਸੁਭਾਅ ਦੇ ਨੇ ਦੋਨੇ ਜੀ, ਰਾਹੀ ਪਾਂਧੀ ਨੂੰ ਜਲ ਪਾਣੀ ਛਕਾਉਣ ਵਾਲੇ ਹੈ, ਸਰਬੱਤ ਦਾ ਭਲਾ ਮੰਗਣ ਵਾਲੇ ਹੈ, ਰੱਬ ਦੇ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ 'ਚ ਹਰ ਰੋਜ਼ ਝੋਲੀਆਂ ਅੱਟਦੇ ਹੈ ਵੀ ਮਹਾਰਾਜਾ
ਆ ਧਨ ਦੌਲਤਾਂ ਦੇਤੀਆਂ, ਜ਼ਮੀਨਾਂ ਦੇਤੀਆਂ, ਕਾਰੋਬਾਰ ਦੇਤੇ, ਤੇ ਘਰੇ ਨਾ ਪੋਤਾ ਨਾ ਧੀਆ, ਕੰਧਾਂ ਵੱਢ ਵੱਢ ਖਾਂਦੀਆਂ। ਬੜੇ ਕਰੋੜਾਂ ਅਰਮਾਪਤੀ ਲੋਕ ਬੈਠੇ ਆ ਜਿਨ੍ਹਾਂ ਦੇ ਘਰੇ ਬੱਚਾ ਨਹੀਂ ਖੇਡਿਆ, ਦੇਖੇ ਇਹਨਾਂ ਅੱਖਾਂ ਦੇ ਨਾਲ। ਇਹ ਪੁੱਤਰ ਤੇ ਧੀਆਂ ਜਿਹੜੀਆਂ ਇਹ ਬਾਜ਼ਾਰਾਂ ਚੋਂ ਨਹੀਂ, ਉਂਝ ਤਾਂ ਹੈ ਨਹੀਂ ਜਗਤ ਮੈਂ ਕਿਸੇ ਕਿਸਮ ਕਾ ਨੇਮ, ਪਰ ਤਿੰਨੇ ਮੁੱਲ ਨਾ ਮਿਲਦੇ, ਪਾਰਸ ਪੁੱਤਰ ਅਤੇ ਪ੍ਰੇਮ। ਇਹ ਚੀਜ਼ਾਂ ਕਦੇ ਵੀ ਤਿੰਨ ਨਹੀਂ ਮਿਲੀਆਂ, ਇੱਕ ਪ੍ਰੇਮ ਤੇ ਇੱਕ ਪਾਰਸ ਤੇ ਇੱਕ ਪੁੱਤਰ। ਇਹ ਤਾਂ ਗੁਰੂ ਦੇ ਘਰੋਂ ਹੀ ਮਿਲਣੀਆਂ, ਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲਣੀਆਂ। ਪੁੱਤਰ ਧੀਆਂ ਬਾਝੋ ਜੱਗ ਤੇ ਦਸਦੀਆਂ ਸੁਣੀਆਂ ਰਾਵਾਂ, ਭਾਵੇਂ ਮਹਿਲਾਂ ਚ ਬੈਠਾ ਹੋਵੇ ਬੰਦਾ, ਰਾਣੀ ਮੈਣੀ ਵਾਂਗੂ ਰਹਿੰਦੀ ਤਾਂ ਉਹ ਵੀ ਮਹਿਲਾਂ ਚ ਸੀ, ਪਰ ਮਹਿਲ ਵੀ ਸੁਨੇ ਲੱਗਦੇ ਸੀ ਰਾਣੀ ਮੈਣੀ ਨੂੰ, ਧਨ ਦੌਲਤਾਂ ਵੀ ਖਾਲੀ ਲੱਗਦੀਆਂ, ਸੋਹਣੇ ਪਲੰਘ ਬਗੀਚੇ ਵੀ ਮਾੜੇ ਲੱਗਦੇ ਨੇ, ਸੋਹਣੇ ਪਦਾਰਥ ਚੰਗੇ ਗਹਿਣੇ ਵੀ ਨਹੀਂ ਭਾਉਂਦੇ ਮਨ ਨੂੰ, ਕਿਉਂਕਿ ਘਰ ਦੇ ਵਿੱਚ ਕੋਈ ਲਾਲ ਕੋਈ ਪੁੱਤ ਧੀ ਖੇਡਦਾ ਬੱਚਾ ਨਹੀਂ ਨਜ਼ਰ ਆਉਂਦਾ। ਪੁੱਤਰ ਧੀਆਂ ਬਾਝੋ ਜੱਗ ਤੇ ਸੁਣੀਆਂ ਦਸਦੀਆਂ ਰਾਹਾਂ, ਸੀਨੇ ਦੇ ਵਿੱਚ ਠੰਡ ਨਹੀਂ ਪੈਂਦੀ ਜੇ ਘੁੱਟ ਸੀਨੇ ਨਾ ਲਾਵਾਂ, ਧਨ ਦੌਲਤ ਨਾ ਚੰਗੇ ਲੱਗਦੇ ਤੇ ਤੱਤੀਆਂ ਲੱਗਣਾ ਹਾਵਾਵਾਂ, ਕਈ ਅਜੀਤਵਾਲ ਦੇ ਪਾਰਸ ਵਰਗੇ ਥਾਂ ਥਾਂ ਕਰਨ ਦੁਆਵਾਂ। ਜਦੋਂ ਫਿਰ ਘਰ ਖਾਲੀ ਹੋਵੇ ਨਾ ਤੇ ਬੰਦਾ ਥਾਂ ਥਾਂ ਤੇ ਨੱਕ ਰਗੜਦਾ ਜਾ ਕੇ, ਥਾਂ ਥਾਂ ਤੇ ਮੱਥੇ ਖਸਾਉਂਦਾ, ਤੇ ਫਿਰ ਇਹੋ ਜਿਹੇ ਖਾਲੀ ਭਾਂਡੇ ਨੂੰ ਫਿਰ ਕਈ ਵਾਰੀ ਨਾ ਜਿਹੜੇ ਲੋਕ ਨੇ ਦੁਨੀਆ ਉਹ ਕਹਿਣਗੇ ਜੀ ਇੱਥੇ ਰੋਟ ਲਾ ਦੇ, ਇੱਥੇ ਤੋਂ ਲਲੇਰ ਤਾਰਿਆ ਪਾਣੀ ਵਿੱਚ ਇੱਥੇ ਟੂਣਾ ਕਰ ਦੇ, ਆਹ ਦਰਖਤਾਂ ਨੂੰ ਲਾਲ ਕੱਪੜੇ ਬੰਨ ਕੇ ਸੰਧੂਰ ਪਾ ਦੇ, ਕਿਸੇ ਸਿਆਣੇ ਕੋਲੇ ਜਾਇਆ ਪੁਸ਼ ਕਢਾ ਲਾ ਕੋਈ ਪੱਤਰੀ ਕਢਾ ਲਾ, ਕਾਫੀ ਪਾਸੇ ਦੁਨੀਆ ਲਾ ਦਿੰਦੀ ਆ ਜਦੋਂ ਬੰਦਾ ਭਟਕਿਆ ਹੋਵੇ। ਜਿਹੜਾ ਭਟਕਿਆ ਤੇ ਭੁੱਲਿਆ, ਜਿਹਨੂੰ ਕੁਝ ਦੱਸਦਾ ਨੀ ਅੱਗੇ ਹੈਗੇ, ਤੇ ਉਹ ਫਿਰ ਹਰੇਕ ਦੇ ਮਗਰ ਲੱਗ ਕੇ ਨਾ ਥਾਂ ਥਾਂ ਤੇ ਮੱਥੇ ਰਗੜਦਾ ਫਿਰਦਾ ਥਾਂ ਥਾਂ ਤੇ। ਕਹਿੰਦੇ ਤੁਮ ਕਹੀਏ ਤਹੋਂ ਆਦ ਭਵਾਨੀ, ਮੁਕਤ ਕੀ ਬਰੀਆਂ ਕਹਾਂ ਛਪਾਨੀ। ਇਹ ਦੇਵੀ ਦੇਵਤਿਆਂ ਕੋਲੇ ਜਾਂ ਜਿਹੜੇ ਰੱਬ ਦੇ ਨੇੜੇ ਹੋਣ ਉਹਨਾਂ ਕੋਲੇ ਰਿਧੀਆਂ ਸਿੱਧੀਆਂ ਹੁੰਦੀਆਂ ਏ, ਹੁੰਦੀਆਂ ਨੇ ਰਿਧੀਆਂ ਸਿੱਧੀਆਂ, ਪਰ ਉਹ ਮੁਕਤੀ ਦੇ ਦਾਤੇ ਨਹੀਂ ਹੁੰਦੇ, ਉਹ ਰੱਬ ਨਹੀਂ ਹੁੰਦੇ, ਪਰਮੇਸ਼ਰ ਨਹੀਂ ਹੁੰਦੇ। ਕੋਈ ਵਚਨ ਪੂਰਾ ਹੋ ਗਿਆ ਤਾਂ ਠੀਕ ਆ, ਤੇ ਨਹੀਂ ਤਾਂ, ਕਿਉਂਕਿ ਰੱਬ ਦੇ ਹੁਕਮ ਦੇ ਨਾਲ ਹੀ ਵਚਨ ਪੂਰਾ ਹੋਣਾ। ਭਾਈ ਸਾਲੋ ਜੀ ਵਰਗਿਆਂ ਨੇ ਪੁੱਤਰ ਪਾਥੀਆਂ ਵੰਡੇ ਵੱਟਦੇ ਸੀਗੇ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਦਰ ਤੇ ਜਿਹੜਾ ਵੀ ਜੀਵ ਆਉਂਦਾ ਨਾ, ਜਿਹੜਾ ਵੀ ਉਹ ਝੋਲੀ ਭਰ ਕੇ ਜ਼ਰੂਰ ਜਾਂਦਾ, ਪਰ ਸ਼ਰਧਾ ਹੋਵੇ, ਭਰੋਸਾ ਹੋਵੇ। ਜੇ ਭਰੋਸਾ ਨਹੀਂ ਫਿਰ ਤਾਂ ਖਾਲੀ ਆਉਂਦਾ, ਬੰਦਾ ਖਾਲੀ ਤੁਰ ਜਾਂਦਾ। ਗੁਰੂ ਘਰ ਦੇ ਉਹਨਾਂ ਸੇਵਾਦਾਰ ਸਿੱਖ ਜਿਹੜੇ ਕਦੇ ਵੀ ਖਾਲੀ ਨਹੀਂ ਮੁੜੇ, ਪਰ ਭਰੋਸਾ ਰੱਖਣਾ ਜ਼ਰੂਰੀ ਹੈ। ਤੇ ਭਾਈ ਆਦਮ ਜੀ ਇੱਕ ਦਿਨ ਉਹਨੂੰ ਗੁਰੂ ਦਾ ਸਿੱਖ ਮਿਲਦਾ, ਆਪਾਂ ਪਹਿਲਾਂ ਬਚਨ ਕਹਿ ਕੇ ਗਏ ਹਾਂ, ਗੁਰੂ ਸਾਹਿਬ ਦਾ ਕੋਈ ਜਨ ਹਰ ਸੌ ਦੇਵੇ ਜੋਰ, ਗੁਰੂ ਦਾ ਸਿੱਖ ਮਿਲਦਾ। ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਭੌਰਾ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੱਬ ਮੰਨਣ ਵਾਲਾ, ਤੇ ਭਾਈ ਆਦਮ ਜਿੱਥੇ ਵੀ ਬਹਿੰਦਾ ਜਿਹਦੇ ਕੋਲੇ ਵੀ ਖੜਦਾ ਉਹਦੇ ਘਰ ਵਾਲੀ, ਬਸ ਉਹ ਆਹੀ ਰੋਣਾ ਰੋਂਦੇ ਆ ਵਿਚਾਰੇ ਵੀ ਬੜਾ ਕੁਛ ਮਾਲਕ ਨੇ ਦਿੱਤਾ ਏ, ਪਰ ਘਰੇ ਕੋਈ ਪੁੱਤ ਨਾ ਧੀ ਹੈ, ਘਰ ਸੁਨਾ ਲੱਗਦਾ ਹੈ, ਵੱਢ ਵੱਢ ਖਾਂਦੀਆਂ ਕੰਧਾਂ। ਕਿਸੇ ਗੁਰਸਿੱਖ ਨਾਲ ਮਿਲਾਪ ਹੋਇਆ ਭਾਈ ਆਦਮ ਦਾ, ਤੇ ਭਾਈ ਆਦਮ ਨੇ ਜਦੋਂ ਬਚਨ ਕੀਤੇ ਨਾ, ਗੱਲਾਂ ਕੀਤੀਆਂ ਗੁਰਸਿੱਖ ਦੇ ਨਾਲ ਵੀ ਚੱਲ ਸਿੱਖਾ ਘਰੇ ਚੱਲੀਏ, ਪ੍ਰਸ਼ਾਦਾ ਪਾਣੀ ਜਲ ਪਾਣੀ ਛਕਾਈਏ, ਤੈਨੂੰ ਤੂੰ ਰੱਬ ਦਾ ਪਿਆਰਾ ਲੱਗਦਾ, ਤੇਰੀ ਰੂਹ ਤੇਰੇ ਸਰੂਪ ਨੂੰ ਤੱਕ ਕੇ ਮਨ ਨੂੰ ਕੁਝ ਸਕੂਨ ਜਿਹਾ ਮਹਿਸੂਸ ਹੋਇਆ, ਤੇ ਤੇਰੇ ਜਿਹੜੇ ਸ਼ਬਦ ਨੇ, ਤੇਰੀਆਂ ਜਿਹੜੀਆਂ ਗੱਲਾਂ ਨੇ ਉਹ ਬੜੀਆਂ ਪਿਆਰੀਆਂ ਲੱਗੀਆਂ, ਕਿਉਂਕਿ ਉਹ ਸਿੱਖ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਗੱਲਾਂ ਕੀਤੀਆਂ। ਰਾਮਦਾਸ ਜੀ ਬਖਸ਼ਣ ਹਾਰ ਹੈ ਤੂੰ ਪਾਪੀ ਤਰਦੇ, ਤੇਰੇ ਦਰਬਾਰ ਦੇਖੇ ਹੋਈ ਮਿਹਰ ਤੇਰੀ, ਪਿੰਗਲੇ ਪਾਰ ਹੋਏ ਤਰਿਆ ਇੱਕ ਨਹੀਂ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰਪਕਾਰ ਦੇਖੇ। ਗੁਰੂ ਸਦਾ ਹੀ ਮਿਹਰਾਂ ਦੇ ਸਾਗਰ ਹੈ, ਮਿਹਰਾਂ ਕਰਨ ਵਾਲੇ।
ਵੀ ਭਾਈ ਆਦਮ ਕਹਿੰਦਾ ਗੁਰੂ ਦਿਆ ਪਿਆਰਿਆ ਸਾਡੇ ਘਰੇ ਚਰਨ ਪਾ ਤਾਂ ਕਿ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਆਇਆ। ਪੁਰਾਣੇ ਸਮਿਆਂ ਦੇ ਵਿੱਚ ਨਾ ਜਦੋਂ ਕੋਈ ਗੁਰੂ ਕੀ ਨਗਰੀ ਚ ਆਉਂਦਾ ਸੀ ਤੇ ਉਹਦੇ ਪੈਰ ਧੋ ਕੇ ਪੀਂਦੇ ਸੀ, ਚਰਨ ਅੰਮ੍ਰਿਤ ਜੀ ਨੂੰ ਕਿਹਾ ਜਾਂਦਾ ਸੀ ਚਰਨਾ। ਹੁਣ ਸਾਡੇ ਵਿਸ਼ਵਾਸ ਭਰੋਸੇ ਘੱਟ ਗਏ ਕਿਉਂਕਿ ਪੁਰਾਣੇ ਸਮੇਂ ਤੇ ਹਰੇਕ ਬੰਦਾ ਨਹੀਂ ਜਾ ਸਕਦਾ ਸੀ ਸਾਡੇ ਤੀਰਥ ਇਸ਼ਨਾਨਾਂ ਤੇ ਇਤਿਹਾਸਕ ਅਸਥਾਨ ਨੇ ਜਿਹੜੇ, ਤੇ ਜਿਹੜੇ ਸਿੱਖ ਨੇ ਕਿਤੇ ਜਾਣਾ ਪਿੰਡ ਚ ਪਤਾ ਲੱਗਣਾ ਵੀ ਫਲਾਨਾ ਦਰਸ਼ਨ ਦਿਦਾਰੇ ਕਰਨ ਗਿਆ ਤੇ ਸਾਰੇ ਪਿੰਡ ਨੇ ਉਹਦੇ ਦਰਸ਼ਨ ਕਰਨੇ ਆ ਕੇ, ਉਹਦੇ ਸਾਰੇ ਪਿੰਡ ਨੇ ਚਰਨ ਅੰਮ੍ਰਿਤ ਪੀਣਾ, ਪੈਰ ਧੋ ਧੋ ਕੇ ਪੀਣੇ। ਐਡੀ ਵੱਡੀ ਪਦਵੀ ਹੈ ਤੇ ਮੈਂ ਨੀ ਕਹਿੰਦਾ, ਗੁਰਬਾਣੀ ਕਹਿੰਦੀ ਗੁਰਸਿੱਖਾਂ ਕੀ ਧੂੜ ਦੇ ਹਉ ਪਾਪੀ ਭੀ ਗਤ ਪਾਹੇ। ਬਾਣੀ ਨੇ ਮੋਹਰ ਲਾਤੀ ਕਹਿੰਦੇ ਹੋਵੇ ਗੁਰਸਿੱਖ ਪਰ ਇਹ ਨਾ ਮੇਲਾ ਵੇਖ ਕੇ ਆਇਆ ਹੋਵੇ, ਉੱਥੇ ਖਿਡੌਣੇ ਖਰੀਦਦਾ ਫਿਰੇ, ਸੰਗਤ ਕਰਕੇ ਆਇਆ ਹੋਵੇ, ਬਾਣੀ ਪੜ੍ਹ ਕੇ ਆਇਆ ਹੋਵੇ, ਕੁਝ ਖੱਟ ਕੇ ਆਇਆ ਹੋਵੇ, ਇੱਥੇ ਆਉਣੇ ਆ ਅਸੀਂ, ਇੱਥੇ ਆਉਣੇ ਆ। ਇਹੀ ਸਾਡੇ ਤੇ ਢੁਕਦੀ ਗੱਲ ਵੀ ਇੱਥੇ ਕੁਝ ਸੁਣ ਕੇ ਜਾਈਏ, ਇੱਥੇ ਕੁਝ ਮੰਨ ਕੇ ਜਾਈਏ, ਇੱਥੇ ਕੁਝ ਗ੍ਰਹਿਣ ਕਰਕੇ ਜਾਈਏ, ਇੱਥੇ ਕੁਝ ਨਵਾਂ ਸਿੱਖ ਕੇ ਜਾਈਏ, ਇੱਥੇ ਸਾਡੇ ਅੰਦਰ ਕੋਈ ਪਰਿਵਰਤਨ ਆਵੇ, ਤਬਦੀਲੀ ਆਵੇ ਜਦੋਂ ਵੀ ਇੱਥੇ ਆਉਣੇ ਆ। ਬੱਚਾ ਸਕੂਲ ਜਾਂਦਾ ਕਾਹਦੇ ਲਈ ਭੇਜਦੇ ਵੀ ਇਹ ਕੁਝ ਸਿੱਖਿਆ ਆਵੇ, ਤੇ ਇਹ ਸਾਡਾ ਸਕੂਲ ਆ ਸਾਰਿਆਂ ਦੇ ਛੋਟਿਆਂ ਵੱਡਿਆਂ ਦਾ, ਸਿੱਖੀ ਦਾ ਸਕੂਲ। ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ, ਜਦ ਦਾਖਲਾ ਲੈ ਕੇ ਦੇਖਿਆ ਪੜ੍ਹਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ। ਇਹਦੀ ਤਾਂ ਫੀਸ ਐਡੀ ਹੈ, ਆਹ ਤਾਂ ਜਿਹੜੀ ਅਸੀਂ ਮਾਇਆ ਭੇਟ ਕਰਦੇ ਨਾ, ਸਾਡਾ ਦਸਵੰਧ ਹੈ, ਭੇਟ ਆ ਗੁਰੂ ਦੀ, ਇਹ ਤੇ ਸਾਡਾ ਨੀ ਹੱਕ, ਗੁਰੂ ਦਾ ਹੱਕ ਆ ਇੱਥੇ ਦਸਵੰਧ ਤੇ ਇਹ ਭੇਟ ਆ। ਤੇ ਜਿਹੜੀ ਫੀਸ ਆ ਉਹ ਤਾਂ ਮਹਾਰਾਜ ਕਹਿੰਦੇ ਵੀ ਸੈਰੀ ਅਰਪਣ ਕਰਨਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣਨਾ ਕੀਜੈ। ਸਿਰ ਅਰਪਣ ਕਰਨ ਤੋਂ ਭਾਵ ਆ ਵੀ ਤੇਰੇ ਵਿੱਚ ਮੈਂ ਮੇਰੀ ਨਾ ਰਵੇ ਕਿਤੇ, ਤੂੰ ਰੱਬ ਦਾ ਹੀ ਹੋ ਜੇ, ਤੇ ਜਦੋਂ ਰੱਬ ਦਾ ਹੋ ਗਿਆ ਉਦੋਂ ਫਿਰ ਸਾਰਿਆਂ ਦਾ ਹੋ ਜਾਏਗਾ। ਤੂੰ ਤੂੰ ਕਰਤਾ ਤੂੰ ਹੋਆ, ਮੁਝਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਜਦੋਂ ਰੱਬ ਦੇ ਬਣ ਗਏ ਨਾ ਆਪਾਂ ਸਾਰੀ, ਤੇ ਉਦੋਂ ਫਿਰ ਸਾਰਿਆਂ ਦੇ ਹੋ ਜਾਂਗੇ। ਤੇ ਜਿੰਨਾ ਚਿਰ ਰੱਬ ਦੇ ਨਹੀਂ ਬਣੇ ਉਨਾ ਚਿਰ ਹੀ ਲੱਗਦਾ ਵੀ ਆ ਛੋਟਾ ਵੱਡਾ ਪਰਾਇਆ ਮੇਰਾ, ਉਨਾ ਚਿਰ ਹੀ ਲੱਗਦਾ ਫਲਾਨਾ ਫਲਾਨਾ, ਉਨਾ ਚਿਰ ਹੀ ਲੱਗਦਾ ਇਹ ਮਾੜਾ ਇਹ ਚੰਗਾ। ਤੇ ਜਦੋਂ ਰੱਬ ਦੇ ਹੋ ਗਏ ਉਦੋਂ ਫਿਰ ਸਾਰੇ ਰੱਬ ਵਰਗੇ ਹੀ ਲੱਗਣੇ, ਰੱਬ ਦਾ ਰੂਪ ਹੀ ਲੱਗਣੇ ਸਾਰੇ, ਪਰਮੇਸ਼ਰ ਦਾ ਹੀ। ਆਓ ਭਾਈ ਆਦਮ ਜੀ ਕਹਿੰਦੇ ਵੀ ਗੁਰਸਿੱਖਾ ਤੇਰੀਆਂ ਪਿਆਰੀਆਂ ਗੱਲਾਂ ਨੇ, ਜਿਹੜੀ ਗੁਰੂ ਦੀ ਵਡਿਆਈ ਦੀ ਗੱਲ ਹੋਵੇ ਪਿਆਰੀ ਲੱਗਦੀ ਹੁੰਦੀ ਹੈ, ਜਿਹਦੇ 'ਚ ਗੁਰੂ ਦੀ ਵਡਿਆਈ ਹੋਵੇ। ਜਦੋਂ ਭਾਈ ਕਾਨਾ ਜੀ ਵਰਗੇ ਆਏ ਸੀ ਨਾ ਮਹਾਰਾਜ ਨੂੰ, ਪੰਜਵੇਂ ਪਾਤਸ਼ਾਹ ਨੂੰ ਲੈ ਕੇ ਆਪਦੀ ਰਚੀ ਹੋਈ ਕਿਤਾਬ ਲੈ ਕੇ, ਕਵਿਤਾਵਾਂ ਲੈ ਕੇ, ਕਹਿੰਦੇ ਜੀ ਸਾਡੀ ਵੀ ਬਚਨ ਵਿੱਚ ਲਿਖੋ ਬਾਣੀ। ਮਹਾਰਾਜ ਕਹਿੰਦੇ ਕੀ ਲਿਖਿਆ? ਭਾਈ ਕਾਨੇ ਨੇ ਸੁਣਾਇਆ, ਕਹਿੰਦਾ ਮੈਂ ਉਹੀ ਰੇ ਮੈਂ ਉਹੀ ਰੇ। ਮਹਾਰਾਜ ਕਹਿੰਦੇ ਇਹ ਮੈਂ ਵਾਲੀ ਤਾਂ ਗੱਲ ਮਟਾਉਣੀ ਆ, ਕਾਨਿਆਂ ਤੂੰ ਪਹਿਲਾਂ ਹੀ ਮੈਂ ਕਰੀ ਜਾਂਦਾ, ਤੂੰ ਤੂੰ ਕਰਨਾ, ਰੱਬ ਕਹਿਣਾ, ਰੱਬ ਨੂੰ ਤੂੰ ਹੀ ਆ ਸਾਰਾ ਕੁਛ, ਮੇਰੀ ਮੇਰੀ ਕਰਤੇ ਤਾਂ ਕੈਰੋਂ ਵਰਗੇ ਚਲੇ ਗਏ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਰੀ, ਬਾਰਾਂ ਜੋ ਜਦ ਛਤਰ ਚਲੇ ਸਾ ਦੇਹੀ ਗਿਰਦ ਨਾ ਖਾਈ, ਸਰਬ ਸੁਣ ਕੀ ਲੰਕਾ ਹੋਤੀ ਰਾਵਣ ਸੇ ਦਿਖਾਈ, ਕਹਾਂ ਭਾਇਓ ਦਰ ਬਾਂਧੇ ਹੱਥੀ ਖਿਨਵੇਂ ਭਈ ਪਰਾਈ। ਕਾਹਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ, ਇੱਥੇ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ, ਤੁਰ ਗਏ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ, ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ, ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਆ ਲੱਖਾਂ ਯੂਸਫ ਦੇ ਘੋੜ ਸਵਾਰ ਤੁਰ ਗਏ, ਇੱਥੋਂ ਪਾਰਸਾ ਤਾਰੂ ਕਈ ਪਤਨਾਂ ਦੇ ਭਾ ਕੌਡੀਆਂ ਲੱਖਾਂ ਹਜ਼ਾਰ ਤੁਰ ਗਏ। ਆਓ ਬਾਬਾ ਆਦਮ, ਗੁਰਸਹਿ ਕਹਿੰਦਾ ਬਾਬਾ ਆਦਮ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜਾ, ਮੈਂ ਤੇਰੀ ਹਕੀਕਤ ਸੁਣੀ ਆ, ਕਹਾਣੀ ਸੁਣੀ, ਤੇਰਾ ਦੁੱਖ ਸੁਣਿਆ, ਤੇ ਦੁੱਖ ਵੀ ਬਿਰਲਾ ਬੰਦਾ ਸੁਣਦਾ, ਹਰੇਕ ਬੰਦਾ ਕਿਸੇ ਦਾ ਦੁੱਖ ਨਹੀਂ ਸੁਣਦਾ, ਹਰੇਕ ਬੰਦਾ ਕਿਸੇ ਦਾ ਦੁੱਖ ਨਹੀਂ ਬਣਾਉਂਦਾ, ਹਰੇਕ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ, ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਉਦੋਂ ਤਾਂ ਫਿਰ ਰੱਬ ਵਰਗੇ ਸੱਜਣ ਖੜਦੇ ਜਾਂ ਫਿਰ ਰੱਬ ਖੜਦਾ। ਔਰ ਇਹ ਸੱਜਣ ਕਹਿੰਦਾ, ਇਹ ਸਿੱਖ ਕਹਿੰਦਾ ਆਦਮਾ ਤੂੰ ਬੜਾ ਚੰਗਾ, ਤੇਰੀ ਬੜੀ ਨੇਕ ਰੂਹ ਹੈ, ਤੇ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਜਾ, ਤੇਰੇ ਬੇੜੇ ਤਰ ਜਾਣਗੇ। ਗੁਰੂ ਰਾਮਦਾਸ ਮਹਾਰਾਜ
ਤੈਨੂੰ ਭਾਗ ਲਾ ਦੇਣਗੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇਰੀਆਂ ਝੋਲੀਆਂ ਭਰ ਦੇਣਗੇ। ਇਹ ਸਿੱਖ ਨੇ ਜਦੋਂ ਭਾਈ ਆਦਮ ਨੂੰ ਕਿਹਾ ਵੀ ਆਦਮਾ ਤੂੰ ਉੱਥੋਂ ਜਾ ਕੇ ਦਾਤ ਮੰਗ, ਪੁੱਤਰ ਦੀ ਮੰਗ ਚਾਹੇ ਧੀ ਦੀ ਮੰਗ। ਆਪਾਂ ਨੂੰ ਪਹਿਲ ਹੁੰਦੀ, ਆਪਾਂ ਪਹਿਲ ਪੁੱਤਰ ਤੋਂ ਹੀ ਮੰਗਦੇ ਹਾਂ, ਕਿਉਂਕਿ ਹੈ ਤਾਂ ਪੁੱਤਰ ਧੀਆਂ ਇੱਕੋ ਹੀ, ਪਰ ਆਪਾਂ ਇਹ ਕਹਿੰਦੇ ਵੀ ਪੁੱਤਰ ਨਾਲ ਵੰਸ਼ ਚੱਲਦੀ ਹੈ। ਭਾਈ ਆਦਮ ਨੂੰ ਕਹਿੰਦਾ ਜੇ ਤੂੰ ਪੁੱਤਰ ਚਾਹੁੰਦਾ ਨਾ, ਜੇ ਲੋਚਦਾ ਹੈ ਤੇਰੇ ਘਰੇ ਵਾਲ ਖੇਡੇ, ਫਿਰ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦੇ। ਆਓ ਜਿਵੇਂ ਉਹ ਸਿੱਖ ਨੇ ਕਹੇ ਸ਼ਬਦ ਕਹੇ ਬੋਲ, ਭਾਈ ਆਦਮ ਨੂੰ ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਪਰਵਾਹੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ

ਕਹਾਣੀ ਜੀ ਖੜਕ ਬਾਦਲ ਗੁਰਮਾ ਓ ਸੁਲਝਾਵਣ ਤਾਣੀ ਜੀ ਖੜਕ ਬਾਦਲ ਗੁਰਮਾ ਓ ਸੁਲਝਾ

ਬਿਜੋ ਪਿੰਡ ਵਿੱਚ ਬੜਾ ਸਿਆਣਾ ਭਾਈ ਆਦਮ ਰਹਿੰਦਾ, ਦਸਾਂ ਨਹਾਂ ਦੀ ਕਿਰਤ ਕਮਾਉਂਦਾ, ਵਾਹਿਗੁਰੂ ਵਾਹਿਗੁਰੂ ਕਹਿੰਦਾ। ਪੁੱਤਰ ਬਾਧਿਓ ਜੱਗ ਤੋਂ ਸੱਖਣਾ ਦਰਦ ਦਿਲਾਂ ਵਿੱਚ ਰਹਿੰਦਾ, ਅਜੀਤਵਾਲ ਦੇ ਪਾਰਸ ਉਹਨੂੰ ਬੋਝ ਉਠਾਉਣਾ ਪੈਂਦਾ, ਕਈ ਗੱਲਾਂ ਦਾ ਬੋਝ ਆ ਦਿਲ ਦੇ ਉੱਤੇ, ਤੇ ਸਭ ਤੋਂ ਵੱਡਾ ਔਲਾਦ ਦਾ ਹੀ ਬੋਝ ਹੁੰਦਾ। ਜੇ ਔਲਾਦ ਨਾ ਹੋਵੇ ਤੇ ਤਾਂ ਵੀ ਸਾਰਾ ਜਹਾਨ ਸੁੰਨਾ ਲੱਗਦਾ, ਤੇ ਜੇ ਕਿਤੇ ਔਲਾਦ ਮਾੜੀ ਨਿਕਲ ਆਵੇ ਤੇ ਤਾਂ ਵੀ ਸਾਰਾ ਜਹਾਨ ਚੰਗਾ ਨਹੀਂ ਲੱਗਦਾ, ਕਿਉਂਕਿ ਇਹ ਅਕਾਲ ਪੁਰਖ ਨਿਰੰਕਾਰ ਪਰਵਤਗਾਰ ਦੇ ਘਰੇ ਦਾਤਾਂ ਪ੍ਰਾਪਤ ਹੁੰਦੀਆਂ ਪੁੱਤਰ ਧੀਆਂ ਦੀਆਂ। ਮਾਤਾ ਗੰਗਾ ਜੀ ਨੂੰ ਵੀ ਪੁੱਤ ਮੰਗਣ ਦੀ ਤਾਂ ਲੋੜ ਪੈ ਗਈ ਸੀ, ਨਾ ਗੁਰੂ ਦੇ ਮਹਿਲ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਧਰਮ ਸਪਤਨੀ, ਗੁਰੂ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ, ਤੇ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਵੀ ਮਾਤਾ ਗੰਗਾ ਜੀ ਦੀ ਵੀ ਕਿੰਨੀ ਭਗਤੀ ਹੋਣੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਧਰਮ ਸਪਤਨੀ ਹੋਣਾ ਕਿਤੇ ਥੋੜੀ ਭਗਤੀ ਵਾਲੀ ਗੱਲ ਥੋੜਾ, ਪਤਾ ਨਹੀਂ ਕਿੰਨੇ ਜਨਮਾਂ ਦੀ ਭਗਤੀ ਹੋਣੀ ਹੈ ਜਿਨ੍ਹਾਂ ਨੂੰ ਰੱਬ ਮਿਲਿਆ, ਪਤੀ ਪਰਮਾਤਮਾ ਰੱਬ ਰਾਮਦਾਸ ਮਹਾਰਾਜ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਮਿਲੇ। ਕਿਉਂਕਿ ਆਵੋ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਆਰਾਮ, ਆਪਾਂ ਸ਼ਬਦ ਪੜ੍ਹਦੇ ਸੁਣਦੇ ਹਾਂ, ਅਸਲ ਸੱਜਣ ਜਿਹੜਾ ਰੱਬ ਆ ਸਾਡਾ ਪਰਮਾਤਮਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾਂ ਮੰਗੀਏ ਤਿੱਥੇ ਕਿਹੜੇ ਦੱਸਣ। ਹਾਂ ਇਹ ਵੀ ਸਾਡੇ ਸੰਯੋਗ ਆ, ਜਿਹੜੇ ਦੁਨਿਆਵੀ ਰਸਤੇ ਆ ਨਾ, ਚਾਹੇ ਮਾਂ ਪੁੱਤ ਦਾ, ਚਾਹੇ ਪਿਓ ਪੁੱਤ ਦਾ, ਚਾਹੇ ਧੀਆਂ ਦਾ, ਪੁੱਤਰਾਂ ਦਾ, ਭੈਣਾਂ ਦਾ, ਭਰਾਵਾਂ ਦਾ, ਪਤੀ ਦਾ, ਪਤਨੀ ਦਾ, ਇਹ ਵੀ ਸਾਡੇ ਸੰਯੋਗ ਆ, ਇਹ ਵੀ ਮਹਾਰਾਜ ਨੇ ਧਰੋ ਲਿਖੇ ਹੋਏ ਆ, ਅਸੀਂ ਇੱਕ ਦੂਜੇ ਦੇ ਲੈਣ ਦੇਣ ਦੇ ਚੱਕਰਾਂ ਚ ਕਿਤੇ ਸਾਡੇ ਤੇ ਪਰ ਉਪਕਾਰ ਸਾਡੇ ਅਸੀਂ ਕਰਤਾ ਬੱਚਿਆਂ ਤੇ, ਕਿਤੇ ਸਾਡੇ ਬੱਚਿਆਂ ਨੇ ਸਾਡੇ, ਇਹ ਲੜੀ ਚੱਲੀ ਆਉਂਦੀ ਹੈ। ਇਹ ਕ੍ਰਿਸ਼ਨ ਭਗਵਾਨ ਨੂੰ ਕਿਹਾ ਸੀਗਾ ਅਰਜਨ ਨੇ, ਅਰ ਕ੍ਰਿਸ਼ਨ ਨੇ ਅਰਜਨ ਨੂੰ ਵੀ ਇਹ ਲੈਣੇ ਦੇਣੇ ਦੇ ਸੰਬੰਧ ਆ, ਜਦੋਂ ਉਹਦਾ ਪੁੱਤ ਭਵਨ ਨੂੰ ਚੜ੍ਹਾਈ ਕਰ ਗਿਆ ਸੀ। ਆਹ ਬੇਨਤੀ ਕਰਾਂ ਵੀ ਅਸਲ ਜਿਹੜੀ ਗੱਲ ਆ ਨਾ, ਵੀ ਅਸਲ ਸੱਜਣ ਆ ਜਿਹੜਾ ਉਹ ਰੱਬ ਆ, ਦੁਨੀਆਂ ਵਿੱਚ ਵੀ ਤੇ ਦਰਗਾਹ ਵਿੱਚ ਵੀ ਪਰਮੇਸ਼ਰ ਜਿਹੜਾ, ਅਕਾਲ ਪੁਰਖ ਨਿਰੰਕਾਰ ਨੇ ਸਾਡੀ ਬਾਂਹ ਫੜ ਕੇ ਛੱਡਣੀ ਨਹੀਂ। ਇੱਥੇ ਸਾਡੇ ਗੁਰੂ ਮਹਾਰਾਜ ਕਿਰਪਾ ਕਰੇ, ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੇ ਘਰ ਪਰਿਵਾਰਾਂ 'ਚ ਪ੍ਰੇਮ ਬਣਿਆ ਰਹੇ ਸਾਰੇ ਰਿਸ਼ਤਿਆਂ 'ਚ, ਅਥਵਾਕ ਰਹੇ ਸਾਰੇ ਰਿਸ਼ਤਿਆਂ 'ਚ, ਭਾਈਚਾਰਕ ਸਾਂਝ ਰਹੇ ਸਾਡੀ ਇੱਕ ਦੂਜੇ ਦੇ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਜਦੋਂ ਆਨੰਦ ਕਾਰਜ ਆਉਂਦੇ ਬੋਲਿਆ ਜਾਂਦਾ, ਧੰਨ ਪਰੇ ਨਾ ਆਖੀਏ ਬਹਿਣਾ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧੰਨ ਪਰ ਕਹੀਏ ਸੋਏ। ਕਹਿੰਦੇ ਦੋ ਸਰੀਰ ਹੋਣ ਤੇ ਜੋਤ ਇੱਕ ਹੋਵੇ, ਉਹਨੂੰ ਧੰਨ ਧੰਨ ਤੇ ਪੈਰ ਕਿਹਾ ਗਿਆ, ਪੈਰ ਨਾਮ ਪਤੀ ਦਾ, ਧੰਨ ਨਾਮ ਔਰਤ ਦਾ। ਕਹਿੰਦੇ ਇਹ ਜਿਹੜਾ ਨਾਤਾ, ਇਹ ਜਿਹੜਾ ਰਿਸ਼ਤਾ, ਇਹ ਇਕੱਲਾ ਵੀ ਦੋਹਾਂ ਦਾ ਇਕੱਠੇ ਹੋ ਕੇ ਬਹਿ ਜਾਣਾ, ਪ੍ਰਸ਼ਾਦਾ ਛਕ ਲੈਣਾ, ਇਕੱਠੇ ਰਹਿਣਾ ਇੱਕ ਛੱਤ ਥੱਲੇ, ਇਕੱਲਾ ਇਹੀ ਰਿਸ਼ਤਾ ਨਹੀਂ। ਕਹਿੰਦੇ ਸਰੀਰ ਦੋ ਹੋਣ ਤੇ ਰੂਹ ਇੱਕੋ ਹੀ ਹੋਵੇ, ਜੋਤ ਇੱਕ ਹੋਵੇ, ਫਿਰ ਉਹ ਰੱਬ ਵਰਗਾ ਹੀ ਰਿਸ਼ਤਾ ਬਣ ਜਾਂਦਾ, ਪਰਮੇਸ਼ਰ ਹੀ ਬਣ ਜਾਂਦੇ ਨੇ ਇੱਕ ਦੂਜੇ ਦੇ ਲਈ। ਅਰਧ ਸਰੀਰੀ ਨਾਰ ਨਾ ਛੋਟੇ, ਤਾਂ ਤੇ ਹਿੰਦੂ ਹੀ ਰਹੀ ਹੈ। ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਦੇ ਸਿੱਖ ਦੀਆਂ ਗੱਲਾਂ ਦਾ ਬੜਾ ਪ੍ਰਭਾਵ ਪਿਆ ਭਾਈ ਆਦਮ ਤੇ, ਤੇ ਭਾਈ ਆਦਮ ਨੇ ਘਰ ਵਾਲੀ ਨੂੰ ਜਾ ਕੇ ਕਿਹਾ, ਉਹ ਵੀ ਆਗਿਆਕਾਰੀ ਔਰਤ ਸੀ। ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦੇਵਾਂ, ਇਹ ਜਿਹੜਾ ਗ੍ਰਸਥ ਜੀਵਨ ਨੂੰ ਪ੍ਰਧਾਨਗੀ ਦਿੱਤੀ ਹੈ, ਤੇ ਜੇ ਰੱਬ ਨੂੰ ਪ੍ਰਧਾਨਗੀ ਨਾ ਦਿੰਦਾ ਤੇ ਬਾਬੇ ਧੰਨੇ ਨੇ ਵੀ ਨਹੀਂ ਘਰ ਵਾਲੀ ਮੰਗਣੀ ਸੀ। ਬਾਬੇ ਧੰਨੇ ਨੇ ਘਰ ਵਾਲੀ ਮੰਗੀ ਰੱਬ ਤੋਂ, ਘਰ ਕੀ ਗੀ ਹੁਣ ਚੰਗੀ ਜਨ ਧੰਨਾ ਲੇਵੈ ਮੰਗੀ, ਜੀਵਨ ਸਾਥੀ ਮੰਗਿਆ ਉਹਦਾ ਬਾਬੇ ਧੰਨੇ ਜੀ ਨੇ, ਗੁਰਬਾਣੀ 'ਚ ਦਰਜ ਕਰਤਾ ਮਹਾਰਾਜ ਨੇ ਵੀ ਬਾਬੇ ਧੰਨੇ ਨੇ ਘਿਓ ਖੰਡ ਨੋਣ ਸ਼ੱਕਰ ਘੋੜੀ ਮੱਝਾਂ ਗਾਵਾਂ ਖੇਤੀ ਸਾਰਾ ਕੁਛ ਮੰਗ ਕੇ, ਜੁੱਤੀ ਵੀ ਮੰਗੀ ਬਾਬੇ ਧੰਨੇ ਨੇ, ਤੇ ਅਖੀਰ ਵਿੱਚ ਕਹਿੰਦੇ ਘਰ ਕੀ ਗੀ ਹੁਣ ਚੰਗੀ ਜਨ ਧੰਨਾ ਲੇਵੇ ਮੰਗੀ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਗ੍ਰਸਥ ਜੀਵਨ ਬੜਾ ਉੱਚਾ ਸੁੱਚਾ ਹੈ, ਇਹਦੇ ਵਿੱਚ ਰਹਿ ਕੇ ਬੰਦਾ ਰੱਬ ਦੇ ਬੜਾ ਨੇੜੇ ਹੋ ਸਕਦਾ, ਤੇ ਜੇ ਇਹਨੂੰ ਜੁਗਤੀ ਆਉਂਦੀ ਹੋਵੇ ਬੰਦੇ ਨੂੰ, ਤੇ ਜੇ ਇਕੱਲਾ ਝਮੇਲੇ 'ਚ ਹੀ ਪਿਆ ਰਿਹਾ ਤੇ ਫਿਰ ਤਾਂ ਕਾਹਦਾ ਇੱਥੇ ਆਉਣਾ ਤੇ ਕਾਹਦਾ ਜਾਣਾ। ਮਹਾਰਾਜ ਕਹਿੰਦੇ ਗ੍ਰਸਥੀ ਵੀ ਰਹਿ, ਬੱਚਿਆਂ ਵਾਲਾ ਵੀ ਰਹਿ, ਘਰ ਬਾਰ 'ਚ ਵੀ ਰਹਿ, ਪਰਿਵਾਰ 'ਚ ਵੀ ਰਹਿ, ਕਿਰਤ ਵੀ ਕਰ, ਪਰ ਕੀਰਤੀ ਨਾ ਛੱਡ, ਰੱਬ ਦੀ ਬੰਦਗੀ ਨਾ ਛੱਡੀ, ਚੰਗੇ ਗੁਣ ਨਾ ਛੱਡੀ,
ਅਮਲ ਕਰੀ 24 ਘੰਟਿਆਂ ਚੋਂ, ਬਾਹਲਾ ਨਹੀਂ ਤਾਂ 24 ਮਿੰਟ ਹੀ ਕੱਢ ਲਿਆ ਕਰ, ਹੈ ਤਾਂ 2.5 ਘੰਟੇ ਕੱਢਣ ਦਾ ਦਸਵੰਧ ਤੇਰਾ। 24 ਘੰਟੇ ਕਿਸੇ ਨੇ ਆਪਾਂ ਨੂੰ ਦਿੱਤੇ ਹੋਣ ਵੀ ਆ 24 ਘੰਟੇ ਤੈਨੂੰ ਖੁੱਲਾ, ਜੋ ਮਰਜ਼ੀ ਖਾ ਪੀ ਖੇਡ ਹੱਸ, ਤੂੰ ਦੁਨੀਆਂ ਤੇ ਤੁਰ ਫੈਰਾ, ਤੇ ਵੀ ਅੱਧਾ ਕੁ ਘੰਟਾ ਮੇਰੇ ਕੋਲੇ ਆ ਕੇ ਬਹਿ ਜੀ। ਜੇ ਆਮ ਬੰਦਾ ਕਵੇ ਕੋਈ ਤੇ ਆਪਾਂ ਨੂੰ ਸੋਚਣੀ ਪੈਣੀ ਗੱਲ ਵੀ, ਜੇ ਮੈਂ ਅੱਜ ਅੱਧਾ ਘੰਟਾ ਨਾ ਬੈਠਾ ਸਵੇਰੇ ਕੀ ਪਤਾ ਮੈਨੂੰ ਉਹ 24 ਘੰਟੇ ਦੇਵੇ ਨਾ ਦੇਵੇ। ਇਹ ਸਾਨੂੰ ਵੀ ਸੋਚਣਾ ਪੈਣਾ ਵੀ ਸਵੇਰੇ ਠਾਵੇ ਕਿ ਨਾ ਠਾਵੇ ਬਾਬਾ, ਇਹ ਕਿਸੇ ਨੂੰ ਪਤਾ ਹੈ? ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ 24,000 ਸਵਾਸ ਦੇ ਕੇ ਤੈਨੂੰ ਹਰ ਰੋਜ਼ ਉਠਾਉਂਦਾ ਨਾ, ਹਰ ਰੋਜ਼ ਆ ਫੋਨ ਦਾ ਰੀਚਾਰਜ ਮੁੱਕ ਜੇ ਬੰਦਾ ਫਿਕਰ ਚ ਪੈ ਜਾਂਦਾ ਵੀ ਛੇਤੀ ਕਰਾ ਲਈਏ, ਕੱਲ ਇਹਨਾਂ ਬੰਦ ਹੋ ਜਾਣ, ਤੇ ਜਿੱਦੇ ਆਹ ਮੁੱਕ ਗਿਆ ਅੰਦਰਲਾ, ਉਦੇ ਨੀ ਕਿਸੇ ਡਾਕਟਰ ਨੇ ਇਹ ਕਰਨਾ ਰੀਚਾਰਜ ਸਾਡੇ ਸਰੀਰ ਵਾਲਾ ਜੋਤ ਵਾਲਾ, ਇਹ ਰੱਬ ਕੋਲ ਹੀ ਹੈ। ਉਹਦਾ ਸ਼ੁਕਰਾਨਾ ਕਰ ਲਈਏ ਜਿੰਨਾ ਕੁ ਚਿਰ ਤੁਰੇ ਫਿਰਦੇ ਹਾਂ ਮਾਲਕ ਦਾ, ਉਹਦੇ ਗੁਣ ਗਾ ਲਈਏ ਜਿੰਨਾ ਕੁ ਚਿਰ ਹੈਗੇ ਆ ਸਰੀਰ ਦੇ ਵਿੱਚ, ਨਹੀਂ ਤਾਂ ਕਾਕੀ ਮਾਤ ਪਿਤਾ ਕੋ ਕਾਕੋ ਕਵਣ ਪੁਰਖ ਕੀ ਜੋਈ, ਘੱਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਫਿਰ ਤਾਂ ਰਸਤੇਦਾਰਾਂ ਨੇ ਕਹਿਣਾ ਵੀ ਛੇਤੀ ਲੈ ਚੱਲੋ, ਫਿਰ ਕਿਸੇ ਨੇ ਥੋੜਾ ਚਿਰ ਤੇਰੀਆਂ ਗੱਲਾਂ ਹੋਣਗੀਆਂ, ਤੇ ਮੁੜ ਕੇ ਜਾਂ ਵੋਟਾਂ ਦੀਆਂ ਗੱਲਾਂ ਚੱਲ ਪੈਣੀਆਂ, ਜਾਂ ਪਿੰਡ ਦੀਆਂ, ਜਾਂ ਸਰਪੰਚੀ ਦੀਆਂ, ਜਾਂ ਘਰ ਬਾਰ ਦੀਆਂ, ਜਾਂ ਇੱਕ ਦੂਜੇ ਦੀਆਂ ਪਰਿਵਾਰ ਦੀਆਂ। ਇਹ ਨੀ ਵੀ ਸਾਰੀ ਉਮਰ ਤੈਨੂੰ ਹੀ ਚੇਤੇ ਰੱਖਣਗੇ, ਨਹੀਂ ਥੋੜਾ ਚਿਰ ਹੀ ਰਹੇਗਾ। ਇਸ ਕਰਕੇ ਚੇਤੇ ਉਹਨੂੰ ਕਰ ਲੈ ਜਿਹਨੇ ਤੇਰੀ ਬਾਂਹ ਨੀ ਛੱਡਣੀ ਦਰਗਾਹ ਤੱਕ। ਆਹ ਇਹ ਦੋਨੇ ਪਤੀ ਪਤਨੀ ਰੱਬ ਨੂੰ ਮੰਨਣ ਵਾਲੇ ਹੈ, ਤੇ ਇਹਨੇ ਭਾਈ ਆਦਮ ਨੇ ਕਿਹਾ ਪਤਨੀ ਨੂੰ ਜਾ ਕੇ, ਕਹਿੰਦਾ ਭਗਵਾਨੇ ਵੀ ਅੱਜ ਪਤਾ ਨਹੀਂ ਕਿਉਂ ਮੇਰੇ ਮਨ ਨੂੰ ਮਹਿਸੂਸ ਹੋ ਰਿਹਾ ਏ ਵੀ ਸਾਨੂੰ ਕੁਝ ਨਾ ਕੁਝ ਮਿਲ ਜਾਣਾ ਜਿੱਥੇ ਅੱਜ ਚੱਲਣਾ ਆਪਾਂ। ਅੱਗੇ ਬਥੇਰੇ ਧੱਕੇ ਖਾਧੇ ਆ, ਬਥੇਰੇ ਰੋਟ ਲਾਏ ਆ, ਬਥੇਰੀਆਂ ਸੀਰਨੀਆਂ ਦਿੱਤੀਆਂ, ਬਥੇਰੇ ਚੂਰਮੇ ਕੁੱਟ ਕੁੱਟ ਖਵਾਏ, ਬੜੀਆਂ ਨਿਆਜ਼ਾਂ ਭਰੀਆਂ, ਬੜੇ ਪੱਤਨ ਭਰੇ ਆ, ਬੜੇ ਲਲੇਰ ਤਾਰੇ ਆ, ਬੜੇ ਟੂਣੇ ਬੜੇ ਧਾਗੇ ਮੰਨੇ ਦਰਖਤਾਂ ਨਾਲ, ਬੜੀਆਂ ਹਰੀਆਂ ਲਾਲ ਚਾਦਰਾਂ ਚੜਾਈਆਂ ਕਬਰਾਂ ਦੇ ਉੱਤੇ। ਪਰ ਉਹ ਕਹਿੰਦਾ ਮੈਨੂੰ ਸਕੂਨ ਨਹੀਂ ਸੀ ਅੰਦਰੋਂ, ਪਰ ਅੱਜ ਇੱਕ ਸਿੱਖ ਦੀਆਂ ਗੱਲਾਂ ਦੇ ਨਾਲ ਨਾ ਮੈਨੂੰ ਬੜਾ ਸਕੂਨ ਆਇਆ ਮਨ ਨੂੰ। ਤੇ ਇਤਿਹਾਸ ਕਹਿੰਦਾ ਉਹ ਸਿੱਖ ਨੂੰ ਨਾਲ ਵੀ ਲੈ ਕੇ ਆਇਆ ਕਰੇ, ਕਿਉਂਕਿ ਜਿਹੜਾ ਮਨ ਨੂੰ ਚੰਗਾ ਲੱਗ ਜੇ ਉਹਨੂੰ ਫਿਰ ਬੰਦਾ ਕਹਿੰਦਾ ਵੀ ਚਲੋ ਚਰਨੀ ਪੈ ਜਾਣ ਗੁਰਸਿੱਖ ਦੇ। ਕਈ ਵਾਰੀ ਆਪਾਂ ਗੁਰੂ ਦੇ ਵਜ਼ੀਰਾਂ ਦੇ ਰਾਗੀਆਂ ਦੇ ਢਾਡੀਆਂ ਦੇ ਪਾਠੀਆਂ ਦੇ ਘਰੇ ਚਰਨ ਪਾਉਣੇ ਚਾਹ ਹੁੰਦਾ ਮਨ ਦੇ ਵਿੱਚ ਵੀ ਚਲੋ ਗੁਰੂ ਦੀ ਸੇਵਾ ਕਰਦੇ ਸਾਡੇ ਘਰੇ ਚਰਨੀ ਪੈ ਜਾਣ ਚਾਹ ਹੁੰਦਾ। ਤੇ ਜਿਹੜਾ ਮਾੜਾ ਬੰਦਾ ਤੇ ਉਹਨੂੰ ਅਗਲਾ ਕਹਿੰਦਾ ਸਾਡੇ ਬੂਹੇ ਮੂਹਰ ਦੀ ਨਾ ਲੰਘੇ, ਬੁਲਾਉਣਾ ਤਾਂ ਇੱਕ ਪਾਸੇ ਦੀ ਗੱਲ ਰਹਿ ਗਈ। ਮਾੜਾ ਬੰਦਾ ਮੱਥੇ ਲੱਗ ਜੇ ਨਾ ਤਾਂ ਆਪਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ 2 ਮਿੰਟ ਖੜ ਜਾ ਫੇਰ ਜਾਈ ਬਾਹਰ, ਕਿਉਂ ਫਲਾਨਾ ਮੱਥੇ ਲੱਗ ਗਿਆ। ਤੇ ਜੇ ਚੰਗਾ ਲੱਗ ਜੇ ਮੱਥੇ ਤੇ ਫਿਰ ਸੁਭਾਅ ਕੀ ਗੱਲ ਨਿਕਲ ਆਉਂਦੀ ਮੂੰਹ ਦੇ ਵਿੱਚੋਂ ਵੀ ਅੱਜ ਕੋਈ ਨਾ ਕੋਈ ਸ਼ੁਭ ਹੋਊਗਾ ਭਲਾ ਬੰਦਾ ਮੱਥੇ ਲੱਗੇ। ਇਹ ਔਗੁਣਾਂ ਤੇ ਗੁਣਾਂ ਦਾ ਜਿਹੜਾ ਨਾ ਕਦਰ ਆ ਦੁਨੀਆਂ ਤੇ, ਔਗਣ ਵਾਲੇ ਨੂੰ ਬੰਦਾ ਨਿੰਦਦਾ ਤੇ ਗੁਣਾਂ ਵਾਲੇ ਨੂੰ ਸਲਾਹੁੰਦਾ ਬੰਦਾ ਕੋਈ ਵੀ ਹੋਵੇ। ਇਹ ਨਹੀਂ ਵੀ ਆਪਦਾ ਹੀ ਸਲਾਹੂ, ਬਗਾਨੇ ਵੀ ਸਲਾਉਣਗੇ ਜਦੋਂ ਗੁਣ ਹੋਊ ਪੱਲੇ। ਤੇ ਇਹ ਦੋਨੇ ਪਤੀ ਪਤਨੀ ਇਹਨਾਂ ਨੇ ਸਿੱਖ ਦੀ ਵੀ ਸੇਵਾ ਕੀਤੀ, ਬੜੀ ਸੇਵਾ ਕੀਤੀ ਚਾਲ ਆ ਕੇ। ਆਓ ਜਿਵੇਂ ਕਰਦੇ ਆ ਤਿਆਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੱਲ ਨੂੰ ਜਾਣ ਜੀ। ਸਿੱਖ ਪਾਸੋਂ ਜਦ ਭਾਈ ਆਦਮ ਨੇ ਗੱਲ ਸੁਣ ਲਈ ਸਾਰੀ, ਜਦੋਂ ਸਾਰੀ ਗੱਲ ਸੁਣ ਲਈ ਨਾ ਸਿੱਖ ਕੋਲੋਂ ਭਾਈ ਆਦਮ ਨੇ, ਮਨ ਦੇ

0: ਗੱਲ ਚੜ ਗਿਆ ਚਾਹੋ ਸੀ ਘਰਵਾਲੀ ਨੂੰ ਸੁਣ ਕੇ ਗੱਲ ਚੜ ਗਿਆ ਚਾਹੋ ਸੀ ਘਰਵਾਲੀ ਨੂੰ ਕਰਦੀ ਦੋਵਾਂ ਜਾਣਿਆ ਅੰਮ੍ਰਿਤਸਰ ਨੂੰ
1: ਪਿਆਰੀ
0: ਐਸੀ ਤਾਂਗ ਉੱਠੀ ਮਿਲਣੇ ਨੂੰ ਫਿਰ ਸਤਿਗੁਰ ਦੇ ਸੱਚ ਆਖਾਂ ਜਾਣੀ ਉੱਡ ਜੇ ਆਪਾਂ ਦੋਵੇਂ

0: ਤੁਮੇ ਵਿੱਚ ਦਰਬਾਰ ਦੇ
1: ਕਰਕੇ ਦਰਸ਼ ਗੁਰਾਂ ਦਾ ਚੜ੍ਹ ਗਈ ਨਾਮ ਗਵਾ।

ਖਾਤਰ ਲੰਗਰ ਦੀ ਫਿਰ ਯਾਰੀ ਕਰਦੇ ਸੰਗਤਾਂ ਖਾਤਰ ਲੰਗਰ ਦੀ ਫਿਰ ਯਾਰੀ ਸੇਵਾ ਸੰਗਤ ਦੀ ਨੂੰ ਲੱਗਦੇ ਫਲ ਬੜੇ ਮਿੱਠੜੇ

0: ਚੱਲ ਹੁਣ ਚੱਲ ਦਰਸ਼ਨ ਕਰੀਏ ਗੁਰੂ ਰਾਮਦਾਸ ਜੀ ਪਿਆਰੇ, ਲੱਖਾਂ ਝੋਲੀਆਂ ਭਰੀਆਂ ਜੀ ਨੇ ਤੇ ਡੁੱਬਦੇ ਪੱਥਰ ਤਾਰੇ, ਰੀਝ ਦਿਲਾਂ ਦੀ ਪੂਰੀ ਕਰਦਾ ਕਹਿੰਦੇ ਚੰਦ ਤੇ ਤਾਰੇ, ਅਜੀਤ ਬਾਲ ਦੇ ਪਾਰਸ ਤੋਂ ਵੀ ਤਕਲੀ ਖੂਬ ਨਜ਼ਾਰੇ, ਮੇਰੇ ਸਤਿਗੁਰਾਂ ਦੇ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਪਤੀ ਪਤਨੀ ਬਿੰਜੋ ਨਗਰ ਦੇ ਵਿੱਚੋਂ ਭਾਈ ਆਦਮ ਜੀ ਤੇ ਉਹਦੇ ਘਰ ਵਾਲੀ ਨੇ ਚਾਲੇ ਮਾਰੇ ਆ, ਰੱਬ ਰੱਬ ਕਰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਦਿਲ ਚ ਭਰੋਸਾ ਸ਼ਰਧਾ ਤੇ ਆਸਾ ਰੱਖ ਕੇ ਮੇਰੇ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਚੱਲੇ ਆ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਸ਼ਾਮ ਦੇ ਦੀਵਾਨ ਵਿੱਚ ਗੁਰੂ ਦੀ ਵਡਿਆਈ ਕਰਨ ਦਾ ਯਤਨ ਕਰਾਂਗੇ ਜੀ। ਇੱਕ ਨੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਮੇਰੇ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਵਡਿਆਈਆਂ ਕਰਦੇ ਹਾਂ, ਗੁਰੂ ਸਾਹਿਬ ਬਖਸ਼ਣਹਾਰੇ ਅੱਗੇ ਤੋਂ ਸਮਤ ਦੇਣ, ਇਸੇ ਤਰ੍ਹਾਂ ਹੀ ਸਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਕਾਰੋਬਾਰ ਚ ਬਰਕਤਾਂ, ਚੜ੍ਹਦੀ ਕਲਾ ਵਾਲਾ ਜੀਵਨ ਮੇਰੇ ਪਾਤਸ਼ਾਹ ਜੀ ਬਖਸ਼ਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਪੰਥਕ ਪ੍ਰਸਿੱਧ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਜੋ ਸਮੁੱਚੇ ਜੱਥੇ ਤੇ ਹੀ ਬੜੀ ਕਿਰਪਾ ਪਰਮਾਤਮਾ ਦੀ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਬੜੇ ਪਿਆਰ ਸਤਿਕਾਰ ਨਾਲ ਕਰਦੇ ਨੇ, ਉਹ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਨਾਲ ਜੋੜਨਗੇ ਤੇ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਦੇ ਵਿੱਚੋਂ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਰਣਜੀਤ ਸਿੰਘ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਜ਼ਰੂਰ ਬੁਲਾਇਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੇਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਸ਼ਾਮ ਨੂੰ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜੂ ਲਾਹੇ ਪ੍ਰਾਪਤ ਕਰਨੇ ਜੀ ਅਤੇ ਜਿਹੜੇ ਪੁਰਾਣੀ ਸੰਥਿਆ ਲੈਣੀ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਰਜਿਸਟਰਡ ਕਰਵਾ ਦੇਣੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਜੁੜੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰਾਰਥਨਾ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਦਸਮਤ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਮੈਂ ਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਭਨਾਂ ਦਾ ਗਾਵੇ ਸੁਣਿਆ ਥਾਂ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਉਲੰਘ ਚੁੱਕਾਂ ਦੀ ਖੇਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਭਾਈ ਸਾਹਿਬ ਜੀ ਅੱਜ ਇੱਕ ਹਾਜ ਦੀ ਭਾਨ ਵਾਸਤੇ ਸਾਡੇ ਕੋਲ ਪਹੁੰਚੇ ਹੈ। ਸਮੂਹ ਕੈਲਗਰੀ ਦੀਆਂ ਸੰਗਤਾਂ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀਵਾਂ ਆਖਦੇ ਹਾਂ ਅਤੇ ਮਹਾਰਾਜ ਜੀ ਦੀਆਂ ਚਰਨਾਂ 'ਚ ਬੇਨਤੀ ਕਰਦੇ ਹਾਂ ਮਹਾਰਾਜ ਕਿਰਪਾ ਕਰਨੀ, ਇਹਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਹਮੇਸ਼ਾ ਚੜ੍ਹਦੀ ਕਲਾ ਬਖਸ਼ ਕਰਨੀ। ਆਓ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਈ ਹੈ। ਸਤਿਗੁਰੂ ਧੰਨ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੱਚੀ ਬਾਣੀ ਜਿੱਥੇ ਸਤਿਗੁਰੂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਜੇ ਆਪ ਚਿੱਤ ਲਾ ਕੇ ਜੋੜ ਕੇ ਪੜ੍ਹੀਏ ਵਿਚਾਰੀਏ, ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਮਨ ਕਰਕੇ ਸਮਰਪਿਤ ਹੋ ਕੇ ਜਦੋਂ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਨਾਮ ਦੇ ਨਾਲ ਚਿੱਤ ਲਾ ਕੇ ਬਾਣੀ ਦੇ ਨਾਲ ਚਿੱਤ ਜੋੜ ਕੇ, ਕੋਈ ਸਾਡੇ ਜੀਵਨ ਦੀ ਐਸੀ ਚੰਗੀ ਭਾਵਨਾ ਜਿਹੜੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਉਹ ਸਤਿਗੁਰੂ ਪੂਰੀ ਕਰਦੇ ਨੇ। ਜੇ ਵਸਤ ਮੰਗੀ ਹੈ, ਕੋਈ ਚੰਗੀ ਵਸਤੂ ਮੰਗਦੇ ਹਾਂ, ਮੰਗਣਾ ਗੁਰੂ ਕੋਲੋਂ ਕੀ ਹੈ, ਜੇ ਸਭ ਕੁਝ ਹੀ ਛੱਡ ਕੇ ਇੱਕ ਗੱਲ ਮੰਗ ਰਹੀਏ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਕਿ ਇਹ ਚਾਹ ਮਨ ਦੇ ਵਿੱਚ ਬਣਿਆ ਰਹੇ ਕਿ ਸਤਿਗੁਰੂ ਇਹ ਰਸਨਾ ਦੇ ਨਾਲ ਜਿਹੜਾ ਜੀਵਨ ਤੁਸੀਂ ਦਿੱਤਾ ਹੈ, ਬਖਸ਼ਿਸ਼ ਕੀਤਾ ਹੈ, ਸਤਿਗੁਰੂ ਨੇ ਸਭ ਕੁਛ ਦਿੱਤਾ ਹੈ, ਬੇਅੰਤ ਦਾਤਾਂ ਦੇ ਕੇ ਨਿਵਾਜਿਆ ਹੈ, ਉਹਦਾ ਜਿਤਨਾ ਸ਼ੁਕਰਾਨਾ ਕਰੀਏ ਥੋੜ੍ਹਾ ਹੈ, ਅਤੇ ਗੁਰੂ ਕੋਲੋਂ ਨਾਮ ਮੰਗ ਲਈਏ, ਫਿਰ ਸਾਰਾ ਕੁਝ ਹੀ ਆ ਜਾਂਦਾ ਹੈ। ਸਤਿਗੁਰੂ ਆਪੇ ਸਭ ਕੁਝ ਮਗਰ ਮਗਰ ਆਉਂਦਾ ਹੈ, ਪਿੱਛੇ ਪਿੱਛੇ ਆਉਂਦਾ ਹੈ। ਕੋਈ ਐਸਾ ਦੁਨੀਆਂ ਦੀ ਚੀਜ਼ ਨਹੀਂ ਕਿ ਜਿਹੜੇ ਜਪਦੇ ਨੇ ਅਤੇ ਉਹਨਾਂ ਨੂੰ ਘਾਟਾ ਹੋਵੇ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਸਤਿਗੁਰੂ ਜੀ ਐਸੀ ਵਡਿਆਈ ਹੈ ਜਿਹੜੇ ਜਪਦੇ ਨੇ। ਗੁਰੂ ਨਾਨਕ ਸਾਹਿਬ ਇੰਨੀ ਬਖਸ਼ਿਸ਼ ਕਰਦੇ ਨੇ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜਵਾਬ ਜਪੈ ਅਵਰਾ ਨਾਮ ਜਪਾ। ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੀ ਧੂੜ ਮੈਂ ਆਪਣੇ ਮੱਥੇ ਤੇ ਲਾਉਂਦਾ ਜਿਹੜੇ ਆਪ ਜਪਦੇ ਨੇ ਅਤੇ ਹੋਰਨਾਂ ਨੂੰ ਵੀ ਨਾਮ ਜਪਾਉਂਦੇ ਨੇ। ਅਤੇ ਜਿਹੜੇ ਜਪਦੇ ਨੇ ਸਦਾ ਹੀ ਇੱਥੇ ਵੀ ਸਭ ਵਡਿਆਈਆਂ ਹਰ ਨਾਮ ਵਿੱਚ, ਉਹਨਾਂ ਦੀ ਵਡਿਆਈ ਹੁੰਦੀ ਹੈ ਸੰਸਾਰ 'ਤੇ ਰਹਿੰਦਿਆਂ ਵੀ, ਅਤੇ ਜੇ ਸੰਸਾਰ ਤੋਂ ਚਲੇ ਵੀ ਜਾਂਦੇ ਨੇ ਫਿਰ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ ਜਗਤ ਵਿੱਚ, ਸ਼ੋਭਾ ਪਾਉਂਦੇ ਨੇ, ਉਹਨਾਂ ਨੂੰ ਆਪਾਂ ਯਾਦ ਵੀ ਕਰਦੇ ਹਾਂ। ਸਭ ਵਡਿਆਈਆਂ ਹਰ, ਸਾਰੀਆਂ ਵਡਿਆਈਆਂ ਹਰੀ ਨਾਮ ਦੇ ਪਰਮਾਤਮਾ ਦੇ ਨਾਮ ਵਿੱਚ ਹੈ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਜੇ ਵਸਤ ਮੰਗੀ ਹੈ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਸਤਿਗੁਰੂ ਬਖਸ਼ਿਸ਼ ਕਰਨ। ਸੋ ਇੱਕ ਸ਼ਬਦ ਦੀ ਹਾਜ਼ਰੀ ਹੋਰ ਹੁਕਮ ਹੋਇਆ, ਉਹ ਸਾਰੇ ਹੀ ਮਿਲ ਕੇ ਇਸੇ ਤਰ੍ਹਾਂ ਬੜੇ ਪਿਆਰ ਦੇ ਨਾਲ ਆਪ ਜੀ ਸਰਵਣ ਕਰ ਰਹੇ ਹੋ। ਹਾਜ਼ਰੀ ਲਗਵਾਈਏ, ਆਓ ਸਾਰੇ ਹੀ ਕਿਰਪਾ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਹਰਪਿੰਦਰ ਸਿੰਘ ਜੀ। ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹਨਾਂ ਦਾ ਸਾਥ ਦੇ ਰਹੇ ਸਨ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਇਹਨਾਂ ਮਹੀਨਿਆਂ ਦੇ ਵਿੱਚ ਬੜੀ ਕਿਰਪਾ ਰਹੀ ਹੈ, ਇਸ ਅਸਥਾਨ 'ਤੇ ਤਕਰੀਬਨ ਦਰਬਾਰ ਸਾਹਿਬ ਤੋਂ ਜਿਹੜੇ ਹਾਜ਼ਰੀ ਭਰਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਸਾਜੇ ਨਿਵਾਜੇ ਕੀਰਤਨੀ ਹੈ। ਤਕਰੀਬਨ ਚਾਰ ਜਥੇ ਹੁਣ ਵੀ ਭਾਈ ਹਰਪਾਲ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਭਾਈ ਕਰਮਜੀਤ ਸਿੰਘ ਜੀ, ਭਾਈ ਜਗਦੀਪ ਸਿੰਘ ਜੀ, ਸੋ ਇਹ ਜਥੇ ਨਿਤਾ ਪ੍ਰਤੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਹਨ। ਵੈਸੇ ਤਾਂ ਭਾਈ ਸਾਹਿਬ ਹੋਣਾ ਨੇ ਆਪ ਸਭ ਨੂੰ ਦੱਸ ਹੀ ਦਿੱਤਾ ਹੈ, ਇਹਨਾਂ ਦੇ ਜਿਹੜੇ ਸੰਗੀਤ ਦੇ ਵਿੱਦਿਆ ਦਾਤੇ ਪ੍ਰੋਫੈਸਰ ਕਰਤਾਰ ਸਿੰਘ ਜੀ ਦਾਸ ਨੇ ਇਹਨਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਕਾਫੀ ਵਾਰ ਸਰਵਣ ਕੀਤਾ ਪ੍ਰੋਫੈਸਰ ਸਾਹਿਬ ਹੋਰਾਂ ਨੂੰ, ਉਹਨਾਂ ਦੇ ਨਾਲ ਹਾਜ਼ਰੀ ਭਰਦਿਆਂ ਨੂੰ। ਸੋ ਇਸ ਅਸਥਾਨ 'ਤੇ ਵੀ, ਵਿਦੇਸ਼ਾਂ ਦੀ ਧਰਤੀ 'ਤੇ ਇਹ ਜਥਾ ਕਾਫੀ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਵਿਚਰ ਰਹੇ ਹਨ ਭਾਈ ਸਾਹਿਬ ਹੋਰੀ, ਅਤੇ ਕਾਫੀ ਲੰਮਾ ਸਮਾਂ ਹੋ ਗਿਆ ਇਸ ਅਸਥਾਨ 'ਤੇ ਆਪਣੇ ਜਥੇ ਸਮੇਤ ਹਾਜ਼ਰੀ ਭਰਨ ਵਾਸਤੇ ਅਕਸਰ ਭਾਈ ਸਾਹਿਬ ਹੋਣੀ ਆਉਂਦੇ ਰਹਿੰਦੇ ਨੇ। ਤੋ ਇਸ ਵਾਰ ਸਬੱਬ ਬਣਿਆ ਹੈ, ਸੁਭਾਵਕ ਇਹ ਇਕੱਲੇ ਆਏ ਨੇ, ਅਤੇ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧਕ ਵੀਰਾਂ ਨੇ ਇਹਨਾਂ ਦਾ ਪ੍ਰੋਗਰਾਮ ਉਲੀਕਿਆ ਵੀ ਇਸ ਸਮੇਂ ਦੀ ਇਹਨਾਂ ਦੀ ਹਾਜ਼ਰੀ ਸੀ। ਸੋ ਭਾਈ ਸਾਹਿਬ ਹੋਰਾਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਗ੍ਰੰਥੀ ਸਾਹਿਬਾਨਾਂ ਵੱਲੋਂ ਅਤੇ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਬਾਬਾ ਰਣਜੀਤ ਸਿੰਘ ਜੀ ਹੋਰੀ, ਉਹ ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਹੈ ਸਿਰੋਂ ਪਾਓ, ਉਹ ਭਾਈ ਹਰਪਿੰਦਰ ਸਿੰਘ ਜੀ ਹੋਰਾਂ ਨੂੰ ਦੇਣਗੇ, ਅਤੇ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਨਮਾਨ ਗੁਰੂ ਘਰ ਤੋਂ ਜ਼ਰੂਰ ਲੈਣ ਜੀ। ਬੋਲੇ ਸੋਨਿਹਾਲ। ਸੋ ਇੱਕ ਵਾਰ ਫਿਰ ਤੋਂ ਭਾਈ ਸਾਹਿਬ ਹੋਰਾਂ ਦਾ ਵਿਸ਼ੇਸ਼ ਤੌਰ 'ਤੇ ਸਮੂਹ ਪ੍ਰਬੰਧਕ ਵੀਰਾਂ ਵੱਲੋਂ, ਇੱਥੋਂ ਦੀ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ। ਭਾਈ ਸਾਹਿਬ ਹੋਰਾਂ ਨੇ ਹਾਜ਼ਰੀ ਭਰ ਕੇ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਸੋ ਬਹੁਤ ਬਹੁਤ ਧੰਨਵਾਦ। ਆਓ ਹੁਣ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਭਾਈ ਸਾਹਿਬ ਹੋਰਾਂ ਨੂੰ ਵੀ ਕਾਫੀ ਲੰਮਾ ਅਰਸਾ ਹੋ ਗਿਆ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਭਰਦਿਆਂ ਨੂੰ। ਆਓ ਤਿੰਨਾਂ ਦੀ ਰਸਨਾ ਤੋਂ ਆਪਾਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਲਿਖੀਆਂ, ਸਤਿਗੁਰ ਜੀ ਦੇ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਧਰਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮੌਜੂਦ ਕਰਨ, ਸਤਿਗੁਰ ਜੀ ਸਰਬੱਤ ਦੇ ਕਾਜਦਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਤਿਨ੍ਹਾਂ ਦੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਮ ਪਾਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ

ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜਿਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਰਹਿ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ। ਤਿਤ ਸਰ ਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ।

ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ

ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰਿ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਨਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਦ ਸੁਨਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੇ ਸੂਰੇ।

ਲਾਗੇ ਵਾਜੇ ਅਨਹਦ ਤੁਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੇ ਉਦਾਸ ਹਮਾਰ, ਜੀਉ ਪਿੰਡ ਸਾਬ ਕਉ ਨਾਨਕ, ਕੋਈ ਨਉ ਨਾ ਜਾਣ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਿੰਗ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਈ। ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਧਾਈ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਨਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ, ਤਨਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੈ, ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਯੁੱਗ ਹੋ ਯੁੱਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਲਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀਤਾਣਿਆਂ ਦੇ ਤਾਂ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸੱਜੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਪਾਠ ਹੋਏ, ਅੰਮ੍ਰਿਤ ਬਾਣੀ ਦੇ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਬੇਅੰਤ ਫੁੱਲਾਂ ਬਖਸ਼ ਦੇਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀਆਂ, ਕਿਰਪਾ ਕਰੋ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰਹੋ, ਕਿਛ ਮਿਹਰ ਉਪਾਵਹੋ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪ੍ਰਣਵਤ, ਨਾਨਕ ਹੁਕਮ ਪਛਾਣੈ।

दीना पछोताए, ए मन हर जी त्याए तू,

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਾਲੇ ਸਾਥੀ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸਿਓਂ ਢਾਡੀ ਵਾਰਾਂ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਪਾਠ ਬੋ ਸਮਾਗਮ 6 ਜੁਲਾਈ ਨੂੰ ਜੋ ਆਰੰਭ ਹੋਵੇਗਾ, 16 ਅਗਸਤ ਤੱਕ ਚੱਲਣਗੇ ਸਮਾਗਮ। 40 ਦਿਨ ਲਗਾਤਾਰ ਸ਼ਾਮ ਨੂੰ ਮੇਨ ਹਾਲ ਦੇ ਵਿੱਚ 6:30 ਤੋਂ 7:30 ਵਜੇ 8:30 ਵਜੇ ਤੱਕ ਸ੍ਰੀ ਸਹਿਜ ਪਾਠ ਹੋਣ ਕਰਨਗੇ ਸੰਗਤੀ ਰੂਪ ਵਿੱਚ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਗੁਰਬਾਣੀ ਦੀ ਸੰਥਿਆ ਅਰਥ ਬੋਧ ਸਿੱਖਣ ਦੀ ਆਪ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਕਿਰਪਾ ਕਰਨੀ ਜੀ। ਆਓ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।